ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਾਰਾ ਗੁਜਰੀ ਮਹਲਾ ਚੌਥਾ। ਹਰ ਕਹਿ ਜਨ ਸਤਿਗੁਰ ਸਤਿਪੁਰਖਾ, ਬਿਨੋਂ ਕਰੋਂ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ, ਕੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਅਮਰੀ ਰਹਿਰਾਸ ਰਹਾਓ। ਹਰ ਜਨ ਗੇ ਵਡਭਾ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਪਾਗਣ ਜਮ ਪਾਸ, ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਤਨ ਤਨ ਸਾ ਸੁਜਤਾ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤਵਹਿ ਉਦਮ ਜਾਂ ਹਾਰਾ ਜੀਉ ਪਰਿਆ, ਸਹਿਲ ਪੱਥਰ ਮੈਂ ਜੰਤੋ ਪਾਏ, ਤਾ ਕਾਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ ਹਰਿਆ ਰਹਾਓ। ਜਨਨ ਪਿਤਾ ਲੋ ਸੁਤ ਬੰਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਇਨ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉੜੇ ਉੜਾ ਵੈਸੇ ਕੋਸਾ, ਤੇ ਪਾਸੇ ਵਰੇ ਸਰਿਆ, ਤਿਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਵਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ, ਜਰ ਨਾਨਕ ਬਲ ਬਲ ਸਦਵਰ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖੇ ਕਿਹਾ ਓੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਜਣਾਰ ਪੁੰਨਣ ਗਮਾ ਗਮਾ ਪਾਰਾ, ਸਭ ਧਿਆਵੈ ਸਭ ਧਿਆਵੈ ਤੋਜੀ, ਹਰ ਸੱਚੇ ਸਿਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਦਿਆ ਵੋ ਸੰਤੋ ਜੀ ਸਭ ਤੋਂ ਵਸਾਰਨਹਾਰਾ। ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਗੜ ਗੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਜੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੂਤਾ ਜੀ, ਹਉ ਤੁਧ ਬਿਨਾ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਜੀ, ਤੇਰੇ ਕਿਆ ਗੁਣਾਂ ਵਖਾਣਾ, ਜੋ ਸੇਵੈ ਤੁਝ ਜਨ ਨਾਨਕ ਤਿਨ ਕਰਵਾਣਾ, ਹਰ ਤਿਆਵੇ ਹਰ ਤਿਆਵੇ ਤੋਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੂਹ ਸੇ ਮੂਤ ਭੈ ਜਿਨ ਹਰ ਧਿਆਇਆ ਜੀ, ਤਿਨ ਤੁਟੀ ਜਮ ਕੀ ਫਾਸੀ, ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਪਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਾਂ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਪੜਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸਲਾਂ ਤੋਂ ਜਨ ਕਨ ਇੱਕ ਅਨੰਤਾ, ਤੇਰੀ ਅਨੇਕ ਤਿਨ ਕਰੇ ਹਰ ਪੂਜਾ ਜੀ, ਤਬ ਤਾਪੇ ਜਵੇ ਬੇਅੰਤਾ, ਤੇਰੇ ਅਨੇਕ ਤੇਰੇ ਨੇਕ ਪੜੇ ਬਹੁ ਸਿਮਸਾ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗ ਸੇ ਭਗਤ ਪ੍ਰਜ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਬ ਪਰੰਪਰ ਕਰਤਾ ਜੀ, ਤੂੰ ਜੇ ਵਡਾਵਰ ਨਾ ਕੋਈ, ਤੂੰ ਜੋ ਜੋ ਏਕੋ ਸਦਾਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤੂੰ ਦੇ ਆਪੇ ਪਾਵੇ ਸੋਈ ਵਰਤੇ ਜੀ, ਤੂੰ
ਤੂੰ ਆਪੇ ਕਰੇ ਸੋ ਹੋਈ, ਤੁਹਾਡੇ ਆਪੇ ਸਿਸਾ ਬੋ ਪਾਈ ਜੀ, ਤੁਹਾਡਾ ਆਪੇ ਸਿਸਾ ਗੋਈ। ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਬਸੇ ਕਾ ਜਾਣੂ ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜਾ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਤਿਆਇਆ, ਜਿਹਨੂੰ ਕਿਰਪਾ ਕਰੇ ਤਿੰਨੋ ਅੰਮ੍ਰਿਤਨ ਪਾਇਆ। ਗੁਰਮਲਾਦਾ ਮਨ ਮੁਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੋਂ ਜੀ ਮਾਏ, ਤੋ ਬਿਨ ਦੂਜਾ ਕੋਈ ਨਾ ਏ। ਜੇ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ। ਜਿਨ੍ਹਾਂ ਸੇਵਿਆ ਤਿੰਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਰ ਬਿਨ ਤੂੰ ਜਾਵਰ ਨਾ ਤੁਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਾਨਾਂ ਨੂੰ ਗੁਰਮੁਖ ਪ੍ਰਟੋਏ। ਆਸਾ ਮਹਲਾ ਪਹਿਲਾ, ਤਿਤ ਸਰਵਲੇ ਭੈਲੇ ਨਵਾਸਾ, ਪਾਣੀ ਭਾਵ ਤਿੰਨੇ ਕੀਆ। ਪੱਗ ਜੋ ਪੰਗ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ। ਮਨ ਏ ਨਾ ਚੇ ਸਮੂੜ ਮਨਾ, ਹਰ ਬਿਸ ਤੇਰੇ ਗੁਣ ਗਲਿਆ ਰਹਾਉ। ਨਾ ਹੂੰ ਜਸਤੀ ਨੀ ਪੜਿਆ, ਮੂਰਖ ਮੂਦਾ ਜਨਮ ਭਇਆ। ਪ੍ਰਣਵ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਤੇ ਹੁਰੀਆ। ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇ ਵੰਦਾ, ਸੰਜਮ ਲਾਪ ਜਲ ਤਰਨ ਕੈ, ਜਨ ਬਿਰਥਾ ਜਾ ਤਰੰਗ ਮਾਇਆ ਕੇ ਰਹਾਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੀਂ ਕਬੇ ਵਾਜ ਬੇਨਤੀ ਚੋ ਪਾਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਾਵ ਜਨਮ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੋਸ ਸਭੇ ਤੋਂ ਕਾਵੋ, ਆਪ ਹਾਥ ਦੇ ਮੋਏ ਬਚਾਵੋ। ਸੁਖੀ ਵਸੇ ਮੋਰੋ ਪਰਿਵਾਰਾ, ਸੇਵ ਸੇ ਸਭੇ ਕਰਤਾਰਾ। ਮੋਰ ਅੱਛਾ ਨੀ ਕਰਦੈ ਕਰੀਐ, ਸਭੈਨ ਕੋ ਆਜ ਸੁੰਗਰੀਐ। ਪੂਰਨ ਹੋਇਆ ਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਛਾੜ ਕੋਈ ਅਵਰ ਨਾ ਤਿਆਉ, ਜੋ ਬਰ ਚਾਹੁ ਤੁਮ ਤੇ ਪਾਉ। ਸੇਵਕ ਸੇਖਾ ਮਾਰੇ ਤਾਰੀ ਹੈ, ਚੌਂ ਚੌਂ ਸਤਰ ਹਮਾਰੇ ਮਾਰੀ ਹੈ। ਆਪ ਹਾਦੇ ਮੁਝੇ ਅਬਰੀ ਹੈ, ਮਰਨ ਕਾਲ ਕਾ ਤ੍ਰਾਸ ਨਵਰੀ ਹੈ। ਹੋ ਜੋ ਸਦਾ ਹਮਾਰੇ ਪਛਾ, ਸ੍ਰੀ ਤੂੰ ਜੋ ਕਰੀ ਹੋਰ ਅੱਛਾ। ਰਾਹ ਲਿਓ ਮਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰਮੀ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸਿਵਕੀ ਹੋ, ਬੇਦਰਾਜ ਬ੍ਰਹਮਾ ਜੋਤੀ ਹੋ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈ ਜਸ਼ਨ ਅਪਜਾਇਓ। ਆਦਿ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸੇਵ ਗੁਣ ਸੋ ਦੀਓ, ਸਤਰਨ ਕੋ ਪਲ ਮੋ ਬਦ ਕੀਓ। ਕੜ ਕੜ ਕੇ ਅੰਤਰ ਕੀ ਜਾਨਤ,
की पीर पिशानत। चीटी ते कुंचरे अस्तूला सब पर कृपा दृष्ट कर फूला। संतन दो पाए ते दुखी सो पाए साधन के सुखी। एक एक ही पीर पिछान कट कट के पढ़ पढ़ की जाने। जावुद कर करां कर तारा पर जा तरता दे अपारा। जाबा कर कर तो कब हूं तुम मिल दे तर सब हूं। जेते बन से सब तारे आप अपने बूझो चारे। तुम सभी तेरा तंद्रालम जान बेपे तेरे आलम। निरंकार निर्विकार निर्लंब आद नीलन आद संभ। ताका मूड़े चात भेदा जाको पे न पावत बेदा। ताको कृपान न मानत महामूढ़ कह पे न जात। महादेव को कह सदाशिव निरंकार का चिन्ह न भय। आप अपनी बुद्ध है जेती बढ़ना तेन पेन तोहे तेती। तुमरा लखन जाए पसारा केवे से प्रथम संसारा। एक रूप अनूप सरूपा रंग प्योरा कहीं पूपा। अंड जेर से तेजकीनी ओत बोय खान बहोर रच दीनी। कहूं बुरा जाहूं बैठा कहूं सिंह प्यो संकर कैठा। सरी से दिखाए चंभव आज गासरू से अंभव। आवरचा मेरी तुम करो सिख अबार सिख संगरो। दो जिते उठो तो पाता सगल मलेश करो रणगाता। जया तो सब सरणी परे तिनके दुष्ट दोत है मरे। पुरख जाऊन पापरे त्यारे तिनके तुम संकट सब तारे। जो कल को एक बार ते आए हैं ताके का निकट नहीं आए। हर अच्छा होए ताए सब काला दुष्ट री तरे तद काला। कृपा दृतन जाए न हर हो ताके ताव तनक में हर हो। रेद सेद कर्म सब होई दो ऐसे सके न कोई। एक बार जिन तुम्हें संभारा काल फां ते तावे उबारा। जिन नर नाम त्यारो कहा दार दूतो तेरा। खड़ग के तमें सरन त्यारी आप हादे लियो अबारी। सर्व ठोर मोहो सहाई दुष्ट दो ते लियो बचाई। सवैया पाएंगे जब ते तुम रे तब ते को तरे नहीं आने। राम रहीम पुराण कुरान ने कहे मत एक न मान्यो। सिमरत शास्त्र बे सब बहु भेद गम एक न जाने। श्री हसपान कृपा तुमरी कर मैं न कहो सब तो बखाने। दोहरा सगल द्वार को शाड के गहो द्वारो द्वार बह गए की लाज अस। गोविंदास तुहार। राम कली महला तीजा नंद क्यों अंकार। सतगुर प्रसाद आनंद प्या मेरी माए। सतगुरु मैं पाया सतगुर तां पाया सहज सीती। मन वजिया वधाइया रा रतन परवार परियां। शब्द गावने आईया शब्दो तां गावो हरी केरा। मन जनी वसाया कहे नानक आनंद होआ सतगुरु मैं पाया। ए मन मेरिया तू सदा रहो हर नाले। हर ना रहो तू मन मेरे दुख सा विसारन। अंगीकार हो करे तेरा कार सब सवारन। सब ना गलां सिमरा स्वामी सो क्यों मन विसारे। कह नानक मन मेरे सदा रहो हर नाले। साचे साहिबा क्या नाही कार तेरा।
करता तेरे सब कुछ है, जिदे सो पावे सदा सिसला तेरी नाम मन वसावे। नाम जिनके मन वसे आओ वाजे शब्द गनेरे, कहे नानक सच्चे साहिब क्या नाही कर तेरे। साचा नाम मेरा आधारो साच नाम आधार मेरा, जिन भुखा सब गवाइया कर शां सुखमन आए वसिया, जिन शां सब जाइया सदा गुरु बाण गीता गुरु बिटो जे दिया वड़ियाइया। कहे नानक सुनो संतो शब तरो प्यारो, साचा नाम मेरा आधारो वाजे पंच शब्द कर सुभागे। कार सुभागे शब्द वाजे कला जिद कर तारिया, पंज दो तुद वास कीते काल कंटक मारिया। तुर करम पाया तो जिन को से नाम हर के लागे, कहे नानक तै सुखुआ तित कर अनहद वाजे। आनंद सुनो वड पागियो सगल मनोरथ पूरे, पार ब्रह्म प्रपाया उतरे सगल वसूरे। दोहरो संताप उतरे सुनी सची बाणी, संद साजन पै स्वर से पूरे गुरते जानी। सुनते पानीत कहते पवित सतगुर आप पूरे, बिनवंत नान गुर चरण लागे वाजे अनहद तूरे। मदावनी मल्ला पंजवा थाल वे तेन वस्तु पइयो, सतसंदो विचारो अमृत नाम ठाकुर का पियो। जिसका सब सदारो जे को खावे जे को पूंछे तिसका हो अधारो, ए वस्तई नै जाई नेतन राखुर तारो। तम संसार चरण लग तरिया सब नान ब्रह्म पसारो। श्लोक महला पंजवा तेरा कीता जा तो नाही मैनू जो कितोई, मैं निर्गुण यारे को गुण नाही आपे तरस पियोई। तरस पया मेरा मत होई सतगुर सजन मिलिया, नानक नाम मिले ता जीवा तन मन थीवे हरिया। तरस पया मेरा मत होई सतगुर सजन मिलिया, नानक नाम मिले ता जीवा तन मन थीवे हरिया। वाहिगुरु जी का खालसा वाहिगुरु।

ਵਾਹਿਗੁਰੂ ਜੀ ਕਹੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋਮ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤੁੰਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਣੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰਨ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸੋਦਰ ਦੇ ਦੀਵਾਨ ਸਦੇ ਸ਼ਬਦ ਚੌਂਕ ਜੀ ਕੀਰਤਨ ਸੋਦਰ ਹੈ ਸਭ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘਾਟਾ ਭੁੱਲ ਚੋ ਦੀ ਖੇਮਾ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਕਰਨਾ ਬੱਚੀ ਅਲੀ ਸ਼ਰਹੋਲ ਸੋਲਵਾਂ ਜਨਮ ਦਿਨ ਮਨਾਉਂਦਿਆਂ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਨੇ ਮਿਹਰ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਿਆ ਤਖੜਾ ਬੱਚੀ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ ਬੱਚੇ ਨੂੰ ਦਾਤਾ ਜੀ ਚੜ੍ਹਦੀ ਕਲਾ ਦਾ ਜੀਵਨ ਬਖਸ਼ ਕੇ ਨਿਹਾਲ ਕਰਨਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਸੇਵਾ ਥਾਏ ਪਾਉਣੀ ਦਰੋਂ ਕਰੋ ਸਾਹਿਬ ਨਗਰ ਲੱਖਣ ਕੇ ਪੱਡੇ ਦਾਤਾ ਜੀ ਸਮੂਹ ਨਗਰ ਨਿਵਾਸੀ ਪਰਿਵਾਰਾਂ ਨੂੰ ਨਗਰ ਦੀ ਚੜ੍ਹਦੀ ਕਲਾ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਨੂੰ ਅੱਜ ਦੇ ਦਾਤਾ ਜੀ ਸ੍ਰੀ ਖੰਡ ਪਾਠ ਸੇਵਾ ਲੰਗਰ ਤੇ ਕੀਰਤਨ ਦੀ ਸੇਵਾ ਹੋ ਰਹੀ ਹੈ ਮਿਹਰ ਕਰਨੀ ਦਾਤਾ ਜੀ ਓ ਨਗਰ ਦੇ ਸਿਰ ਤੇ ਮਿਹਰ ਪ੍ਰਿਆਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅਤੇ ਨਗਰ ਨੂੰ ਚੜ੍ਹਦੀ ਕਲਾ ਬਣੀ ਪਾਠੀ ਸਿੰਘਾਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਸ਼ੁੱਧ ਸੇਵਾ ਬਖਸ਼ਣੀ ਆਪਣੇ ਇਸ ਕਾਰਜ ਨੂੰ ਮਿਹਰ ਪ੍ਰਿਆਤ ਸੰਪੂਰਨ ਕਰਨਾ ਅਤੇ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਬਖਸ਼ ਕੇ ਨਿਹਾਲ ਕਰਨਾ ਪਵਿੱਤਰ ਹਜ਼ੂਰੀ ਵਿੱਚ ਲੱਖਣ ਕੇ ਪੱਡੇ ਸੁਪਰ ਨਗਰ ਵਾਸੀਆਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਤੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰਾ ਗਿਆ ਭਈ ਅਕਾਲ ਕੀ

ਸਤਨਾਮ ਵਾਹਿਗੁਰੂ ਸਾਹਿਬ ਜੀ। ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁੱਖ ਨਾਸਾ। ਤੇਰੀ ਬਖਸ਼ ਨ ਮੇਟੇ ਕੋਈ, ਸਤਿਗੁਰ ਕਾ ਦਿਲਾਸਾ। ਨਾਮ ਧਿਆਨ ਸੁਫਲ ਪਾਉਣ ਆਠ ਪੈਰ ਅਰਾਧੇ, ਤੇਰੀ ਸਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਦੇ। ਗਿਆਨ ਧਿਆਨ ਕਿਸ਼ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੋ ਕਹੋ ਟਲ ਗੁਰ ਸੇਵੀ ਐ ਐਨੇ ਸਹਿ ਸੁਭਾਇ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ। ਪਾਂਡਾ ਅੱਛਾ ਸੋਏ ਜੋ ਤਿਸ ਪਾਵਸੀ, ਪਾਂਡਾ ਆ ਤਮਲੀਨ ਤੋਤਾ ਅੱਛਾ ਨਾ ਹੋਏ ਸੀ। ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਪਾਂਡਾ ਆ ਤਮਲੀਨ ਤੋਤਾ ਅੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਮੈਲੇ ਅੱਛੇ ਕਾ ਵਿਚਾਰਾ ਵਰਤਾਏ ਸੀ, ਮਦ ਕੋ ਜਾਣੇ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤੇ ਆ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚੱਲਿਆ ਪਤ ਸਿਉ ਜਨਮ ਸਵਾਰ, ਬਾਜਾ ਬਾਏ ਸੀ। ਮਾਣ ਸਿੱਖਿਆ ਵਿਚਾਰਾ ਤੇ ਲੋਕ ਸੁਣਾਏ ਸੀ। ਨਾਨਕ ਆਪ ਨਿਆਲ ਸਭ ਕੁਲ ਤਾਰ ਸੀ। ਚੱਲਿਆ ਪਾਸਿਓ ਜਨਮ ਸਵਾਰ, ਵਾਜਾ ਵਾਏ ਸੀ। ਮਾਣ ਸਿੱਖਿਆ ਵਿਚਾਰਾ ਤੇ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸਭ ਚੌਂਕੀ ਵਿੱਚ ਕੀਰਤਨ ਸੁਧਰ ਰਿਹਾ। ਸਭ ਦੇ ਪਾਠ ਉਪਰੰਤ ਅਰਦਾਸ ਵੱਧਦੇ ਪੱਲਲੀ, ਪਾਂਧੀ ਚੜ੍ਹਦੀ ਕਲ ਲੱਖਣ ਕੇ ਪੱਡੇ ਨਗਦੀ, ਚੜ੍ਹਦੀ ਕਲਾ ਲਈ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ। ਪਾਂਡਾ ਅੱਛਾ ਸੋਚ ਜੋ ਤਿਸ ਭਾਵ ਸੀ, ਹਰ ਇੱਕ ਚੀਜ਼ ਬੰਦਾ ਪਰਖ ਕੇ ਲੈਂਦਾ। ਮੈਂ ਕਈ ਵਾਰ ਉਦਾਹਰਣ ਦਿੰਦਾ, ਜਿੱਥੇ ਪ੍ਰਸ਼ਾਦਾ ਵੀ ਛਕਣਾ ਹੋਵੇ ਨਾ, ਅਤੇ ਜੇ ਆਪਣੀ ਆਪ ਅਸੀਂ ਲੈਣਾ ਹੋਵੇ ਤਾਂ ਚੁਣ ਚੁਣ ਕੇ ਲੈਂਦੇ ਵੀ ਕਿਹੜਾ ਪ੍ਰਸ਼ਾਦਾ ਲੈਣਾ। ਅਤੇ ਕਿਵੇਂ ਕਰਨਾ, ਜਦੋਂ ਕੋਈ ਵਸਤੂ ਲੈਂਦੇ ਉਹ ਵੀ ਚੁਣ ਕੇ ਲੈਂਦੇ ਹਾਂ। ਅਤੇ ਇਹ ਵੀ ਜਿਹੜਾ ਸਾਡਾ ਜੀਵਨ ਆ ਗੁਰਮੁਖ ਪਿਆਰੋ, ਇਹਦੇ 'ਤੇ ਵੀ ਮੋਹਰ ਲੱਗਦੀ ਆ। ਅਸਲੀ ਪ੍ਰਮਾਣ ਕੌਣ ਆ ਜਿਹੜਾ ਉਹਨੂੰ ਚੰਗਾ ਲੱਗੇ? ਹਿਰਦਾ ਰੂਪੀ ਭਾਂਡਾ ਪਾਤਸ਼ਾਹ ਨੂੰ ਜਿਹੜਾ ਚੰਗਾ ਲੱਗ ਜਾਏ। ਅਤੇ ਭਾਂਡਾ ਤਮਲੀਨ ਤੋਤਾ ਅੱਛਾ ਨਾ ਹੋਵੇ ਸੀ, ਪਾਪਾਂ ਨਾਲ ਵਿਕਾਰਾਂ ਨਾਲ ਪੜਿਆ ਹੋਵੇ। ਇਹ ਮੈਲ ਲੱਥਦੀ ਨਹੀਂ ਗੁਰਮੁਖ ਪਿਆਰੋ, ਇਹ ਮੈਲ ਕਿਵੇਂ ਲੱਗਣੀ ਹੈ? ਭਰੀਏ ਮਤ ਪਾਪਾਂ ਅੱਗੇ ਸੰਗੋ ਧੋਪੈ ਨਾਵੇਂ ਕਿਰੰਗ। ਬੜੀਆਂ ਬਖਸ਼ਿਸ਼ਾਂ ਨੇ ਸ਼ਬਦਾਂ 'ਚ, ਕਿਤੇ

ਰਖਿਮਾ ਕਰਨਾ ਗੁਰਮ ਪਿਆਰਿਓ, ਜੋ ਕੁਛ ਹੋ ਰਿਹਾ ਇਸ ਵਕਤ, ਜੋ ਕੁਛ ਕੀਤਾ ਜਾ ਰਿਹਾ, ਮੈਨੂੰ ਖਿਮਾ ਕਰਨਾ। ਬਹੁਤ ਤਾਕਤਾਂ ਲੱਗੀਆਂ ਨੇ ਸਾਡੇ ਮਗਰ, ਬਹੁਤ ਤਾਕਤਾਂ ਲੱਗੀਆਂ ਨੇ, ਇਹ ਸਾਨੂੰ ਖਲੋਣ ਹੀ ਨਹੀਂ ਦਿੰਦੀਆਂ। ਕਿਸੇ ਵੀ ਚੰਗੇ ਕਰਮ ਨੂੰ ਕਰਨ ਲੱਗੋ ਨਾ ਤਾਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ। ਮੈਂ ਬੇਨਤੀ ਕਰਾਂ ਗੁਰਮ ਪਿਆਰਿਓ, ਤੁਹਾਡੇ ਸਾਹਮਣੇ ਤੁਹਾਨੂੰ ਸਭ ਪਤਾ, ਜੋ ਤੁਸੀਂ ਜਾਣਦੇ, ਹਰ ਇੱਕ ਚੀਜ਼ ਜਾਣਦੇ, ਪਰ ਯਤਨ ਕਰੋ ਕਿ ਆਪਾਂ ਇਸ ਵਾਦ ਵਿਵਾਦ ਤੋਂ ਉੱਪਰ ਉੱਠੀਏ। ਇਹ ਗਿਆਨ ਗੁਰੂ ਹੈ, ਸ਼ਬਦ ਗੁਰੂ ਹੈ, ਇਹ ਕਿਸੇ ਕੰਟੇਨਰ 'ਚ ਨਹੀਂ ਆਇਆ। ਠੀਕ ਹੈ, ਬੱਸ 'ਚ ਜ਼ਰੂਰ ਆਇਆ, ਅਤੇ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ, ਖਿਮਾ ਕਰਨਾ, ਜਿਹਦੇ ਮਤਲਬ ਹੈ ਵੀ ਠੀਕ ਹੈ, ਸੰਗਤਾਂ ਕੋਲ ਬਹੁਤ ਮਾਇਆ, ਬੜੀ ਮਾਇਆ, ਬੜੇ ਕੰਮ ਕਰ ਸਕਦੇ ਨੇ, ਪਰ ਖਿਮਾ ਕਰਨਾ, ਕੋਈ ਜ਼ਿੰਮੇਵਾਰੀ ਵੀ ਤਾਂ ਲਵੇ ਨਾ ਵੀ ਆਪਾਂ ਪਲੇਨ ਚਾਰਟਰ ਉੱਥੋਂ ਕਿਰਾਏ 'ਤੇ ਲੈਣਾ। ਮਾਰੇ ਕਿਰਪਾ ਕਰੇ ਗੁਰਮੁ ਪਿਆਰਿਓ, ਆਪਾਂ ਹੋਰ ਇੰਨੇ ਗੁਰਮੁ ਪਿਆਰਿਓ ਸਾਡੇ 'ਚ ਜਿਹੜੀਆਂ ਨੇ ਉਹ ਗੁਰਮਤ ਤੋਂ ਉਲਟ ਵਿਚਾਰਾਂ ਚੱਲ ਰਹੇ, ਗੱਲ ਚੱਲ ਰਹੇ ਨੇ, ਕਿੱਥੇ ਕਿੱਥੇ ਖੰਡ ਪਾਠ, ਕਿੰਨੇ ਕਿੰਨੇ ਖੰਡ ਪਾਠ ਹੋ ਰਹੇ ਨੇ, ਕਿੱਥੇ ਕਿੱਥੇ ਕੀ ਕੁਛ ਹੋ ਰਿਹਾ, ਆਪਾਂ ਉਹਨਾਂ ਨੂੰ ਤਾਂ ਕਦੀ ਸਵਾਰਨ ਦਾ ਯਤਨ ਨਹੀਂ ਕੀਤਾ, ਆਪਾਂ ਹੋਰ ਹੀ ਵਿਵਾਦਾਂ ਵਿੱਚ ਪੈ ਗਏ। ਇਹ ਬਾਣੀ ਨਾਲ ਗੁਰੂ ਨੂੰ ਜੋੜਨਾ ਵਾ, ਸੰਗਤਾਂ ਨੂੰ ਜੋੜਨਾ ਵਾ ਬਾਣੀ ਨਾਲ, ਗੁਰੂ ਨੂੰ ਬਾਣੀ ਵੱਲੋਂ ਸੰਗਤਾਂ ਨੂੰ ਤੋੜਨਾ ਨਹੀਂ। ਇਹ ਬੱਚੇ ਬਹੁਤ ਕੁਛ ਦੇਖ ਰਹੀ ਸਾਡੀ ਆਉਣ ਵਾਲੀ ਜਨਰੇਸ਼ਨ, ਇਹਨਾਂ ਨੂੰ ਅਸੀਂ ਉਹ ਚੀਜ਼ਾਂ ਦਈਏ ਜਿਨ੍ਹਾਂ ਨਾਲ ਇਹ ਗੁਰੂ ਚਰਨਾਂ ਨਾਲ ਜੁੜ ਸਕਣ। ਇੱਕ ਸ਼ਬਦ ਵੈਸੇ ਗੁਰਮੁ ਪਿਆਰਿਓ ਕਹਿਣਾ ਨਹੀਂ ਚਾਹੀਦਾ, ਜਿੰਨੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਗੁਰਮੁ ਪਿਆਰਿਓ ਸੇਵਾ ਅਤੇ ਜਿੰਨਾ ਮਾਣ ਅਤੇ ਮਰਿਆਦਾ ਅਤੇ ਜਿੰਨਾ ਮਾਣ ਅਤੇ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਹੈ, ਤੁਸੀਂ ਦੇਖ ਲਓ ਕਿਸੇ ਵੀ ਧਰਮ ਦੇ ਕਿਸੇ ਵੀ ਧਾਰਮਿਕ ਗ੍ਰੰਥ ਦਾ ਇੰਨਾ ਸਤਿਕਾਰ ਨਹੀਂ ਹੈਗਾ। ਪਰ ਖਿਮਾ ਕਰਨਾ, ਉਹਨਾਂ ਦੀਆਂ ਬਾਈਬਲ ਜਿਹੜੀਆਂ ਨੇ ਗੁਰਮੁ ਪਿਆਰਿਓ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਹਰ ਇੱਕ ਥਾਂ 'ਤੇ, ਹਰ ਇੱਕ ਸਿੱਖ ਦੇ ਹੱਥ 'ਤੇ, ਹਰ ਇੱਕ ਥਾਂ 'ਤੇ ਪਈਆਂ ਨੇ, ਲੋਕ ਪੜ੍ਹਦੇ ਨੇ, ਅਤੇ ਉਹਨਾਂ ਨੇ ਸਾਰੀ ਦੁਨੀਆਂ ਨੂੰ ਕ੍ਰਿਸਚਨ ਬਣਾ ਲਿਆ, ਕ੍ਰਿਸਚਨ ਬਣਾ ਲਿਆ। ਪਰ ਖਿਮਾ ਕਰਨਾ, ਸਾਡੇ 'ਤੇ ਥਾਂ ਥਾਂ ਇਹਨਾਂ ਗੱਲਾਂ 'ਚ ਅਸੀਂ ਫਸੇ ਹੋਏ, ਸਾਡੇ ਆਪਣੇ ਬੱਚੇ ਸਾਡੇ ਸਿੱਖੀ ਤੋਂ ਦੂਰ ਹੋ ਰਹੇ ਆ। ਉਹਦਾ ਕਾਰਨ ਕੀ ਹੈ? ਇਹ ਕਾਰਨ ਸਾਡੇ ਵਾਦ ਵਿਵਾਦ ਦਾ ਜਿਹੜਾ ਸਾਡੇ 'ਚ ਪਿਆ ਹੋਇਆ। ਪ੍ਰਬੰਧਕ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ, ਪ੍ਰਚਾਰਕ ਸ਼੍ਰੇਣੀ ਅਤੇ ਪ੍ਰਬੰਧਕ ਵੀਰਾਂ ਦੇ ਹੇਠਾਂ ਵਾਂ, ਕਿਉਂਕਿ ਪ੍ਰਚਾਰਕ ਸ਼੍ਰੇਣੀ ਨੇ ਉਹ ਪ੍ਰਚਾਰ ਕਰਨਾ ਜੋ ਪ੍ਰਬੰਧਕ ਵੀਰਾਂ ਨੇ ਸਾਨੂੰ ਦੇਣਾ। ਇਸ ਕਰਕੇ ਪ੍ਰਬੰਧਕ ਵੀਰਾਂ ਨੂੰ ਮੇਰੀ ਬੇਨਤੀ ਆ, ਗੁਰਦੁਆਰਿਓ, ਗੁਰਮੁ ਪਿਆਰਿਓ, ਸੰਗਤਾਂ ਨੂੰ ਇੱਕ ਨਾਲ ਜੋੜ ਦਿਓ, ਇੱਕ ਜੁੱਟ ਬਣ ਜਾਓ, ਬੱਚਿਆਂ ਦਾ ਆਉਣ ਵਾਲਿਆਂ ਸਮੇਂ ਬੱਚਿਆਂ ਦਾ ਧਿਆਨ ਰੱਖੋ, ਆਪਾਂ ਕਿਹੜੇ ਕੰਮਾਂ 'ਚ ਪੈ ਗਏ ਹਾਂ। ਗੁਰੂ ਕਿਰਪਾ ਕਰੇ ਕਿਤੇ ਸਾਡੇ ਕੋਲ ਗੁਰੂ ਨਾਨਕ ਦਾ ਇਹ ਬਖਸ਼ਦ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ। ਇਹੋ ਜਿਹੇ ਕਰਨ ਨਾਲੋਂ ਬਿਹਤਰ ਆ ਬੈਠ ਕੇ ਵਿਚਾਰ ਕਰ ਲਓ, ਜੇ ਕੋਈ ਗਲਤੀ ਹੋ ਗਈ ਆ ਤਾਂ ਉਹ ਸੁਧਰ ਵੀ ਸਕਦੀ ਹੈ। ਗੁਰੂ ਕਿਰਪਾ ਕਰੇ, ਸਭ ਨੂੰ ਬੇਨਤੀ ਆ, ਬੱਚਿਓ ਵਾਦ ਵਿਵਾਦਾਂ 'ਚ ਗੁਰਮੁ ਪਿਆਰਿਓ ਨਾ ਪਾਓ, ਕੋਸ਼ਿਸ਼ ਕਰੋ ਕਿ ਅਸਲੀਅਤ ਨੂੰ ਸਮਝਣ ਦਾ ਯਤਨ ਕਰੀਏ। ਸਭ ਦਾ ਧੰਨਵਾਦ। ਲੱਖਣ ਕੇ ਪਾਂਡੇ ਵੱਡੇ ਪਰਿਵਾਰ ਲੰਗਰ ਹੈ, ਅਖੰਡ ਪਾਠ ਆਰੰਭ ਹੋਇਆ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਨੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਔਰ ਖਿਮਾ ਚਾਹੁੰਦਾ, 5-4 ਮਿੰਟ ਦਾ ਜਨਮ ਸਮਾਂ ਲਿਆ, ਕਿਉਂਕਿ ਦਿਲ ਬਹੁਤ ਕਰਦਾ ਗੱਲਾਂ ਕਰਨ ਨੂੰ, ਪਰ ਖਿਮਾ ਕਰਨਾ, ਅੱਜ ਦੇ ਮਾਹੌਲ ਤੋਂ ਬਚਣ ਨੂੰ ਵੀ ਦਿਲ ਕਰਦਾ, ਕਿਉਂਕਿ ਪਤਾ ਨਹੀਂ ਆ ਕਿ ਪਤਾ ਨਹੀਂ ਕਿਹੜੇ ਵੇਲੇ ਸ਼ਹਾਦਤ ਪੈ ਜਾਣੀ ਆ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ। ਸੁਆਓ ਭਾਈ ਸਾਹਿਬ, ਭਾਈ ਹਰਮਨਦੀਪ ਸਿੰਘ ਜੀ, ਦਰਬਾਰ ਸਾਹਿਬ ਵਾਲਾ ਜਥਾ ਕੀਰਤਨ ਸੁਣ ਕੇ ਬੜੇ ਪਿਆਰ ਨਾਲ ਸੁਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
1: ਹਾਰਦਿਕ ਧੰਨਵਾਦ ਪਾਤਸ਼ਾਹ ਭਾਈ ਹਰਮਨਦੀਪ ਸਿੰਘ ਜੀ ਹਸੂ ਜੀ ਰਾਗੀ ਜੱਥਾ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸਪਿਨੀ ਰਸਤਰਾਂ ਦੁਆਰਾ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵ ਕਰਾਏ ਨੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਔਰ ਨਾਲ ਨਾਲ ਇਹ ਵੀ ਯਤਨ ਕਰੀਏ ਕਿ ਜੋ ਅਸੀਂ ਸੁਣ ਰਹੇ ਹਾਂ ਉਸਨੂੰ ਅਸੀਂ ਜੀਵਨ 'ਚ ਹੰਡਾਉਣ ਦਾ ਯਤਨ ਕਰੀਏ, ਸਮਝਣ ਦਾ ਯਤਨ ਕਰੀਏ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ। ਕਿਉਂਕਿ ਜਿੰਨਾ ਚਿਰ ਅਸੀਂ ਬਾਣੀ ਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਉਂਦੇ, ਥਿਊਰੀ ਹੈ ਜਿਹੜੀ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਇਹਨੂੰ ਪ੍ਰੈਕਟੀਕਲ ਜੀਵਨ 'ਚ ਲਿਆਉਣਾ ਹੈ, ਇੰਪਲੀਮੈਂਟ ਕਰਨਾ। ਜੋ ਕਹਿ ਰਹੇ ਨੇ ਪਾਤਸ਼ਾਹ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ, ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਜਾਣੀ ਹੈ। ਸੋ ਗੁਰੂ ਕਿਰਪਾ ਕਰੇ ਲਖਣ ਕੇ ਪਾਂਡੇ ਲਖਣ ਕੇ ਪੱਡੇ ਨਗਰ ਵੱਲੋਂ ਲਖਣ ਕੇ ਪੱਡੇ ਨਗਰ ਵੱਲੋਂ ਅਖੰਡ ਪਾਠ ਆਰੰਭ ਹੈ। ਐਤਵਾਰ ਨੂੰ ਭੋਗ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਉਹਨਾਂ ਨੂੰ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਬੜੇ ਪਿਆਰ ਨਾਲ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਵਾਹਿਗੁਰੂ ਜੀ। ਜਹਾਂ ਅਨ ਭਉ ਤਹ ਭੈ ਨਹੀਂ, ਜਹਾਂ ਭਉ ਤਹ ਹਰ ਨਾਹੇ, ਕਹਿਓ ਕਬੀਰ ਵਿਚਾਰ ਕੈ।

ଯୁଗୁ ଯୁଗ ଟଲୁ ଚବର ଶତର ତଖ୍ତି ମାଲକ ହାଜରା ହଜୂର ଜାରା ଜହୁର ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਸਤਿਗੁਰ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਿੰਨਾਂ ਦੇ ਜਥੇ ਪਾਸੋਂ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਮਨੁੱਖ ਦੇ ਉਸ ਸਹਿਮ ਦੀ ਗੱਲ ਕੀਤੀ ਹੈ, ਉਸ ਡਰ ਦੀ ਗੱਲ ਕੀਤੀ ਹੈ ਜਿਹੜਾ ਉਹਦੇ ਅੰਦਰ ਸਦੀਵ ਰਹਿੰਦਾ ਹੈ। ਤੇ ਇਸ ਡਰ ਦੀ ਗੱਲ ਉਹ ਪਿਛਲੇ ਸਲੋਕਾਂ ਵਿੱਚ ਕਰਦੇ ਆ ਰਹੇ ਨੇ, ਉਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਉਹਦਾ ਉਹਨਾਂ ਨੇ ਅੱਜ ਨਿਤਾਰਾ ਕੀਤਾ ਹੈ ਵੀ ਭਾਈ ਬੰਦਾ ਸਹਿਮਿਆ ਕਿਉਂ ਰਹਿੰਦਾ ਹੈ, ਸਹਿਮ ਵਿੱਚ ਕਿਉਂ ਹੈ। ਵੈਸੇ ਤੇ ਬੜੇ ਸਪਸ਼ਟ ਜੇ ਬੋਲ ਅਸੀਂ ਸੋਦਰ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਵੀ ਜਿੱਥੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਹੜੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਲੈਂਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਡਰ ਸਹਿਮ ਝੋਰੇ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ। ਤੋ ਜੀਵਨ ਵਿੱਚ ਕੋਈ ਭਉ ਨਹੀਂ ਰਹਿੰਦਾ, ਕੋਈ ਡਰ ਨਹੀਂ ਰਹਿੰਦਾ। ਤੇ ਜੇ ਅਸੀਂ ਨਿਰਭਉ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ ਨਹੀਂ, ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ ਤੇ ਜੀਵਨ ਸਦੀਵ ਕਾਲ ਵਿੱਚ ਬੰਦੇ ਦਾ ਸੰਸਿਆ ਅੰਦਰ ਹੀ ਬਤੀਤ ਹੁੰਦਾ ਹੈ। ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦਾ ਵਾਕ ਹੈ, ਉਹ ਕਹਿੰਦੇ ਸੰਸਿਆ ਜੀਉ ਮਲੀਨ ਹੈ, ਬੰਦੇ ਦੀ ਆਤਮਾ ਸਹਿਮੀ ਹੋਈ ਹੈ, ਡਰੀ ਹੋਈ ਹੈ। ਹੁਣ ਡਰ ਦੇ ਕਈ ਕਾਰਨ ਨੇ, ਕਈ ਤਰੀਕਿਆਂ ਨਾਲ ਬੰਦਾ ਡਰ ਰਿਹਾ ਹੈ। ਆ ਨਾ ਮੇਰੇ ਤੋਂ ਪਹਿਲਾਂ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਤੇ ਉਹਨਾਂ ਨੇ ਜਿਹੜਾ ਸ਼ਬਦ ਪੜਿਆ ਉਹਦੇ ਵਿੱਚ ਪ੍ਰਮਾਣ ਰੂਪ ਵਿੱਚ ਇੱਕ ਸ਼ਬਦ ਉਹਨਾਂ ਨੇ ਹੋਰ ਨਾਲ ਐਡ ਕਰਕੇ ਤੇ ਗਾਇਆ, ਬੜਾ ਪਿਆਰਾ ਸ਼ਬਦ ਸੀ ਉਹ। ਵੇਖੋ, ਡਰਨ ਵਾਲਾ ਇਸ ਗੱਲ ਤੋਂ ਵੀ ਡਰਦਾ ਹੈ ਵੀ ਜਿਹਨੇ ਬਾਣੀ ਵੀ ਪੜ੍ਹਨੀ ਹੈ ਉਹਨੂੰ ਇਹ ਬੜਾ ਵਹਿਮ ਹੁੰਦਾ ਹੈ ਵੀ ਸੁਚਮਤਾ ਹੈ ਕਿ ਝੂਠ ਨਾ ਹੋ ਜਾਵੇ, ਇਹ ਵੀ ਤਾਂ ਇੱਕ ਡਰ ਹੀ ਹੈ ਨਾ। ਤੋ ਇੱਦਾਂ ਦੇ ਡਰ ਜਿਹੜੇ ਨੇ ਉਹ ਕ੍ਰੀਏਟ ਵੀ ਕੀਤੇ ਜਾਂਦੇ ਨੇ, ਖਾਸ ਕਰਕੇ ਜਿਹੜਾ ਪੁਜਾਰੀ ਵਰਗ ਹੈ ਉਹਦੇ ਵੱਲੋਂ ਇੱਦਾਂ ਦੇ ਡਰ ਪਾਏ ਜਾਂਦੇ ਨੇ। ਤਾਂ ਕਰਕੇ ਤੁਸੀਂ ਵੇਖੋ ਵੀ ਕੁਝ ਲੋਕ ਤੁਹਾਨੂੰ ਇਸ ਗੱਲ ਦੀ ਚਰਚਾ ਕਰਦੇ ਹੋਏ ਵਿਖਾਈ ਦੇਣਗੇ ਵੀ ਕਿਹੜੀ ਚੀਜ਼ ਸੁਚਮ ਹੁੰਦੀ ਹੈ, ਕਿਹੜੀ ਚੀਜ਼ ਝੂਠੀ ਹੁੰਦੀ ਹੈ। ਤੇ ਮੈਨੂੰ ਯਾਦ ਹੈ ਵੀ ਇੱਕ ਵਾਰ ਨਾ ਇੱਦਾਂ ਕਿਸੇ ਗ੍ਰੰਥੀ ਸਿੰਘ ਦੇ ਅਸੀਂ ਕੋਲ ਬੈਠੇ, ਗੁਰਦੁਆਰੇ ਉਹ ਜੋਬ ਕਰਦਾ ਸੀ ਤੇ ਉਹਨਾਂ ਦੇ ਗੁਰਦੁਆਰੇ ਦੇ ਵਿੱਚ ਉੱਥੇ ਮੇਲਾ ਚੱਲ ਰਿਹਾ ਸੀ ਤੇ ਉੱਥੇ ਕਿਸੇ ਬਾਬੇ ਨੇ ਆਉਣਾ ਸੀ। ਤੇ ਜਦੋਂ ਬਾਬੇ ਨੇ ਆਉਣਾ ਸੀ ਤੇ ਉਹਨਾਂ ਨੇ ਉਹਦੇ ਵਾਸਤੇ ਕੋਈ ਫਰੂਟ ਲਿਆਣ ਕੇ ਰੱਖੇ। ਹੁਣ ਤੁਹਾਨੂੰ ਪਤਾ ਹੈ ਵੀ ਕੁਝ ਫਰੂਟ ਐਸੇ ਹੁੰਦੇ ਨੇ ਚਲੋ ਜਿਹਨਾਂ ਨੂੰ ਆਪਾਂ ਧੋਨੇ ਆ, ਸਾਫ਼ ਕਰਦੇ, ਜਿਵੇਂ ਕੇਲਾ ਹੋ ਗਿਆ, ਕੇਲੇ ਨੂੰ ਤੇ ਖੁਣ ਧੋਂਦਾ ਹੈ, ਸੇਬ ਹੋ ਗਏ, ਹੋਰ ਅਮਰੂਦ ਹੋ ਗਏ, ਇੱਦਾਂ ਦੇ ਜਿਹੜੇ ਫਰੂਟ ਨੇ ਉਹਨਾਂ ਨੂੰ ਧੋਣਾ ਪੈਂਦਾ ਤੇ ਉਹ ਕੇਲੇ ਧੋਈ ਜਾਣ। ਤੇ ਮੈਂ ਪੁੱਛਿਆ ਵੀ ਕੇਲਿਆਂ ਨੂੰ ਕਿਉਂ ਧੋ ਰਹੇ ਹੋ, ਇਹਦੀ ਤੇ ਛਿੱਲ ਲਾਹ ਦੇਣੀ ਹੈ ਤੇ ਬੰਦੇ ਨੇ ਖਾ ਲੈਣੇ ਨੇ।
ਕਹਿੰਦੇ ਨੇ ਸੁੱਚੇ ਕਰ ਰਹੇ ਹਾਂ ਅਸੀਂ, ਧੋ ਨਹੀਂ ਰਹਿ ਨੂੰ ਕੀ ਕਰ ਰਹੇ ਹਾਂ, ਸੁੱਚੇ ਕਰ ਰਹੇ ਵੀ ਮਹਾਂਪੁਰਖਾਂ ਨੇ ਛਕਣੇ ਨੇ। ਮੈਂ ਕਿਹਾ ਚਲੋ ਠੀਕ ਹੈ। ਇਹਨੇ ਨੂੰ ਇੱਕ ਬੱਚਾ ਆਇਆ ਤੇ ਹੁਣ ਬੱਚਿਆਂ ਦਾ ਤੁਹਾਨੂੰ ਪਤਾ ਵੀ ਬੱਚਿਆਂ ਨੂੰ ਤੇ ਕਈ ਵਾਰ ਰੋਕਣਾ ਪੈਂਦਾ ਫੜ ਫੜ ਕੇ ਵੀ ਘਰ ਦੇ ਵਿੱਚ ਮਹਿਮਾਨ ਆਇਆ ਤੇ ਤੂੰ ਬਿਸਕੁਟ ਨੂੰ ਹੱਥ ਨਾ ਲਾਈ, ਤੂੰ ਫਲਾਨੀ ਚੀਜ਼ ਨੂੰ ਹੱਥ ਨਾ ਲਾਈ। ਤੂੰ ਬੱਚਾ ਆਇਆ ਤੇ ਉਹਨੇ ਹੱਥ ਲਾ ਦਿੱਤਾ, ਉਹਨਾਂ ਦਾ ਆਪਣਾ ਹੀ ਬੱਚਾ ਸੀ, ਹੱਥ ਲਾ ਦਿੱਤਾ ਉਹਨੇ ਕੇਲਿਆਂ ਨੂੰ ਤੇ ਉਹ ਬੜਾ ਗੁੱਸੇ ਦੇ ਵਿੱਚ ਉਹਦੇ ਪਿਤਾ ਨੇ ਉਹਨੇ ਸਿੰਘ ਨੇ ਉਹਨੂੰ ਡਾਂਟਿਆ ਵੀ ਤੈਨੂੰ ਨਹੀਂ ਪਤਾ ਤੂੰ ਕੇਲੇ ਨੂੰ ਹੱਥ ਲਾਇਆ, ਜੂਠਾ ਹੋ ਗਿਆ, ਅਸੀਂ ਬਾਬਾ ਜੀ ਦੀ ਰੱਖਿਆ ਸੀ। ਤੋ ਇਹ ਵੀ ਇੱਕ ਤਰੀਕੇ ਦਾ ਸਹਿਮ ਹੈ ਬੰਦੇ ਦੇ ਅੰਦਰ ਵੀ ਸਾਡੇ ਟੱਚ ਕੀਤਿਆਂ ਕੋਈ ਚੀਜ਼ ਜੂਠੀ ਹੁੰਦੀ ਹੈ ਤੇ ਕੋਈ ਚੀਜ਼ ਸੁੱਚੀ ਹੁੰਦੀ ਹੈ ਸਾਡੇ ਧੋਤਿਆਂ। ਪਰ ਚੇਤਾ ਰੱਖੋ ਸਫਾਈ ਜਿਹੜੀ ਹੈ ਉਹ ਇੱਕ ਵੱਖਰੀ ਚੀਜ਼ ਹੈ ਵੀ ਕੋਈ ਚੀਜ਼ ਤੁਸੀਂ ਸਾਫ਼ ਕਰਦੇ ਹੋ, ਪਰ ਸੁਚਮਤਾ ਨਹੀਂ ਹੋ ਸਕਦੀ ਕਦੀ ਵੀ। ਸੁਚਮਤਾ ਵਾਲਾ ਜਿਹੜਾ ਹੈ ਇਹ ਕੋਰਾ ਝੂਠ ਹੈ, ਸੁੱਚਾ ਦੁਨੀਆਂ ਉੱਤੇ ਕੁਝ ਨਹੀਂ ਹੁੰਦਾ। ਸਫਾਈ ਹੋ ਸਕਦੀ ਹੈ, ਤੁਸੀਂ ਬਾਡੀ ਨੂੰ ਸੁੱਚਾ ਕਰ ਨਹੀਂ ਸਕਦੇ, ਇਹਨੂੰ ਸਾਫ਼ ਕਰ ਸਕਦੇ ਹੋ ਵੀ ਤੁਹਾਡੇ ਮੈਲ ਲੱਗੀ ਹੈ ਤੁਸੀਂ ਸਾਬਣ ਦੇ ਨਾਲ ਉਹਨੂੰ ਲਾ ਲਓ, ਤੁਸੀਂ ਜਲ ਦੇ ਵਿੱਚ ਇਸ਼ਨਾਨ ਕਰਕੇ ਤੇ ਆਪਣੇ ਉੱਤੇ ਜੇ ਕੋਈ ਪਸੀਨੇ ਦੀ ਬਦਬੂ ਹੈ ਜੇ ਕੋਈ ਗਰਮੀ ਹੈ ਤੇ ਉਹਨੂੰ ਫਰੈਸ਼ ਹੋ ਜਾਵੋ। ਪਰ ਜੇ ਬੰਦਾ ਇਹ ਆਖੇ ਵੀ ਨਹੀਂ ਇੱਦਾਂ ਮੈਂ ਸੁੱਚਾ ਹੁੰਦਾ ਤੇ ਮਹਾਰਾਜ ਦੀ ਬਾਣੀ ਨੇ ਇਹਨੂੰ ਇੱਕ ਵਹਿਮ ਦੱਸਿਆ, ਇਹਨੂੰ ਭਰਮ ਦੱਸਿਆ, ਆਖਿਆ ਦੁਨੀਆਂ ਦੀ ਕੋਈ ਚੀਜ਼ ਸੁੱਚੀ ਨਹੀਂ ਹੈਗੀ, ਤੇ ਜੇ ਤੁਸੀਂ ਇਹ ਸਮਝਦੇ ਹੋ ਵੀ ਜਲ ਦੇ ਨਾਲ ਕੋਈ ਚੀਜ਼ ਸੁੱਚੀ ਹੁੰਦੀ ਹੈ ਤੇ ਜਲ ਤੇ ਆਪ ਜੂਠਾ, ਇੰਨਾ ਸਹਿਮੇ ਕਿਉਂ ਫਿਰਦੇ ਹੋ? ਜਲ ਦੇ ਵਿੱਚ ਵੀ ਤੇ ਜੀਵ ਰਹਿੰਦੇ ਨੇ ਨਾ। ਹੁਣ ਜਲ ਧਰਤੀ ਵਿੱਚੋਂ ਆਉਂਦਾ ਹੈ, 42 ਲੱਖ ਜੀਵ ਉਹ ਸਤਿਗੁਰ ਦੀ ਬਾਣੀ

ਉਹਨਾਂ ਨੇ ਜਿਹੜਾ ਬਚਨ ਪੜ੍ਹਿਆ ਉਹਨਾਂ ਆਖਿਆ ਮਾਤਾ ਜੂਠੀ ਪਿਤਾ ਵੀ ਜੂਠਾ। ਰਾਗੀ ਸਿੰਘ ਪੜ੍ਹ ਕੇ ਗਏ ਨੇ ਮਾਂ ਵੀ ਜੂਠੀ ਹੈ ਪਿਓ ਵੀ ਜੂਠਾ। ਮਾਤਾ ਜੂਠੀ ਪਿਤਾ ਵੀ ਜੂਠਾ ਜੂਠੇ ਹੀ ਫਲ ਲਾਗੇ, ਕਿਉਂਕਿ ਮਾਤਾ ਪਿਤਾ ਦੇ ਮਿਲਾਪ ਤੋਂ ਬੱਚੇ ਦਾ ਜਨਮ ਹੁੰਦਾ। ਮਾਤਾ ਜੂਠੀ ਪਿਤਾ ਵੀ ਜੂਠਾ ਜੂਠੇ ਹੀ ਫਲ ਲਾਗੇ, ਆਵੇਂ ਜੂਠੇ ਜਾਹੇ ਜੂਠੇ ਜੂਠੇ ਮਰੇ ਅਭਾਗੇ। ਕੌਰੇ ਪੰਡਿਤ ਸੁੱਚਾ ਕਵਨ ਠਾਉਂ, ਆਖਿਆ ਪੰਡਿਤ ਜੀ ਮੈਨੂੰ ਦੱਸੋ ਥਾਂ ਸੁੱਚਾ ਕਿਹੜਾ ਹੁੰਦਾ, ਹੁਣ ਤੁਸੀਂ ਗੁਰਦੁਆਰੇ ਬੈਠੇ ਹੋ ਤੇ ਇਹ ਥਾਂ ਸੁੱਚਾ ਹੈ? ਕਿੰਨਿਆਂ ਦੇ ਪੈਰ ਸਵੇਰ ਦੇ ਇੱਥੇ ਪੈ ਗਏ ਨੇ, ਕਿੰਨੇ ਕਿਰਮ ਜਿਹੜੇ ਨੇ ਉਹ ਇੱਥੇ ਥੱਲੇ ਚੱਲਦੇ ਹੋਣਗੇ ਜਿਹੜੇ ਸਾਨੂੰ ਦਿਖਦੇ ਨਹੀਂ ਹਨ, ਕਿੰਨਾ ਕੁਝ ਹੈ ਜਿਹੜਾ ਸਾਡੇ ਹੱਥਾਂ ਨੂੰ ਲੱਗਾ ਹੈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ। ਹੁਣ ਦਹੀਂ ਦੇ ਵਿੱਚ ਵੀ ਕੀੜੇ ਹੁੰਦੇ ਨੇ, ਨਜ਼ਰ ਨਹੀਂ ਆਉਂਦੇ, ਬੰਦਾ ਚਾਅ ਨਾਲ ਖਾਂਦਾ, ਪਰ ਸੁਣਿਆ ਹੀ ਹੈ ਵੀ ਜਿੰਨੇ ਉਹਨਾਂ ਨੂੰ ਵੇਖ ਲਿਆ ਉਹਦਾ ਮੁੜ ਕੇ ਉਹਨੂੰ ਖਾਣ ਨੂੰ ਚਿੱਤ ਨਹੀਂ ਕਰਦਾ। ਤਾਂ ਸੁੱਚਮਤਾ ਦਾ ਢੰਡੋਰਾ ਵਾਧੂ ਦਾ ਪਿਟਿਆ ਜਾਂਦਾ, ਕੋਈ ਚੀਜ਼ ਸੁੱਚੀ ਨਹੀਂ ਕੋਈ ਚੀਜ਼ ਜੂਠੀ ਨਹੀਂ। ਤੁਸੀਂ ਚੀਜ਼ਾਂ ਸਾਫ਼ ਕਰ ਸਕਦੇ ਹੋ, ਸਾਫ਼ ਕਰ ਸਕਦੇ ਹੋ ਕਿ ਕੱਪੜਾ ਸੁੱਚਾ ਹੈ। ਹੁਣ ਮਹਾਰਾਜ ਨੂੰ ਚੰਦੋਆ ਲੱਗਾ ਹੈ, ਕੱਪੜੇ ਲੱਗੇ ਨੇ, ਇਹ ਕਿਹੜੀ ਫੈਕਟਰੀ ਦੇ ਵਿੱਚ ਤਿਆਰ ਹੋਇਆ? ਆਖਰ ਕੱਪੜਾ ਬਣਿਆ ਤੇ ਕਪਾਹ ਤੋਂ ਹੀ ਹੈ ਨਾ, ਕੋਈ ਸੂਤ ਜਿਹੜਾ ਧਾਗਾ ਸਾਰਾ ਉੱਥੋਂ ਹੀ ਬਣਿਆ ਨਾ, ਪ੍ਰੋਡਕਸ਼ਨ ਤੇ ਉੱਥੋਂ ਹੀ ਹੈ। ਜਦੋਂ ਕਿਸਾਨ ਨੇ ਉਸ ਕੱਪੜੇ ਨੂੰ ਆਪਣੇ ਖੇਤਾਂ ਦੇ ਵਿੱਚ ਕਪਾਹ ਦੇ ਰੂਪ ਦੇ ਵਿੱਚ ਬੀਜਿਆ, ਨਰਮੇ ਦੇ ਰੂਪ ਦੇ ਵਿੱਚ ਬੀਜਿਆ, ਤੇ ਕੀ ਹੋਇਆ ਉਦੋਂ? ਕਿੰਨੇ ਉਹਨੇ ਸਪਰੇਅ ਕੀਤੀ ਵੀ ਕੀੜੇ ਤੇ ਨਹੀਂ ਖਾਣਗੇ, ਉਹਦੇ ਉੱਤੇ ਕਿੰਨੇ ਜੀਵ ਮਰ ਗਏ ਉਦੋਂ ਹੀ। ਸਮਝ ਬੇਨਤੀ ਨੂੰ, ਜਿਹੜਾ ਵੀ ਕੱਪੜੇ ਨੇ ਚਾਹੇ ਮੈਂ ਤਨ ਤੇ ਪਾਏ ਨੇ ਆ ਗਲ ਵਿੱਚ ਪਾਏ ਨੇ, ਜਦੋਂ ਕਿਸਾਨ ਨੇ ਇਹਨੂੰ ਆਪਣੇ ਖੇਤਾਂ ਵਿੱਚ ਬੀਜਿਆ ਸੀ ਨਰਮੇ ਦੇ ਰੂਪ ਵਿੱਚ ਕਪਾਹ ਦੇ ਰੂਪ ਦੇ ਵਿੱਚ, ਤੇ ਕਿੰਨੇ ਜੀਵ ਉਹਨੇ ਸਪਰੇਅ ਕਰਕੇ ਇਹਦੇ ਉੱਤੇ ਹੀ ਮਾਰ ਦਿੱਤੇ, ਫਿਰ ਕੀ ਹੋਇਆ? ਫਿਰ ਕਪਾਹ ਹੋਈ, ਨਰਮਾ ਹੋਇਆ, ਤੇ ਨਰਮੇ ਨੂੰ ਚੁੱਕ ਕੇ ਉਹਨੇ ਆਪਣੇ ਗੱਡੇ ਉੱਤੇ ਲੱਦਿਆ, ਮਜ਼ਦੂਰ ਸੱਦੇ। ਸਭ ਤੋਂ ਪਹਿਲਾਂ ਕੀ ਕੀਤਾ? ਮਜ਼ਦੂਰ ਸੱਦੇ, ਜਿਨ੍ਹਾਂ ਨੇ ਹੁਣ ਜਿਨ੍ਹਾਂ ਨੇ ਕਪਾਹ ਚੁਗੀ ਹੱਥੀ, ਜਿਹਨੇ ਨਰਮਾ ਚੁਗਿਆ, ਅੰਮ੍ਰਿਤਧਾਰੀ ਥੋੜ੍ਹਾ ਸੀ, ਜਿਹੜੇ ਦਿਹਾੜੀ ਵਾਲੇ ਆਏ ਸਾਰੇ ਅੰਮ੍ਰਿਤਧਾਰੀ ਸਨ, ਉਹ ਵੀ ਅੰਮ੍ਰਿਤਧਾਰੀ ਨਹੀਂ ਸਨ। ਤੇ ਹੋ ਸਕਦਾ ਹੈ ਵੀ ਉਹਨਾਂ ਵਿੱਚ ਉਹ ਵੀ ਬੰਦੇ ਹੋਣ ਜਿਹੜੇ ਪੰਥ ਵਿਰੋਧੀ ਵੀ ਹੋਣ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਪੰਥ ਵਿਰੋਧੀ ਹੈ, ਵੀ ਉਹ ਵੀ ਹੋਣ ਦਿਹਾੜੀ ਦੇ ਰੂਪ ਤੇ। ਕੋਈ ਵੀ ਆ ਸਕਦਾ ਨਾ, ਕੋਈ ਡੇਰੇਦਾਰ ਵੀ ਆ ਸਕਦਾ, ਕੋਈ ਪੰਥ ਦੁਖੀ ਵੀ ਆ ਸਕਦਾ, ਕਿਉਂਕਿ ਉਹਨੇ ਆਪਣੀ ਰੋਜੀ ਰੋਟੀ ਤੇ ਕਮਾਉਣੀ ਹੈ। ਤੁਹਾਡੇ ਖੇਤ ਵਿੱਚ ਆਇਆ, ਉਹਨੇ ਕੱਲਾ ਕੱਲਾ ਨਰਮੇ ਦਾ ਫੁੱਲ ਚੁਗਿਆ, ਫਿਰ ਉਹਨੇ ਪੰਡਾਂ ਬੰਨੀਆਂ ਥੱਲੇ ਧਰਤੀ ਦੇ ਉੱਤੇ ਰੱਖਿਆ, ਫਿਰ ਉਹਨੂੰ ਗੱਡੇ ਉੱਤੇ ਲੱਦਿਆ, ਫਿਰ ਟਰੱਕ ਉੱਤੇ ਲੱਦ ਕੇ ਜਾਂ ਟਰਾਲੀ ਉੱਤੇ ਲੱਦ ਕੇ ਉਹਨੂੰ ਕਿਸੇ ਥਾਂ ਉੱਤੇ ਖੜਿਆ, ਉੱਥੇ ਜਾ ਕੇ ਸੁੱਟਿਆ, ਫਿਰ ਜੁਲਾਏ ਦੇ ਘਰ ਗਿਆ, ਕਿਸੇ ਫੈਕਟਰੀ ਦੇ ਵਿੱਚ ਗਿਆ, ਉੱਥੇ ਕਿੰਨੇ ਜਿਹੜੇ ਨੇ ਪ੍ਰਵਾਸੀ ਮਜ਼ਦੂਰ ਕੰਮ ਕਰਨ ਵਾਲੇ ਆਏ, ਜਿਹੜੇ ਤੰਬਾਕੂ ਖਾਂਦੇ ਨੇ, ਜਿਹੜੇ ਬੀੜੇ ਮਲਦੇ ਨੇ, ਸਾਰਾ ਕੁਝ ਉਹ ਕਰਦੇ ਨੇ, ਤੇ ਉਹਨਾਂ ਨੇ ਉਸ ਫੈਕਟਰੀ ਦੇ ਵਿੱਚ ਧਾਗਾ ਬਣਾਇਆ, ਧਾਗੇ ਨੂੰ ਫਿਰ ਉਣਤੀ ਹੋਈ, ਉਣਤੀ ਹੋ ਕੇ ਉਹਦਾ ਇੱਕ ਕੱਪੜਾ ਬਣਿਆ, ਤੇ ਕੱਪੜਾ ਬਣਨ ਤੋਂ ਬਾਅਦ ਉਹ ਕੱਪੜਾ ਕਿਸੇ ਨੇ ਰੰਗਣ ਲਈ ਖੜਿਆ, ਤੇ ਰੰਗ ਕਿੱਥੋਂ ਤਿਆਰ ਹੋਇਆ? ਸਾਰਾ ਕੁਝ ਰੰਗ ਰੰਗਾ ਕੇ ਫਿਰ ਉਹ ਕੱਪੜਾ ਪੈਕ ਹੋਇਆ। ਜਦੋਂ ਪੈਕ ਹੋਇਆ, ਪੈਕਰ ਕਿੱਦਾਂ ਦੇ ਸੀ, ਕੀ ਕਰਨ? ਹੁਣ ਕਿੰਨੀਆਂ ਚੀਜ਼ਾਂ ਤੁਸੀਂ ਇੱਥੇ ਕੈਨੇਡਾ ਵਿੱਚ ਪੈਕ ਕਰਦੇ ਹੋ? ਸਾਰਾ ਕੁਝ ਪੈਕ ਕਰਕੇ ਤੇ ਫਿਰ ਉਹ ਦੁਕਾਨ ਦੇ ਉੱਤੇ ਆਇਆ, ਟਰੱਕ ਦੇ ਵਿੱਚ ਲੱਦ ਕੇ ਆਇਆ, ਉਹਦਾ ਰੂਪ ਬਦਲ ਗਿਆ। ਤੁਸੀਂ ਕਹੋ ਜੀ ਕੱਪੜਾ ਸੁੱਚਾ ਹੈ, ਕਿੱਦਾਂ ਸੁੱਚਾ ਹੋ ਗਿਆ? ਤੋ ਗੁਰੂ ਬਾਬੇ ਨੇ ਤੇ ਤੁਹਾਨੂੰ ਇਹਨਾਂ ਚੀਜ਼ਾਂ ਵਿੱਚੋਂ ਬਾਹਰ ਕੱਢ ਦਿੱਤਾ। ਹਾਂ, ਕੱਪੜਾ ਸੁੱਚਾ ਨਹੀਂ ਹੋ ਸਕਦਾ, ਸਾਫ਼ ਹੋ ਸਕਦਾ, ਵੀ ਉਹ ਮੈਲਾ ਨਹੀਂ ਹੈ, ਉਹਦੇ ਉੱਤੇ ਮੈਲ ਨਹੀਂ ਲੱਗੀ ਹੋਈ, ਇੰਨੀ ਤੇ ਗੱਲ ਹੋ ਸਕਦੀ ਹੈ। ਤੋ ਬਾਬੇ ਨੇ ਸਵਾਲ ਕੀਤਾ, ਆਖਿਆ ਤੂੰ ਕੈਸੀਆਂ ਖੇਡਾਂ ਵਰਤਾ ਰਿਹਾ ਦੁਨੀਆਂ ਦੇ ਵਿੱਚ, ਕਿੱਦਾਂ ਲੋਕਾਂ ਨੂੰ ਤੂੰ ਵਹਿਮ ਭਰਮਾਂ ਵਿੱਚ ਗਰਸਿਆ ਹੋਇਆ? ਕਹੋ ਪੰਡਿਤ ਸੁੱਚਾ ਕਵਨ ਠਾਉਂ, ਮੈਨੂੰ ਦੱਸ ਤੇ ਸਹੀ ਸੁੱਚਾ ਥਾਂ ਹੈ ਕਿਹੜਾ, ਜਹਾਂ ਬੈਸ ਹੋਂ ਭੋਜਨ ਖਾਊਂ। ਇਸ ਕਰਕੇ ਸਹਿਮ ਕਾਹਦਾ ਹੈ, ਡਰ ਕਾਹਦਾ ਹੈ? ਹਾਂ, ਗੁਰੂ ਗ੍ਰੰਥ ਸਾਹਿਬ ਦੀ ਪੋਥੀ ਫੜਨੀ ਹੈ ਨਾ ਜੀ, ਹੱਥ ਧੋ ਕੇ ਫੜੋ, ਪਰ ਹੱਥ ਸੁੱਚਾ ਨਹੀਂ ਜੀ ਹੋ ਸਕਦਾ, ਡਰਨ ਦੀ ਲੋੜ ਨਹੀਂ ਹੈ। ਤੋ ਇਹ ਜਿੰਨਾ ਪੁਜਾਰੀਵਾਦ ਸੀ, ਜਿੰਨਾ ਉਹ ਖਿਮਾ ਸੋਰੀ ਟੂ ਸੇ ਸ਼ਬਦ ਮੈਂ ਕਹਿਣ ਲੱਗਾ, ਜਿੰਨਾ ਬ੍ਰਾਹਮਣਵਾਦ ਸੀ, ਜਿਹਦੇ ਬਾਰੇ ਤੁਹਾਡੇ ਨੇ ਤੁਹਾਡੇ ਬਾਬੇ ਨੇ ਲਿਖ ਦਿੱਤਾ ਵੀ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲੀਆ, ਅਸੀਂ ਉਹਨਾਂ

0: ਚੀਜ਼ਾਂ ਨੂੰ ਕੈਰੀ ਕਰਕੇ ਉਹਨਾਂ ਚੀਜ਼ਾਂ ਨੂੰ ਨਾਲ ਚੁੱਕ ਕੇ ਐਵੇਂ ਸਹਿਮੇ ਫਿਰਦੇ ਹਾਂ। ਕਿਸੇ ਨੂੰ ਕਹੋ ਜੀ ਆਓ ਗੁਰਦੁਆਰੇ ਮੱਥਾ ਟੇਕੋ, ਕਹਿੰਦਾ ਜੀ ਮੈਂ ਨਹਾਤਾ ਨਹੀਂ ਅੱਜ। ਇੱਦਾਂ ਦੇ ਵੀ ਹੈਗੇ, ਕਹਿੰਦੇ ਜੀ ਅੱਜ ਨਹਾਤਾ ਨਹੀਂ ਮੈਂ। ਠੀਕ ਹੈ ਕੋਈ ਗੱਲ ਨਹੀਂ, ਫਿਰ ਕੀ ਹੈ ਨਹੀਂ ਨਹਾਤਾ ਤੇ ਕੁਛ ਨਹੀਂ ਹੋ ਗਿਆ। ਵੀ ਤੂੰ ਕੰਮ ਤੇ ਸੀ, ਕੰਮ ਤੋਂ ਆਉਂਦਿਆਂ ਮੱਥਾ ਟੇਕ ਜਾ, ਫਿਰ ਕੀ ਹੋਇਆ। ਏਦਾਂ ਗੁਰੂ ਜੂਠਾ ਉਹ ਚੱਲਿਆ, ਗੁਰੂ ਨੇ ਤੇ ਭਾਈ ਲਾ ਲਓ ਨੂੰ ਏਦਾਂ ਜਾ ਕੇ ਜੱਫੀ ਪਾ ਲਈ, ਗੁਰੂ ਪਿੱਟਿਆ ਥੋੜਾ ਗਿਆ ਕਿਤੇ। ਤੇ ਮਲਕ ਭਾਗੋ ਨਹਾ ਧੋ ਕੇ ਉਸ ਦਿਨ ਤਿਆਰ ਹੋ ਕੇ ਬੈਠਾ ਸੀ, ਨਵੇਂ ਸਾਫ ਸੁਥਰੇ ਕੱਪੜੇ ਪਾ ਕੇ ਬੈਠਾ ਸੀ। ਬਾਬੇ ਨੇ ਆਖਿਆ ਜਾ ਤੈਨੂੰ ਅਸੀਂ ਕੁੱਖ ਵੀ ਨਹੀਂ ਜਾਣਦੇ, ਕੱਖ ਨਹੀਂ ਜਾਣਦੇ ਤੈਨੂੰ ਅਸੀਂ। ਇਸ ਕਰਕੇ ਗੁਰੂ ਵੇਂਦਾ ਹੈ ਵੀ ਕਿਹੜਾ ਗੁਰੂ ਨੇ ਤਾਂ ਸਾਰਿਆਂ ਨੂੰ ਕਲਾਵੇ ਵਿੱਚ ਲੈ ਲਿਆ। ਕੀ ਗੁਰੂ ਨਾਨਕ ਸਾਹਿਬ ਏਦਾਂ ਪੁੱਛਦੇ ਹੋਣਗੇ ਪਹਿਲਾਂ ਜਿੱਥੇ ਜਾਂਦੇ ਹੋਣਗੇ ਵੀ ਤੂੰ ਨਹਾਤਾ ਹੈ ਕਿ ਨਹੀਂ ਨਹਾਤਾ ਭਾਈ? ਨਹਾਉਣਾ ਤੁਸੀਂ ਆਪਣੇ ਲਈ ਹੈ, ਇਸ਼ਨਾਨ ਪਾਣੀ ਤੁਸੀਂ ਆਪਣੇ ਲਈ ਕਰਨਾ ਹੈ, ਫਰੈਸ਼ ਹੋਣ ਲਈ ਕਰਨਾ ਹੈ। ਪਰ ਨਹਾਉ ਜੇ ਨਹੀਂ ਵੀ ਨਹਾਤੇ ਤੇ ਤਾਂ ਵੀ ਜੇ ਗੁਰਦੁਆਰੇ ਮੱਥਾ ਟੇਕ ਜਾਓਗੇ ਤੇ ਕੁਛ ਨਹੀਂ ਹੋਣ ਲੱਗਾ। ਸਮਝ ਰਿਹਾ ਬੇਨਤੀ ਨੂੰ? ਹਾਂ ਸਾਫ ਸੁਥਰੇ ਹੋ ਕੇ ਆਓ। ਕਿਵੇਂ ਤੁਸੀਂ ਆਏ ਹੋ ਗੁਰਦੁਆਰੇ, ਪੈਰ ਪੂਰ ਆਪਣੇ ਬਾਹਰੋਂ ਸਾਫ ਕਰ ਲਓ, ਬਸ ਠੀਕ ਹੈ, ਹੱਥ ਧੋ ਲਓ, ਠੀਕ ਹੈ, ਇੰਨਾ ਕੀ ਹੁੰਦਾ, ਹੋਰ ਕੀ ਕਰਨਾ ਹੈ। ਤੋ ਸਾਨੂੰ ਉਸ ਪਾਸੇ ਧੱਕ ਦਿੱਤਾ ਗਿਆ। ਅੱਜ ਬੰਦਾ ਸਹਿਮਿਆ ਹੀ ਫਿਰਦਾ, ਸਹਿਮਿਆ ਡਰਿਆ ਹੀ ਫਿਰਦਾ, ਡਰਿਆ ਹੀ ਫਿਰਦਾ, ਇੰਨਾ ਡਰ ਰਿਹਾ। ਤੋ ਬਾਬਾ ਜੀ ਕਹਿੰਦੇ ਨੇ ਨਿੱਕੇ ਨਿੱਕੇ ਡਰਾਂ ਤੋਂ ਬੰਦਾ ਡਰ ਰਿਹਾ। ਗੁਰਦੁਆਰੇ ਜੀ ਮੈਂ ਨਹਾਤਾ ਨਹੀਂ ਤੇ ਮੈਂ ਆ ਸਕਦਾ ਕਿ ਨਹੀਂ ਆ ਸਕਦਾ? ਹਾਂ ਇਹ ਕਹਿ ਵੀ ਮੈਂ ਅੱਜ ਪਰਾਇਆ ਹੱਕ ਖਾ ਕੇ ਆਇਆ, ਗੁਰੂ ਦੇ ਮੱਥੇ ਕਿਹੜੇ ਮੂੰਹ ਨਾ ਲੱਗਾਂਗਾ ਮੈਂ। ਆ ਤੇ ਹੋਈ ਨਾ ਗੱਲ ਵੀ ਅੱਜ ਮੈਂ ਕਿਸੇ ਨੂੰ ਲੁੱਟ ਕੇ ਆਇਆ ਤੇ ਮੱਥਾ ਟੇਕਣ ਆਉਣਾ ਤੇ ਪਾਤਸ਼ਾਹ ਤੇਰੇ ਮੱਥੇ ਮੈਂ ਕਿਵੇਂ ਲੱਗਾਂ? ਜਿਵੇਂ ਇੱਕ ਬੱਚਾ ਚੋਰੀ ਕਰਕੇ ਆਵੇ ਤੇ ਉਹਦੀ ਮਾਂ ਨੂੰ ਪਤਾ ਲੱਗੇ, ਪਿਤਾ ਨੂੰ ਪਤਾ ਲੱਗੇ ਤੇ ਉਹ ਆਖੇ ਮੈਂ ਕਿਵੇਂ ਆਪਣੀ ਮਾਂ ਦੇ ਮੱਥੇ ਲੱਗਾਂ, ਅੱਜ ਮੈਂ ਕੋਈ ਗਲਤ ਕੰਮ ਕਰਕੇ ਆਇਆ? ਫਿਰ ਤਾਂ ਠੀਕ ਹੈ, ਉਹ ਵੀ ਚੰਗੀ ਗੱਲ ਹੈ ਵੀ ਚਲੋ ਸਾਨੂੰ ਮੱਤ ਮਿਲੇਗੀ, ਸਾਨੂੰ ਸਮਝ ਮਿਲੇਗੀ। ਤੋ ਇੱਕ ਤੇ ਆਪਣੀ ਜ਼ਿੰਦਗੀ ਵਿੱਚੋਂ ਇਹ ਭਰਮ ਕੱਢੋ, ਵਹਿਮ ਕੱਢੋ, ਬਾਣੀ ਪੜ੍ਹਿਆ ਕਰੋ, ਬਾਣੀ ਵਿਚਾਰਿਆ ਕਰੋ, ਬਾਣੀ ਸਮਝਿਆ ਕਰੋ, ਸਾਰਾ ਕੁਝ ਹੀ ਹੈ। ਤੋ ਬਾਹਰੀ ਤੌਰ ਤੇ ਅਸੀਂ ਹੁਣ ਆ ਅੱਜ ਕੱਲ੍ਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਮੋਬਾਈਲ ਫੋਨਾਂ ਵਿੱਚ, ਉਸ ਮੋਬਾਈਲ ਫੋਨਾਂ ਵਿੱਚ ਕਈ ਕੁਝ ਹੋਰ ਵੀ ਹੈ, ਇਹਦੇ ਨਾਲ ਬਾਣੀ ਪਿੱਟੀ ਥੋੜਾ ਗਈ ਹੈ। ਬਾਣੀ ਤੇ ਨਿਰੰਕਾਰ ਦਾ ਰੂਪ, ਕਦੀ ਰੱਬ ਪਿੱਟਿਆ ਜਾਂਦਾ? ਬਾਣੀ ਪੜ੍ਹੋ, ਤੁਹਾਨੂੰ ਪਤਾ ਲੱਗੇਗਾ। ਜਿਵੇਂ ਸੂਰਜ ਦੀਆਂ ਕਿਰਨਾਂ ਗੰਦ ਦੇ ਢੇਰ ਤੇ ਵੀ ਪੈ ਜਾਣ ਤੇ ਸੂਰਜ ਦੀਆਂ ਕਿਰਨਾਂ ਨੂੰ ਗੰਦ ਕੁਝ ਨਹੀਂ ਕਹਿ ਸਕਦਾ। ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਉੱਤੇ ਵੀ ਪੈ ਜਾਣ ਨਾ ਜੇ, ਤੇ ਉਹ ਜਿਹੜੀ ਗੰਦਗੀ ਹੁੰਦੀ ਹੈ ਉਹਦਾ ਅਸਰ ਸੂਰਜ ਦੀਆਂ ਕਿਰਨਾਂ ਉੱਤੇ ਨਹੀਂ ਹੁੰਦਾ। ਰੱਬ ਏਦਾਂ ਨਿਰਲੇਪ ਹੈ, ਗੁਰੂ ਏਦਾਂ ਨਿਰਲੇਪ ਹੈ, ਇਸੇ ਕੁਦਰਤ ਵਿੱਚ ਵਸਿਆ, ਉਹਨੂੰ ਕੁਦਰਤ ਵਿੱਚ ਸਾਰਾ ਕੁਝ ਹੀ ਹੈ, ਇੱਥੇ ਵਸਿਆ ਹੈ। ਪਰ ਰੱਬ ਨੂੰ ਉਹ ਚੀਜ਼ਾਂ ਪਾਉਂਦੀਆਂ ਨਹੀਂ ਹਨ। ਹਾਂ ਇਹ ਤੇ ਹੋ ਸਕਦਾ ਹੈ ਵੀ ਜਦੋਂ ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਤੇ ਪੈਣ ਤੇ ਜਿਹੜੀ ਗੰਦਗੀ ਹੋਵੇ ਸੁੱਕ ਸੱਕ ਕੇ ਠੀਕ ਹੋ ਜਾਵੇ, ਉਹਦੀ ਬਦਬੂ ਮਰ ਜਾਵੇ, ਪਰ ਗੰਦਗੀ ਦਾ ਅਸਰ ਕਦੀ ਵੀ ਸੂਰਜ ਦੀਆਂ ਕਿਰਨਾਂ ਉੱਤੇ ਨਹੀਂ ਹੁੰਦਾ। ਤੂੰ ਸਹਿਮਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ, ਤੁਹਾਡਾ ਗੁਰੂ ਹੈ, ਗੁਰੂ ਸਾਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਲਈ ਤਿਆਰ ਬੈਠਾ। ਤੋ ਇਹ ਗੱਲਾਂ ਕਹਿਣ ਮਾਤਰ ਨਹੀਂ ਹਨ ਵੀ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂ, ਕਿਆ ਰੀਸ। ਸੋ ਜਿਹੜੇ ਸੁਚਮਤਾ ਦੇ ਨਾਂ ਤੇ ਸਾਨੂੰ ਡਰਾ ਰਹੇ ਨੇ, ਇਹ ਸ਼ਬਦ ਚੇਤੇ ਰੱਖ ਲਓ। ਬਾਬੇ ਨੇ ਆਖਿਆ ਕਹੋ ਪੰਡਿਤ ਸੂਚਾ ਕਵਨ ਠਾਉਂ, ਜਾਂ ਬਹਿਸੋਂ ਭੋਜਨ ਖਾਓ, ਜੇ ਬਾ ਜੂਠੀ। ਆਖਿਆ ਜ਼ੁਬਾਨ ਤੇਰੀ ਸੁੱਚੀ ਹੈ, ਇਹ ਤੇ ਥੁੱਕ ਲੱਗਾ ਵੀ ਜੂਠੀ ਹੈ, ਵੀ ਤੇ ਨਾਲ ਲਈ ਫਿਰਦਾ। ਜੇ ਬਾ ਜੂਠੀ ਕਿਵੇਂ ਹੁੰਦੀ ਹੈ ਭਲਾ? ਜਦੋਂ ਜ਼ੁਬਾਨ ਤੋਂ ਕੂੜ ਬੋਲਦਾ ਇੱਦਾਂ ਜੂਠੀ ਹੁੰਦੀ ਜ਼ੁਬਾਨ, ਉਦਾਂ ਜੂਠੀ ਨਹੀਂ ਹੁੰਦੀ। ਹੁਣ ਜੇ ਮੈਂ ਮੰਨ ਲਓ ਜ਼ੁਬਾਨ ਤੋਂ ਸੱਚ ਬੋਲ ਰਿਹਾ, ਰੱਬ ਦਾ ਨਾਂ ਲੈ ਰਿਹਾ, ਤੇ ਜੇ ਰੱਬ ਦਾ ਨਾਂ ਲੈਣ ਨਾਲ ਇਹ ਜਿਹੜਾ ਮੇਰੀ ਜ਼ੁਬਾਨ ਉੱਤੇ ਜਿਹੜਾ ਸਲਾਈਵਾ ਹੈ, ਕੋਈ ਥੁੱਕ ਹੈ, ਤੇ ਰੱਬ ਕਿਤੇ ਜੂਠਾ ਹੋ ਗਿਆ ਨਾਮ। ਹਾਂ ਜੇ ਇਸ ਜ਼ੁਬਾਨ ਤੋਂ ਮੈਂ ਝੂਠ ਬੋਲ ਰਿਹਾ ਤੇ ਫਿਰ ਜ਼ਰੂਰ ਸੋਚਣ ਦੀ ਲੋੜ ਹੈ ਮੈਨੂੰ। ਬਾਬੇ ਨੇ ਕਿਹਾ ਜੇ ਵਾ ਜੂਠੀ ਬੋਲਤ ਜੂਠਾ, ਕਿੱਦਾਂ ਜੂਠੀ ਹੁੰਦੀ ਹੈ ਭਲਾ? ਜਦੋਂ ਤੂੰ ਝੂਠ ਬੋਲਦਾ, ਫਿੱਕਾ ਬੋਲਦਾ। ਜੇ ਵਾ ਜੂਠੀ ਬੋਲਤ ਜੂਠਾ, ਕਰਨ ਨੇਤਰ ਸਭ ਜੂਠੇ, ਇੰਦਰੀ ਕੀ ਜੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ। ਅਗਨ ਵੀ ਜੂਠੀ, ਅੱਗ ਵੀ ਜੂਠੀ ਹੈ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਲੱਕੜੀ ਵੀ ਜੂਠੀ ਹੈ। ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਤੋ ਗੁਰੂ ਕਿਰਪਾ ਕਰੇ, ਮੈਂ ਤੇ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸੀ, ਤੇ ਮੈਂ ਬੈਠਾ ਸੋਚ ਰਿਹਾ ਸੀ, ਉਧਰੋਂ ਬਾਬਾ ਕਬੀਰ ਸਾਹਿਬ ਨੇ ਵੀ ਜਿਹੜੀ ਅੱਜ ਗੱਲ ਆਖੀ, ਉਹਨਾਂ ਆਖਿਆ ਵੀ ਜਿੱਥੇ ਅੰਦਰਲੀ ਸੂਝ ਜ਼ਿੰਦਗੀ ਦਾ ਗਿਆਨ ਪੈਦਾ ਹੋ ਜਾਵੇ ਨਾ, ਉੱਥੇ ਫਿਰ ਸਹਿਮ ਕੋਈ ਨਹੀਂ ਰਹਿੰਦਾ, ਉੱਥੇ ਡਰ ਕੋਈ ਨਹੀਂ ਰਹਿੰਦਾ, ਉੱਥੇ ਡਰ ਮੁੱਕ ਜਾਂਦੇ ਨੇ। ਅਜੇ ਤੇ ਸਾਨੂੰ ਗਿਆਨ ਨਹੀਂ ਹੈ, ਬੇਲੀ ਰਸਤਾ ਕੱਟ ਜਾਵੇ ਤੇ ਡਰ ਤੇ ਬੰਦੇ ਨੂੰ ਤਾਂ ਵੀ ਲੱਗਦਾ ਵੀ ਹਾਏ ਹੁਣ ਨਹੀਂ ਕੰਮ ਬਣਨਾ, ਬੇਲੀ ਰਸਤਾ ਕੱਟ ਗਈ। ਹੁਣ ਨਿੱਕੀਆਂ ਨਿੱਕੀਆਂ ਚੀਜ਼ਾਂ ਕਈ ਨਾ ਅਸੀਂ ਇੱਥੇ ਵੀ ਲਈ ਆਏ, ਉਹ ਪੰਜਾਬ 'ਚ ਹੁੰਦਾ ਸੀ ਨਾ, ਕੋਈ ਬੀਬੀ ਅੱਗੋਂ ਜਾ ਰਹੀ ਹੈ, ਸਵੇਰੇ ਸਵੇਰੇ ਬੰਦਾ ਕੰਮ 'ਤੇ ਨਿਕਲਿਆ ਤੇ ਅੱਗੋਂ ਕੋਈ ਖਾਲੀ ਬੱਠਲ ਲੈ ਕੇ ਮਿਲ ਪਿਆ, ਬਾਲਟਾ ਲੈ ਕੇ ਮਿਲ ਪਿਆ, ਟੋਕਰਾ ਲੈ ਕੇ ਖਾਲੀ ਮਿਲ ਪਿਆ, ਕਹਿੰਦੇ ਲੈ ਹੁਣ ਨਹੀਂ ਉਹ ਕੰਮ ਬਣਨਾ, ਤੇ ਖਾਲੀ ਟੋਕਰਾ ਲੈ ਕੇ, ਮਤਲਬ ਗੋਹੇ ਦਾ ਭਰਿਆ ਆਉਂਦਾ ਤੇ ਫਿਰ ਬਣ ਜਾਣਾ ਸੀ, ਤੇ ਜੇ ਖਾਲੀ ਆ ਗਿਆ ਤੇ ਫਿਰ ਨਹੀਂ ਬਣਨਾ, ਮਤਲਬ ਸਹਿਮਿਆ ਫਿਰਦਾ ਬੰਦਾ। ਇੰਨਾ ਸਹਿਮ ਹੈ ਅੰਦਰ, ਇੰਨਾ ਸਹਿਮ ਹੈ। ਜਿੰਨੀਆਂ ਦੁਕਾਨਦਾਰੀਆਂ ਧਰਮ ਦੇ ਨਾਂ ਤੇ ਚੱਲ ਰਹੀਆਂ ਨੇ ਸਭ ਇਸੇ ਕਰਕੇ ਚੱਲ ਰਹੀਆਂ ਨੇ ਕਿਉਂਕਿ ਤੁਸੀਂ ਸਹਿਮੇ ਹੋਏ ਹੋ, ਤੁਹਾਡੇ ਕੋਲ ਗਿਆਨ ਨਹੀਂ ਹੈਗਾ। ਅਸੀਂ ਕਹਿੰਦੇ ਬਾਬਾ ਜੀ ਸੁਖੀ ਨਹੀਂ ਰਹਿੰਦੇ, ਕੀ ਕਰੀਏ ਜੀ, ਕੋਈ ਸ਼ਬਦ ਹੀ ਦੱਸ ਦਿਓ, ਕੋਈ ਉਪਾਅ ਹੀ ਦੱਸ ਦਿਓ, ਤੇ ਬਾਬਾ ਤੇ ਆਪ ਨਹੀਂ ਸੁਖੀ। ਨੌਜਵਾਨ ਆਣ ਕੇ ਪੀਰਾਂ ਕਹਿੰਦੇ ਨੇ, ਕਹਿੰਦੇ ਜੀ ਬਾਬਾ ਜੀ ਪੀ ਆਰ ਨਹੀਂ ਹੋ ਰਹੀ, ਕੋਈ ਉਪਾਅ ਦੱਸੋ, ਤੇ ਬਾਬਿਆਂ ਦੀ ਕਿਹੜੀ ਹੋ ਰਹੀ ਹੈ, ਉਹ ਵੀ ਤੁਹਾਡੇ ਵਰਗੇ ਹੀ ਨੇ, ਉਹ ਵੀ ਉਦਾਂ ਹੀ ਤੁਰੇ ਫਿਰਦੇ ਨੇ, ਬਾਬਿਆਂ ਦੀ ਹੋ ਗਈ ਆ, ਪੁੱਛ ਲਿਓ। ਆ ਜਿਹੜੇ ਤੁਹਾਡੇ ਚਪਹਿਰੇ ਚ ਪੂਰੇ ਕਟਾਉਂਦੇ ਫਿਰਦੇ ਨੇ, ਨਾ ਬਾਬਿਆਂ ਨੂੰ ਪੁੱਛੋ ਤੇਰੀ ਪੀ ਆਰ ਹੋ ਗਈ, ਤੂੰ ਨਾ ਸਾਡੀ ਕਟਾ ਸਾਡੀ ਹੋ ਜਾਊਗੀ, ਹੋਈ ਕਿਸੇ ਦੀ। ਜੇ ਤੁਸੀਂ ਆਖੋ ਸਾਡੇ ਘਰ ਬੜੇ ਦੁਖੀ ਨੇ ਜੀ, ਕੱਖ ਨਹੀਂ ਬਣਦਾ, ਤੇ ਬਾਬੇ ਕਿਹੜੇ ਸੁਖੀ ਨੇ, ਉਹਨਾਂ ਦੇ ਕਿਹੜਾ, ਉਹ ਵੀ ਕਮੇਟੀਆਂ ਲੜਦੇ ਨੇ ਵੀ ਕੋਈ ਤਨਖਾਹ ਤਨਖੂਹ ਵਧਾ ਦਿਓ ਸਾਡੀ ਵੀ। ਹੁਣ ਤੋ ਜਿਹੜਾ ਰੋਗ ਤੁਹਾਨੂੰ ਹੈ ਨਾ, ਉਹੋ ਹੀ ਰੋਗ ਜਿਹਦੇ ਅੱਗੇ ਤੁਸੀਂ ਜਾ ਰਹੇ ਹੋ ਉਹਨੂੰ ਵੀ ਹੈ, ਸਮਝ ਬੇਨਤੀ ਨੂੰ। ਤੁਸੀਂ ਕਹਿੰਦੇ ਜੀ ਅਰਦਾਸ ਕਰੋ ਬਾਬਾ ਜੀ ਵੱਡੀ ਗੱਡੀ ਦਿਓ, ਵੱਡੀ ਗੱਡੀ ਨਹੀਂ ਤਾਂ ਅਸੀਂ ਮਰ ਗਏ। ਹੁਣ ਸਮਝਣ ਦੀ ਲੋੜ ਕੀ, ਮੈਂ ਨਹੀਂ ਕਹਿੰਦਾ ਵੀ ਚਲੋ ਤੁਸੀਂ ਰੱਬ ਅੱਗੇ ਅਕਾਲ ਪੁਰਖ ਅੱਗੇ ਅਰਦਾਸ ਨਾ ਕਰੋ, ਕਰਵਾ ਲਓ ਕੋਈ ਗੱਲ ਨਹੀਂ, ਪਰ ਸਹਿਮ ਕਾਹਦਾ ਹੈ, ਡਰ ਕਾਹਦਾ ਹੈ, ਸਾਨੂੰ ਇੱਦਾਂ ਕਿਉਂ ਲੱਗਦਾ ਹੈ ਵੀ ਸਾਡੀ ਜ਼ਿੰਦਗੀ ਅਖੀਰ ਹੋ ਜਾਵੇਗੀ ਜੇ ਮੈਨੂੰ ਜ਼ਿੰਦਗੀ ਵਿੱਚ ਆਹ ਚੀਜ਼ ਦੀ ਪ੍ਰਾਪਤੀ ਨਾ ਹੋਈ ਤੇ ਮੇਰਾ ਮੇਰਾ ਖਾਤਮਾ ਹੈ, ਮੇਰਾ ਐਂਡ ਹੈ। ਅਸੀਂ ਇੱਦਾਂ ਹੀ ਜੀ ਰਹਿਣਾ, ਸਹਿਮਿਆ ਹੋਇਆ ਬੰਦਾ, ਹਾਏ ਪਤਾ ਨਹੀਂ ਕੀ ਬਣੇਗਾ। ਅੱਛਾ ਸਹਿਮ ਹੁੰਦਾ ਕਾਹਦਾ, ਹਮੇਸ਼ਾ ਸਹਿਮ ਬੰਦੇ ਨੂੰ ਕਾਹਦਾ ਹੁੰਦਾ, ਭਵਿੱਖ ਦਾ, ਫਿਊਚਰ ਦਾ, ਉਹ ਚੀਜ਼ ਦਾ ਜਿਹੜੀ ਬੰਦੇ ਦੇ ਹੱਥ ਜੇ ਨਹੀਂ ਹੈ ਤੇ ਜੀ ਕਿੱਥੇ ਰਿਹਾ ਹੈ ਹੁਣ। ਫਿਊਚਰ ਵੱਲ ਵੇਖ ਕੇ ਬੰਦਾ ਜਿਹੜੀ ਹੋਣ ਵਾਲੀ ਮੂਮੈਂਟ ਹੈ ਉਹਨੂੰ ਵੀ ਖਰਾਬ ਕਰ ਰਿਹਾ, ਹੋਣ ਵਾਲਾ ਜਿਹੜਾ ਜੀਵਨ ਹੈ ਨਾ, ਇਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਨੇ ਪਤਾ ਕੀ ਆਖਿਆ ਸੀ, ਉਹਨਾਂ ਆਖਿਆ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਦੇਖ ਪਰਾਈ। ਦੁੱਖ ਪਤਾ ਬੰਦੇ ਨੂੰ ਕਦੋਂ ਹੁੰਦਾ, ਜਦੋਂ ਕਿਹਦੇ ਵੱਲ ਵੇਂਦਾ, ਪਰਾਈ ਵੱਲ। ਤੁਸੀਂ ਪਰਾਈ ਵੱਲ ਵੇਖਣਾ ਛੱਡ ਦਿਓ, ਸਹਿਮ ਖਤਮ ਹੋ ਜਾਣਗੇ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਬਸ ਜਦੋਂ ਜਦੋਂ ਵਿਚਾਰਾ ਜਿਹਾ ਬਣ ਜਾਣਾ ਨਾ, ਤਰਸ ਵਾਲਾ ਬਣ ਜਾਣਾ, ਸਹਿਮ ਹੁੰਦਾ ਹੀ ਉੱਥੇ ਹੈ। ਤੇ ਜਿੱਥੇ ਸ਼ੁਕਰਾਨਾ ਆ ਜਾਵੇ ਮਾਲਕ ਦਾ, ਜਿੱਥੇ ਗ੍ਰੈਟੀਟਿਊਡ ਆ ਜਾਵੇ, ਉੱਥੇ ਕਦੀ ਵੀ ਦੁੱਖ ਨਹੀਂ ਹੁੰਦਾ, ਹਮੇਸ਼ਾ ਸਹਿਮ ਉੱਥੇ ਹੋਵੇਗਾ। ਤੋ ਅਸੀਂ ਜੇ ਸਹਿਮ ਨੂੰ ਦੂਰ ਕਰਨਾ ਹੈ, ਬਾਬੇ ਨੇ ਆਖਿਆ ਇੱਕ ਚੀਜ਼ ਦਾ ਚੇਤਾ ਰੱਖ ਲਓ, ਜਾਂ ਅਨਭਉ। ਅਨਭਉ ਦਾ ਮਤਲਬ ਹੈ ਜਿੱਥੇ ਗਿਆਨ ਹੈ, ਜਿੱਥੇ ਸਮਝ ਹੈ, ਜਿੱਥੇ ਸੋਝੀ ਹੈ। ਮਹਾਰਾਜ ਨੇ ਅਨਭਉ ਜਿਹੜਾ ਹੈ ਨਾ, ਉਹਦੇ ਬਾਰੇ ਬੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਿੱਤੇ ਨੇ। ਇੱਕ ਬਚਨ ਹੈ ਮਹਾਰਾਜ ਦਾ, ਉਹਨਾਂ ਨੇ ਆਖਿਆ ਸਹਿਜ ਸਿਫਤ, ਸਹਿਜ ਵਿੱਚ ਟਿਕਿਆ ਰਹਿ ਤੇ ਰੱਬ ਦੀ ਸਿਫਤ ਕਰਿਆ ਕਰ। ਸਹਿਜ ਸਿਫਤ ਭਗਤ ਤਤ ਗਿਆਨਾ, ਭਗਤ ਦਾ ਇੱਥੇ ਮਤਲਬ ਹੈ ਭਗਤੀ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹੋ ਧਿਆਨ ਦਿਓ, ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆਵੇ ਉਹਦਾ ਮਤਲਬ ਭਗਤੀ ਹੁੰਦਾ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾਨੰਦ ਨਿਹਚਲ ਸੱਚ ਥਾਨਾ। ਜਿਹਨੇ ਰੱਬ ਦੀ ਗੁਣਾਂ ਵਾਲੀ ਭਗਤੀ ਨੂੰ ਜੀਵਨ ਚ ਕਮਾ ਲਿਆ ਨਾ, ਜਿਹਨੇ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਆਪਣੀ ਜ਼ਿੰਦਗੀ ਵਿੱਚ, ਉਹਦੇ ਅੰਦਰ ਟਿਕਾ ਰਹਿੰਦਾ, ਸਹਿਜ ਰਹਿੰਦਾ, ਸਦਾ ਆਨੰਦ ਰਹਿੰਦਾ। ਸਦਾ ਆਨੰਦ ਤਾਂ ਨਹੀਂ ਵਿਯੋਗ, ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਸਦਾ ਆਨੰਦ ਤਾਂ ਨਹੀਂ ਵਿਯੋਗ। ਤੈਸਾ ਸਵਰਨ, ਤੈਸੀ ਉਸ ਮਾਟੀ। ਸਵਰਨ ਕਹਿੰਦੇ ਨੇ ਜੀ ਸੋਨੇ ਨੂੰ, ਤੇ ਮਾਟੀ ਦਾ ਅਰਥ ਹੁੰਦਾ ਮਿੱਟੀ। ਆਖਿਆ ਉਹੋ ਜਿਹਾ ਹੀ ਉਹਦੇ ਲਈ ਸੋਨਾ ਤੇ ਉਹੋ ਜਿਹਾ ਉਹਦੇ ਲਈ ਮਿੱਟੀ, ਮਤਲਬ ਏਦਾਂ ਦੀ ਅਵਸਥਾ ਬਣ ਜਾਂਦੀ। ਫਿਰ ਇਹਦਾ ਭਾਵ ਇਹ ਹੈ ਵੀ ਜਿੰਨਾ ਚੀਜ਼ਾਂ ਨੂੰ ਤੁਸੀਂ ਲਾਈਫ ਵਿੱਚ ਬੜੀ ਇੰਪੋਰਟੈਂਸ ਦੇ ਕੇ ਸਹਿਮੇ ਰਹਿੰਦੇ ਹੋ ਨਾ, ਹੁਣ ਤੁਹਾਡੇ ਲਈ ਉਹ ਮਿੱਟੀ ਹੋ ਗਈਆਂ, ਮਿੱਟੀ ਹੋ ਗਈਆਂ। ਤੋ ਸਤਿਗੁਰੂ ਮਹਾਰਾਜ ਨੇ ਉੱਥੇ ਲੱਛਣ ਬਿਆਨੇ ਨੇ। ਫਿਰ ਆਖਿਆ ਹੁਣ ਜਿੰਨੇ ਏਦਾਂ ਸਮਝ ਲਿਆ ਸਦਾ ਆਨੰਦ ਤਾਂ ਨਹੀਂ ਬਯੋਗ, ਉੱਥੇ ਫਿਰ ਵਿਛੋੜਾ ਬਯੋਗ ਦੁੱਖ ਨਹੀਂ ਹੁੰਦੇ, ਉਹ ਸਦੀਵ ਕਾਲ ਲਈ ਕਿੱਥੇ ਰਹਿੰਦਾ, ਆਨੰਦ ਦੀ ਅਵਸਥਾ ਵਿੱਚ ਰਹਿੰਦਾ। ਤੋ ਸਤਿਗੁਰੂ ਦਾ ਬਚਨ ਮੈਂ ਪੜ੍ਹਨ ਲੱਗਾ ਸੀ, ਮਹਾਰਾਜ ਨੇ ਕਿਹਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸੱਚ ਥਾਨਾ। ਨਿਹਚਲ ਦਾ ਮਤਲਬ ਹੁੰਦਾ ਜਿਹੜੀ ਅਵਸਥਾ ਚਲਾਏਮਾਨ ਨਹੀਂ ਹੁੰਦੀ। ਚਲਾਏਮਾਨ ਦਾ ਮਤਲਬ ਕੀ ਹੈ, ਜਿਵੇਂ ਕੋਈ ਆਉਂਦਾ ਹੈ ਚਲਿਆ ਜਾਂਦਾ ਹੈ। ਆਖਿਆ ਏਦਾਂ ਹੀ ਮੇਰੇ ਅੰਦਰ ਮੈਂ ਕੁਛ ਸੋਚਦਾ ਹਾਂ, ਉਹਦੇ ਮੁਤਾਬਕ ਕਈ ਵਾਰ ਹੋ ਵੀ ਜਾਂਦਾ ਵੀ ਇਹਦੇ ਨਾਲ ਮੈਨੂੰ ਖੁਸ਼ੀ ਮਿਲੇਗੀ, ਫਿਰ ਉਹ ਮਿਲ ਵੀ ਗਿਆ, ਫਿਰ ਨਵੀਂ ਖੁਸ਼ੀ ਹੋਰ ਲੱਭਦਾ ਮੈਂ। ਫਿਰ ਪਦਾਰਥਾਂ ਦੀ ਖੁਸ਼ੀ ਏਦਾਂ ਦੀ ਹੁੰਦੀ ਹੈ, ਤੇ ਨਿਹਚਲ ਹੋ ਗਿਆ ਮੈਂ ਅੰਦਰੋਂ। ਤਾਂ ਸੰਗਤ ਸਾਧ ਗੁਣ ਰਸੈ ਅਨਭਉ ਨਗਰ, ਅਨਭਉ ਨਗਰ ਜਿਹੜਾ ਡਰ ਤੋਂ ਰਹਿਤ ਨਗਰ ਹੋਵੇ, ਜਿੱਥੇ ਹੁਣ ਕੋਈ ਭਉ ਨਹੀਂ ਹੈਗਾ, ਜਿੱਥੇ ਡਰ ਨਹੀਂ ਹੈਗਾ, ਜਿੱਥੇ ਸਹਿਮ ਨਹੀਂ ਹੈਗਾ। ਤੋ ਬਾਬਾ ਕਬੀਰ ਸਾਹਿਬ ਨੇ ਵੀ ਇੱਥੇ ਇਹੋ ਗੱਲ ਆਖੀ, ਆਖਿਆ ਜਾਂ ਅਨਭਉ ਤਾਂ ਭੈ ਨਹੀਂ, ਜਾਂ ਭਉ ਜਿੱਥੇ ਡਰ ਹੈ ਉੱਥੇ ਰੱਬ ਨਹੀਂ ਹੁੰਦਾ। ਅੱਛਾ, ਡਰ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਡਰ ਹੈ ਵੀ ਬੰਦਾ ਸਹਿਮਿਆ ਹੀ ਰਹਿੰਦਾ, ਵੈਸੇ ਸਹਿਮਿਆ ਪਤਾ ਕੌਣ ਰਹਿੰਦਾ, ਸਤਿਗੁਰ ਦੀ ਬਾਣੀ ਨੇ ਆਖਿਆ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਪਾਪੀ ਬੰਦਾ ਹਮੇਸ਼ਾ ਸਹਿਮਿਆ ਰਹੇਗਾ, ਉਹਦੇ ਚਿਹਰੇ ਤੇ ਜਲਾਲ ਨਹੀਂ ਹੋ ਸਕਦਾ ਕਦੀ ਵੀ, ਉਹ ਕਦੀ ਖਿੜਿਆ ਨਹੀਂ ਰਹਿ ਸਕਦਾ। ਨਾ ਸ਼ੁਕਰਾ ਬੰਦਾ ਸਦਾ ਕੀ ਰਹੇਗਾ, ਸਹਿਮਿਆ ਹੋਇਆ ਰਹੇਗਾ, ਉਹਦੇ ਚਿਹਰੇ ਤੇ ਜਲਾਲ ਆ ਹੀ ਨਹੀਂ ਸਕਦਾ। ਆਖਿਆ ਉਹ ਸਦਾ ਆਏ ਆਏ ਕਰੇਗਾ, ਸਦਾ ਮਤਲਬ ਜਿਵੇਂ ਜਿਉਂ ਮੱਥਣ ਨਾਨਕ ਜਿਉਂ ਮੱਥਣ ਮਧਾਣੀਆਂ, ਜਿਵੇਂ ਮਧਾਣੀਆਂ ਏਦਾਂ ਮੱਥਦੀਆਂ ਰਹਿੰਦੀਆਂ ਨਾ ਦੁੱਧ ਨੂੰ। ਆਖਿਆ ਏਦਾਂ ਹੀ ਤਿਉਂ ਮੱਥੇ ਧਰਮ ਰਾਏ, ਤਿਵੇਂ ਧਰਮ ਰਾਜਾ ਉਹਨਾਂ ਨੂੰ ਵੀ ਦੁੱਖ ਦਿੰਦਾ ਰਹਿੰਦਾ। ਕੌਣ? ਜਿਹੜਾ ਪਾਪੀ ਹੈ। ਤੇ ਜਿੰਨੇ ਜੀਵਨ ਵਿੱਚੋਂ ਪਾਪ ਕੱਢ ਦਿੱਤੇ, ਉਹਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਹਿਮ ਡਰ ਤਕਲੀਫ ਚਿੰਤਾ ਨਹੀਂ ਹੁੰਦੀ। ਤੋ ਮਹਾਰਾਜ ਨੇ ਆਖਿਆ ਜਾਂ ਭਉ ਤਾਂ ਹਰ ਨਾਹੇ, ਜਿੱਥੇ ਡਰ ਹੈ ਉੱਥੇ ਰੱਬ ਨਹੀਂ ਹੈਗਾ। ਜਿੱਥੇ ਡਰ ਹੈ, ਜਿੱਥੇ ਬੰਦਾ ਡਰਿਆ ਡਰਿਆ ਰਹਿੰਦਾ ਹੈ ਉੱਥੇ ਰੱਬ ਨਹੀਂ, ਤੇ ਜਿੱਥੇ ਰੱਬ ਆ ਗਿਆ ਉੱਥੇ ਡਰ ਨਹੀਂ ਰਹਿੰਦਾ। ਕਿਉਂਕਿ ਰੱਬ ਨਿਰਭਉ ਹੈ ਨਾ, ਉਹਦਾ ਗੁਣ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਅੱਗੇ ਕੀ ਆਪਾਂ ਪੜ੍ਹਦੇ ਹਾਂ, ਨਿਰਭਉ, ਉਹ ਵਾਹਿਗੁਰੂ ਨਿਰਭਉ ਹੈ, ਨਿਡਰ ਹੈ। ਇੱਕ ਨਾ ਇਤਿਹਾਸ ਦੇ ਵਿੱਚ ਬੜੀ ਪਿਆਰੀ ਸਾਖੀ ਆਉਂਦੀ ਹੈ, ਗੁਰਦੁਆਰਾ ਹੈ ਰੀਠਾ ਸਾਹਿਬ, ਆਪਾਂ ਜਾਣਦੇ ਹਾਂ ਸਾਰੇ ਜਾਣੇ, ਯੂਪੀ ਦੇ ਵਿੱਚ ਉਹ ਸਥਾਨ ਪੈਂਦਾ ਨਾਨਕ ਮਤਾ। ਤੇ ਵੈਸੇ ਤੇ ਉਹਨੂੰ ਅਸੀਂ ਕਰਾਮਾਤੀ ਰੰਗਤ ਦੇ ਨਾਲ ਸੁਣਾਉਂਦੇ ਹਾਂ। ਕਰਾਮਾਤੀ ਰੰਗਤ ਇਹ ਹੈ ਵੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਉਹ ਫਲਾਨੀ ਜਗ੍ਹਾ ਤੇ ਰੀਠੇ ਨੇ, ਉਹ ਛਗਲਾ, ਤੇ ਜਦੋਂ ਉਹਨਾਂ ਨੇ ਛਗੇ ਤੇ ਰੀਠੇ ਮਿੱਠੇ ਸੀ, ਮਤਲਬ ਉੱਦਾਂ ਜਿਹੜੀ ਪ੍ਰਚਲਿਤ ਹੈ ਉਹ ਇੱਦਾਂ ਸੁਣਾਈ ਜਾਂਦੀ ਹੈ। ਪਰ ਹੁਣ ਉੱਥੇ ਕੀ ਹੁੰਦਾ ਹੈ ਵੀ ਰੀਠੇ ਜਿਹੜੇ ਨੇ ਉਹ ਮਿੱਠੇ ਤਾਂ ਨਹੀਂ ਹੈਗੇ, ਉਹ ਕੀ ਕਰਦੇ ਨੇ ਵੀ ਰੀਠੇ ਤੋੜ ਕੇ ਫਿਰ ਉਹਨੂੰ ਖੰਡ ਵਿੱਚ ਚਾਸ਼ਨੀ 'ਚ ਡੁਬੋ ਕੇ ਤੇ ਫਿਰ ਪ੍ਰਸ਼ਾਦ ਦਿੰਦੇ ਨੇ। ਉਹ ਰੀਠਾ ਮਿੱਠਾ ਨਹੀਂ ਹੁੰਦਾ, ਰੀਠਾ ਕੌੜਾ ਹੀ ਹੁੰਦਾ। ਕੁਦਰਤੀ ਤਸੀਰ ਉਹਦੀ ਕੀ ਹੁੰਦੀ ਹੈ, ਕੌੜੀ ਹੈ। ਰੀਠੇ ਦੀ ਤਸੀਰ ਮਿੱਠੀ ਨਹੀਂ ਹੁੰਦੀ। ਤੇ ਮੈਂ ਜਦੋਂ ਇਸ ਚੀਜ਼ ਨੂੰ ਸਮਝਦਾ ਨਾ ਜੀ, ਤੇ ਇਹਦੇ ਨਾਲ ਨਾ ਇੱਕ ਮੈਂ ਇੱਦਾਂ ਕੋਈ ਸਾਹਿਤ ਪੜ੍ਹ ਰਿਹਾ ਸੀ ਤੇ ਮੈਨੂੰ ਗੱਲ ਯਾਦ ਆ ਗਈ, ਆਪਾਂ ਇਹਨੂੰ ਗੱਲ ਨੂੰ ਸਮਝਦੇ ਹਾਂ, ਸਾਡੇ ਸਾਰਿਆਂ ਲਈ ਸਮਝਣ ਯੋਗ ਹੈ ਗੱਲ। ਉਹ ਭਾਈ ਮਰਦਾਨਾ ਜੀ ਕਹਿ ਰਹੇ, ਤੇ ਤੁਹਾਨੂੰ ਪਤਾ ਜਨਮ ਸਾਖੀਆਂ ਵਾਲਿਆਂ ਨੇ ਬਹੁਤ ਕੁਝ ਇੱਦਾਂ ਲਿਖਿਆ ਵੀ ਜਦੋਂ ਭੁੱਖ ਲੱਗਦੀ ਉਦੋਂ ਭਾਈ ਮਰਦਾਨੇ ਨੂੰ ਹੀ ਲੱਗਦੀ ਹੈ। ਪਰ ਭਾਈ ਮਰਦਾਨਾ ਕੋਈ ਆਮ ਸ਼ਖਸੀਅਤ ਨਹੀਂ ਹੈ, ਇਹ ਚੇਤਾ ਰੱਖ ਲਓ। ਉਹਨਾਂ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਆਮ ਸ਼ਖਸੀਅਤ ਨਹੀਂ ਹੈ। ਤੇ ਬਾਬੇ ਨੇ ਇੰਨਾ ਮਾਣ ਭਾਈ ਮਰਦਾਨਾ ਜੀ ਨੂੰ ਦਿੱਤਾ ਵੀ ਜਦੋਂ ਉਹਨਾਂ ਬਾਣੀ ਲਿਖੀ ਤੇ ਇੱਕ ਸਲੋਕ ਉਚਾਰਨ ਕੀਤਾ, ਉੱਥੇ ਲਿਖਿਆ ਸਲੋਕ ਮਰਦਾਨਾ ਮਹਿਲਾ ਪਹਿਲਾ। पहले पातशाह दा सलोक है ते उन्होंने विच की लिख दिता मरदाना, तो इन्हां मान दिता दुखां सुखां दा साथी रहा, उच्चियां नीवियां थावां उत्ते भुखां त्रेहां नूं भाई मरदाने ने बाबे नानक दे नाल कटिया। चलो जी साखीकारां ने साखी लिखी ते मैं थोड़ा जिहा इहनूं इदां समझदा भी जदों ना भाई मरदाने नूं भुख लगी ते बाबे नानक ने आख्या भी चलो हुण इत्थों रीठे छक लो, भाई मरदाने ने रीठे तोड़े छके, बाबे ने पूछा की सुआद है, कहिंदा जी मिठे है, रीठे मिठे नहीं सी पर उन्हें की आख्या मिठे है, समझना बेनती नूं, जे सुख दे तां तुझै राधी, दुख भी तुझे तेरा किया, समझे बेनती नूं, तेरा किया मीठा लागे भी गुरु साहब तेरा कीता होया हर जिहड़ा फैसला है वह मैनू की लगता मिठा लगता, रीठा तो चीज ही की है। तो सिखां ने इतिहास दुहराया, वेखो तुसीं जदों आनंदपुर साहब नूं घेरा पिया उन्होंने पत्ते तोड़ तोड़ के खाधे, तो पत्ते कोई मिठे थोड़ा सी, मतलब सरवाइव कर ली। जदों तुहाडा मिशन वड्डा होवे, जदों तुसीं दुनिया उत्ते कोई महान काम करने होवे, फिर जबाना दे चस्के उत्थे मैटर नहीं करदे, जिहड़ा जबाना दे चस्कियां विच पै जावे वह दुनिया लई कोई वड्डा कार्ज कर नहीं सकदा। ते मैं ते कहिंदा हुंदा मैनूं इह गल कहण तों कोई गुरेज नहीं, कई वार साडे वर्गे वी होण ते असीं पुछीए सानूं कोई आके फलानी जगह धर्म प्रचार कर लई जाणा, ते मैं पुछांगा उत्थे रहण लई कुछ है कि नहीं है, उत्थे प्रबंध किदां दा, रोटी पाणी मिलेगा कि नहीं मिलेगा। ते जिहड़े सच्ची उस निशाने नूं लै के तुरे ते जिहड़ी चीज बाबे नानक ने कह दित्ती ना भाई मरदाने नूं, भावें उह कौड़ी वी होवे, मरदाने लई की है उह मिठी है, क्योंकि उहनां भुखां त्रेहां दी परवाह नहीं कीती, इसलिए रीठा मिठा ही है। हाँ मेरे तुहाडे वास्ते जरूर कौड़ा है, सानूं ते महाराज बड़ियां मिठियां चीजां वी दे दवे ते तां वी उह साडे सानूं, क्योंकि ना शुकरे होण करके, जे प्रसाद छत्ती अमृत खाए तिस ठाकुर को रख मन माए, सानू तो बहुत कुछ भी दिता हो ते असीं कहिंदे मेरी जो लाइफ तो है ही कख नहीं, असीं कनेडा वर्गे मुल्कां च बैठे हाँ, सुंदर मुल्कां च बैठे हाँ, दुनिया अजे मतलब जिहड़ा जिन्हां नूं आपां कहिंदे एडवांस मुल्क ने, बड़ी तरक्की है इन्हां मुल्कां च, इन्हां मुल्कां च बैठे भी असीं कहिंदे आ भी हाए मर गए, हाए लुट्टे गए, हाए कख नहीं हैगा, भाई मरदाना कोई साडे वर्गा थोड़ा सी। इस करके उन्हें बाबे दे दित्ती हुई कौड़ी चीज नूं भी की कहा भी ये की है मिठी है, प्रवान है बाबा, कोई गल नहीं फिर की होया। तो गुरु अर्जन साहब तत्ती तवी ते बैठे कहिंदे ने तेरा किया मीठा लागे, तो भाई मरदाना कौड़े रीठिया नूं किवें कह सकदा सी भी कौड़े ने, उन्हें कहा मिठे ही है बाबा, क्योंकि जिन्हां दे निशाने वड्डे होण वह फिर जबाना दे चस्कियां तों उपर उठ पैंदे ने, उन्हां नूं पता है भी पेट का गुजरान करना है, वह कोई जवाक थोड़ा सी जिहड़ा मां दे अगे रो रहा सी भी मैं ते गांह नहीं तुरना, भाई मरदाना योधा है, मर्द मरदाना है, उन्हें हर चीज नूं अपने पिंडे उत्ते नाल हंडाया गुरु नानक साहब दे। ते असीं साडे कोल इन्ने पदार्थ होण तां वी बंदा डरिया फिरदा सहमिया फिरदा, तां वी बंदा कहिंदा है भी है नहीं कख जी, मर गए खप गए लुट्टे गए तबाह हो गए, क्योंकि शुकराना नहीं है। तो गुरु कृपा करे बाबा जी ने बख्शिश की, आख्या जहां अनभौ तह भै नहीं, जिथे वह वाहिगुरु आप उहदा ज्ञान आण के टिक जांदा है उत्थे दुनिया के डर खत्म हो जाते, उत्थे कोई भय नहीं रहिंदा, उत्थे कोई सहम नहीं रहिंदा, कोई चिंता नहीं रहिंदी। जां पौ ते जिथे दुनिया के सहम डर होण, समझ लो उस परिवार के विच रब ही नहीं हैगा, जिथे शुकराना ना ना होवे उत्थे रब नहीं हैगा जिहड़ा सहमिया फिरदा। जां पौ तां हर ना है, कहो कबीरा कहो कबीर विचार कै संत सुनो मन माहे, बाबा कबीर साहब विचार के सानू ये गल कहिंदे ने भी हे सत संगी जनों इस गल नू सुन लो, मन विच विचार लवो, इस गल नू धारण कर लो। अगला बोल है, कबीर जिन्हों किशु जानिया नहीं तिन सुख नींद बिहाए, आख्या जिन्हां ने गुरु दे ज्ञान नू समझिया नहीं ना वह गफलत की नींद विच सुते रहिंदे ने, सदा ही संसियां ते सहमां विच ही तुरदे फिरदे रहिंदे ने। हमो जो बूझा बूझना, बाबा कबीर साहब कहते हैं मैनू जिहड़ी समझ आ गई ना, मैनू जो समझ लिया, मैं जिहड़ी गल समझण योग सी जिहड़ी बाबे ने पहला समझा दित्ती, ਆਖਿਆ ਮੈਂ ਉਹ ਗੱਲ ਬੁੱਝ ਲਈ ਹੈ, ਪੂਰੀ ਪਈ ਬੁਲਾਏ। ਤੇ ਬਾਬਾ ਜੀ ਕਹਿੰਦੇ ਨੇ ਹੁਣ ਪੂਰੀ ਪਈ ਬੁਲਾਏ ਦਾ ਅਰਥ ਹੈ ਵੀ ਪੂਰੀ ਬਲਾ ਹੁਣ ਗਲ ਵਿੱਚ ਪੈ ਗਈ ਹੈ, ਵੀ ਜਗਤ ਦੇ ਸੰਸਿਆਂ ਦਾ ਹੁਣ ਟਾਕਰਾ ਕਰਨ ਦੀ ਮੇਰੇ ਅੰਦਰ ਸਮਰੱਥਾ ਹੋ ਗਈ ਹੈ। ਜਿਵੇਂ ਕਹਿੰਦੇ ਨਾ ਵੀ ਕੋਈ ਬਲਾ ਗਲ ਚ ਆਣ ਕੇ ਪੈ ਜਾਵੇ ਤੇ ਕਹਿੰਦੇ ਕੋਈ ਗੱਲ ਨੀ, ਹੁਣ ਮੇਰੇ ਅੰਦਰ ਸਮਝ ਹੈਗੀ ਹੈ, ਮੈਂ ਇਹਦਾ ਟਾਕਰਾ ਕਰ ਲੈਣਾ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਵੀ ਹਮੋ ਜੋ ਬੂਝਾ ਬੂਝਣਾ, ਜਿਹੜੀ ਮੈਨੂੰ ਸਮਝ ਮਿਲ ਗਈ ਹੈ, ਕਹੋ ਜਿਵੇਂ ਸਤਿਗੁਰੂ ਦੀ ਬਾਣੀ ਦਾ ਇੱਕ ਤੁਸੀਂ ਅਰਵਾਕ ਰੋਜ਼ ਪੜ੍ਹਦੇ ਹੋ ਜਪਜੀ ਸਾਹਿਬ ਦੇ ਵਿੱਚ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ, ਉੱਥੇ ਬੁਝਾਈ ਦਾ ਮਤਲਬ ਹੈ ਸਮਝ ਸੂਝ। ਹਮੋ ਜੋ ਬੂਝਾ ਬੂਝਣਾ, ਮੈਂ ਜਿਹੜੀ ਗੁਰੂ ਵਾਲੀ ਮਤ ਲੈ ਲਈ ਹੈ, ਜਿਹੜੀ ਬੂਝ ਜਿਹੜੀ ਸਮਝ ਪ੍ਰਾਪਤ ਕਰ ਲਈ ਹੈ, ਪੂਰੀ ਪਰੀ ਬੁਲਾਏ, ਤੇ ਇਹ ਜਿਹੜੀ ਬਲਾ ਦੁਨੀਆਂ ਦੇ ਗਲ ਵਿੱਚ ਪਈ ਹੋਈ ਹੈ ਨਾ, ਇਹ ਜੇ ਮੇਰੇ ਵੀ ਪੈ ਜਾਵੇ ਤੇ ਮੈਂ ਇਹਦਾ ਟਾਕਰਾ ਕਰ ਲੈਣਾ, ਮੈਂ ਸਹਿਮਾਂ ਦਾ ਡਰਾਂ ਦਾ ਤੌਖਲਿਆਂ ਦਾ ਟਾਕਰਾ ਕਰ ਲੈਣਾ, ਮੈਂ ਪਰਵਾਹ ਨਹੀਂ ਕਰਦਾ। ਤੋ ਗੁਰੂ ਕੇ ਪਿਆਰ ਵਾਲਿਓ, ਸਤਿਗੁਰ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਸਾਡੇ ਲਈ ਸਾਰੇ ਉਪਦੇਸ਼ ਬਖਸ਼ਾਂ ਕੀਤੀਆਂ ਨੇ। ਅਸੀਂ ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਜੀਣਾ ਹੈ, ਇਹ ਸਾਡਾ ਇਤਿਹਾਸ, ਸਾਡੀ ਗੁਰਬਾਣੀ, ਗੁਰੂ ਵਾਲਾ ਦਿੱਤਾ ਹੋਇਆ ਗਿਆਨ ਸਾਨੂੰ ਨਿਤਾ ਪ੍ਰਤੀ ਸਮਝਾਉਂਦਾ ਹੈ। ਅਤੇ ਆਪਣਾ ਸੁਭਾਅ ਬਣਾਈਏ, ਬੜੀ ਚੰਗੀ ਗੱਲ ਹੈ, ਬੜੀਆਂ ਰੌਣਕਾਂ ਗੁਰਦੁਆਰੇ ਲੱਗੀਆਂ ਨੇ। ਅਸੀਂ ਹਰ ਰੋਜ਼ ਸਮਾਂ ਕੱਢ ਕੇ ਗੁਰੂ ਦੀ ਵਿਚਾਰ ਦੇ ਨਾਲ ਜੁੜਿਆ ਕਰੀਏ, ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤੇ ਨੇ ਉਹਨੂੰ ਸਮਝਿਆ ਅਤੇ ਵਿਚਾਰਿਆ ਕਰੀਏ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ। ਆਓ ਅਗਲੇਰਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਦ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਬਾਣੀ ਦੀ ਵਿਚਾਰ ਅਤੇ ਗੁਰਮਤਿ ਦੀ ਸਾਂਝ ਦੇ ਨਾਲ ਗੁਰਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਕੋਸ਼ਿਸ਼ ਕਰੀਏ ਆਪਾਂ ਗੁਰਮਤਿ ਨੂੰ ਸਮਝਣ ਦਾ ਯਤਨ ਕਰੀਏ, ਮਨ ਮਤ ਨੂੰ ਛੱਡਣ ਦਾ ਯਤਨ ਕਰੀਏ। ਬਹੁਤ ਭੁਲੇਖੇ ਨੇ ਔਰ ਭੁਲੇਖੇ ਪਾਏ ਗਏ ਨੇ, ਉਹ ਭੁਲੇਖੇ ਸਾਡੇ ਬਾਣੀ ਰਾਹੀਂ ਦੂਰ ਹੋਣੇ ਨੇ, ਦੂਰ ਬਾਣੀ। ਉਹਦੇ ਲਈ ਤੁਹਾਨੂੰ ਮੈਂ ਬੇਨਤੀ ਕਰਾਂ, ਦੋ ਚੀਜ਼ਾਂ ਸਿੱਖ ਨੂੰ ਪੜ੍ਹਨ ਵਾਸਤੇ ਦਿੱਤੀਆਂ ਨੇ ਪਾਤਸ਼ਾਹ ਨੇ। ਇੱਕ ਤਾਂ ਬਾਣੀ ਸਿੱਖ ਨੇ ਖੁਦ ਪੜ੍ਹਨੀ ਹੈ, ਬਾਣੀ ਦਾ ਸਿਧਾਂਤ ਹੈ। ਇੱਕ ਮਿੰਟ, ਬਾਣੀ ਦਾ ਸਿਧਾਂਤ ਹੈ, ਜਾਂ ਤਾਂ ਸਿੱਖ ਆਪ ਪਾਠ ਕਰੇ, ਜੇ ਆਪ ਪਾਠ ਨਹੀਂ ਕਰਦਾ ਤਾਂ ਪਾਠੀ ਲਾ ਕੇ ਸੁਣੇ, ਅਤੇ ਜੇ ਦੋਵਾਂ ਵਿੱਚੋਂ ਨਹੀਂ ਤਾਂ ਠੀਕ ਹੈ, ਧਰਮ ਦੇ ਕਰਮ ਅਸੀਂ ਕਰੀ ਜਾ ਰਹੇ ਪਰ ਧਰਮ ਤੌਰ ਦੇ ਕਰਮ ਗੁਰਮਤ ਅਨੁਸਾਰ ਨਹੀਂ ਹੁੰਦੇ। ਦੂਸਰੀ ਬੇਨਤੀ, ਜਿੱਥੇ ਇੱਕ ਖੰਡ ਪਾਠ ਆਰੰਭ ਹੋ ਜਾਂਦਾ ਉੱਥੇ ਦੂਜਾ ਖੰਡ ਪਾਠ ਨਹੀਂ ਹੋ ਸਕਦਾ, ਦੂਸਰੀ ਪੋਥੀ ਪ੍ਰਕਾਸ਼ ਨਹੀਂ ਹੁੰਦੀ, ਉਹ ਕੀਰਤਨ ਨਹੀਂ ਹੋ ਸਕਦਾ, ਕਥਾ ਨਹੀਂ ਹੋ ਸਕਦੀ। ਆਪਾਂ ਬਹੁਤ ਸਾਰੀਆਂ ਲੜੀਆਂ 'ਚ ਲਾ ਜਲਾ ਕੇ ਪਤਾ ਨਹੀਂ ਕਿੰਨੇ ਕਿੰਨੇ ਪਾਠ ਰੱਖ ਕੇ ਮੂੰਹ ਬੰਨ ਕੇ ਪਾਠੀ ਬੈਠੇ ਨੇ, ਅੱਗੇ ਸੁਣਨ ਵਾਲਾ ਕੋਈ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਇਸ ਤਰੀਕੇ ਨਾਲ ਬੇਅਦਬੀ ਕਰਨ ਦਾ ਯਤਨ ਨਾ ਕਰੀਏ। ਗੁਰੂ ਨੂੰ ਅਸੀਂ ਸ਼ਬਦ ਗੁਰੂ ਅਤੇ ਗਿਆਨ ਗੁਰੂ ਮੰਨ ਕੇ ਗੁਰੂ ਦੇ ਗਿਆਨ ਨੂੰ ਅਸੀਂ ਸਮਝਣ ਦਾ ਸ਼ਤ ਕਰੀਏ। ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਕਿ ਇੱਕ ਇੱਕ ਸ਼ਬਦ ਦੇ ਵਿੱਚ ਸਤਿਗੁਰ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਜੋ ਹੁਕਮਨਾਮਾ ਤੁਹਾਨੂੰ ਰੋਜ਼ ਮਿਲਦਾ, ਮੇਰੀ ਬੇਨਤੀ ਹਰ ਇੱਕ ਬੱਚੇ ਨੂੰ, ਹਰ ਇੱਕ ਸਿੱਖ ਨੂੰ, ਹਰ ਇੱਕ ਬੀਬੀ ਨੂੰ ਕਿ ਘੱਟ ਤੋਂ ਘੱਟ ਇੱਕ ਦਿਨ ਵਿੱਚ 2-3 ਵਾਰਾਂ ਉਸ ਆਪਣੇ ਫੋਨ ਦੇ ਉੱਤੋਂ, ਕਿਉਂਕਿ ਅੱਜ ਕੱਲ੍ਹ ਤਾਂ ਕੋਈ ਜਾਣ ਦੀ ਲੋੜ ਨਹੀਂ, ਸਾਡੀ ਜੇਬ 'ਚ ਗੁਰੂ ਗ੍ਰੰਥ ਸਾਹਿਬ ਪਿਆ ਵਾ ਔਰ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਜੇ ਦੇਖਿਆ ਜਾਵੇ ਤਾਂ ਇਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਹੀ ਹੈ ਨਾ, ਜਿੱਥੇ ਅਸੀਂ ਘੁੰਮਦੇ ਫਿਰਦੇ ਹਾਂ, ਕਿਤੇ ਜਾਂਦੇ ਹਾਂ, ਬਾਣੀ ਨਾਲ ਚੱਲਦੀ ਹੈ। ਪਰ ਇੰਨਾ ਵੀ ਬਹੁਤਾ ਆਪਾਂ ਇਸ ਚੀਜ਼ ਨੂੰ ਉੱਪਰ ਨਾ ਚੱਕੀਏ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਭੰਬਲ ਭੂਸੇ ਅਤੇ ਭੁਲੇਖੇ 'ਚ ਨਾ ਪਾਈਏ, ਇਹਨੂੰ ਗੁਰੂ ਨਾਲ ਜੋੜਨ ਦਾ ਯਤਨ ਕਰੀਏ ਅਤੇ ਬਾਣੀ ਨਾਲ ਜੋੜਨ ਦਾ ਯਤਨ ਕਰੀਏ, ਤਾਂ ਹੀ ਗੁਰਮੁ ਪਿਆਰਿਓ ਇਸ ਦੀ ਬਖਸ਼ਿਸ਼ ਸਾਡੇ ਜਿਹਨ ਵਿੱਚ ਪੈ ਗਈ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ। ਲੱਖਣ ਕੇ ਪੱਡੇ ਪਿੰਡ ਵੱਲੋਂ ਖੰਡ ਪਾਠ ਆਰੰਭ ਹੈ, ਐਤਵਾਰ ਨੂੰ ਭੋਏ ਪੈਣਗੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਿਪੁਰ ਵਾਲੇ ਢਾਡੀ ਜਥ ਨੂੰ ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਔਰ ਕੋਸ਼ਿਸ਼ ਕਰੋ ਜਿਹੜੇ ਵਾਦ ਵਾਦ ਅਤੇ ਦੁਬਧਾ ਜਾਂ ਇਹਦੇ ਤੋਂ ਆਪਾਂ ਦੂਰ ਹੋਈਏ ਅਤੇ ਗੁਰੂ ਦਾ ਇੱਕੋ ਹੀ ਸ਼ਬਦ ਆਪਾਂ ਪੜ੍ਹਦਾ ਚੱਲ ਕਰੀਏ। ਮੈਂ ਬੇਨਤੀ ਕਰਨਾ ਕਿ ਪ੍ਰਵਾਨਕ ਸਿੱਖ ਰਹਿਤ ਮਰਿਆਦਾ ਕੋਡ ਆਫ ਕੰਡਕਟ ਜ਼ਰੂਰ ਪੜ੍ਹੋ ਸਾਰੇ ਜਣੇ, ਔਰ ਉਹਦੇ ਮੁਤਾਬਕ ਸਾਰੇ ਧਰਮ ਦੇ ਕਰਮ ਅਸੀਂ ਕਰਦੇ। ਜਿਹੜਾ ਸਾਡੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਆ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਨੇ, ਆਉਣ ਵਾਲੇ ਸਮੇਂ ਅਸੀਂ ਰਿਸਪੋਂਸਿਬਲ

ਵਾਹਿਗੁਰੂ ਦੀਨ ਦੁਨੀਆਂ ਦੇ ਮਾਲਕ, ਮੌਜਾਂ ਦੇ ਮਾਹੀ, ਪ੍ਰੀਤਾਂ ਦੇ ਪਹਿਰੇਦਾਰ, ਰੂਹਾਨੀਅਤ ਦੇ ਮੁਜੱਸਮੇ, ਸ਼ਬਦ ਗੁਰੂ, ਇਲਾਹੀ ਸਾਜਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰਾਂ ਨੇ ਤੁਹਾਨੂੰ ਉਦੋਂ ਬਖਸ਼ਿਆ, ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਏ ਹੋ। ਸਤਿਗੁਰੂ ਦਇਆ ਕਰਨ ਆਪਣੇ ਸਾਰਿਆਂ ਦੇ ਉੱਤੇ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਔਰ ਮਹਾਰਾਜ ਸਿੱਖ ਕੌਮ ਦੇ ਉੱਤੇ ਸਾਡਾ ਭਾਈਚਾਰਾ ਜਿਹੜਾ ਨਾ, ਜਿਹੜਾ ਗੁਰੂ ਨਾਨਕ ਸਾਡਾ ਭਾਈਚਾਰਾ ਬਣਾ ਕੇ ਗਏ ਸਨ, ਉਸ ਭਾਈਚਾਰੇ ਨੂੰ ਆਪਾਂ ਸੰਗਠਨ ਕਰ ਸਕੀਏ, ਇਮਾਨਦਾਰੀ ਦੇ ਨਾਲ ਸਾਡੀ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਵਿੱਚ ਜਾਵੇ, ਅਤੇ ਸਤਸੰਗ ਜੀ ਅਸੀਂ ਆਪਣੇ ਛੋਟੇ ਛੋਟੇ ਜਿਹੜੇ ਝਗੜੇ ਆ ਉਹਨਾਂ ਨੂੰ ਖਤਮ ਕਰਕੇ ਅਤੇ ਸੱਚੇ ਸੋ ਗੁਰੂ ਦੇ ਸਿੱਖ ਬਣਨ ਦਾ ਯਤਨ ਕਰੀਏ। ਹੁਣ ਸਤਸੰਗ ਜੀ ਆਪਣਾ ਜੇ ਦੇਖਿਆ ਜਾਵੇ ਤਾਂ ਕਿਸੇ ਨੂੰ ਪੁੱਛ ਲਓ, ਤੁਹਾਨੂੰ ਪੁੱਛ ਲਓ, ਮੈਨੂੰ ਪੁੱਛ ਲਓ, ਗੱਲ ਇਹ ਆ ਵੀ ਸਾਰੇ ਆਪਾਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਨਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ। ਅਤੇ ਸਤਸੰਗ ਜੀ ਤੂੰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਤਾਂ ਫਿਰ ਪੱਗਾਂ ਲਾਉਣ ਦਾ ਤਾਂ ਮਤਲਬ ਵੀ ਨਹੀਂ, ਦਾੜੀਆਂ ਇੱਕ ਦੂਜੀਆਂ ਪੱਟਣ ਦਾ ਤਾਂ ਫਿਰ ਮਤਲਬ ਵੀ ਨਹੀਂ ਰਹਿ ਜਾਂਦਾ। ਜਦੋਂ ਉਸੇ ਗੁਰੂ ਨੂੰ ਤੂੰ ਮੰਨਦਾ, ਉਸੇ ਨੂੰ ਮੈਂ ਮੰਨਦਾ, ਫਿਰ ਝਗੜੇ ਕਾਹਦੇ ਆ, ਝਗੜੇ ਆ ਚੌਧਰ ਦੇ। ਸਤਿਗੁਰੂ ਕਿਰਪਾ ਕਰੇ ਗੁਰੂ ਪਿਆਰਿਓ, ਇਹ ਅਸੀਂ ਆਪਣੇ ਪੁਰਾਤਨ ਸਿਧਾਂਤਾਂ ਨੂੰ ਖੋਜਣ ਦਾ ਯਤਨ ਕਰੀਏ। ਦੇਖੋ ਕਦੀ ਆਪਾਂ ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ, ਆਪਾਂ ਦੁਪਹਿਰ ਦੇ ਵਕਤ ਦੇ ਵਿੱਚ ਕਦੀ ਸਾਡੀ ਕੌਮ ਦੇ ਯੋਧੇ ਆਪਸ ਵਿੱਚ ਨਹੀਂ ਸੀ ਲੜਿਆ ਕਰਦੇ। ਜੇ ਮਾੜਾ ਮੋਟਾ ਕੋਈ 3-5 ਸੀ ਵੀ ਤੇ ਦੂਸਰੇ ਸਿੰਘ ਵਿੱਚ ਪੈ ਕੇ ਸੁਲਾਹ ਕਰਾ ਕੇ ਭਰਾਵਾਂ ਵਾਂਗ ਰਹਿਣ ਦੀ ਅਪੀਲ ਕਰਦੇ ਸਨ। ਇੱਦਾਂ ਦਾ ਸਮਾਂ ਸੀ ਜਿੱਥੇ ਇੱਕ ਸਿੱਖ ਦਾ ਪਸੀਨਾ ਡੁੱਲਦਾ ਸੀ ਨਾ, ਭਰਾ ਦਾ ਪਸੀਨਾ ਡੁੱਲਦਾ ਸੀ, ਦੂਜਾ ਉੱਥੇ ਆਪਣਾ ਲਹੂ ਡੋਲਣ ਵਾਸਤੇ ਤਿਆਰ ਹੋ ਜਾਂਦਾ ਸੀ। ਗੁਰੂ ਪਿਆਰਿਓ ਹੁਣ ਤੇ ਆਪੇ ਹੀ ਆਪਾਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਹੋਏ ਹਾਂ। ਸਤਿਗੁਰ ਰਹਿਮਤ ਕਰ। ਅਣਖ ਦਾ ਅਜਲੀ ਨਸ਼ਾ ਬੁੱਕੀ ਪਲਾਉਣ ਵਾਲਿਆ, ਇੱਕ ਸ਼ਾਇਰ ਕਲਗੀਆਂ ਵਾਲੇ ਪਾਤਸ਼ਾਹ ਨੂੰ ਸੰਬੋਧਨ ਹੋ ਕੇ ਲਿਖਦਾ ਹੈ, ਕਹਿੰਦਾ ਅਣਖ ਦਾ ਅਜਲੀ ਨਸ਼ਾ ਬੁੱਕੀ ਪਲਾਉਣ ਵਾਲਿਆ, ਚੁੰਬੜੀਆਂ ਤੇਰੀ ਕੌਮ ਨੂੰ ਅੱਜ ਕਈ ਬਿਮਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਸੇਵਕਾਂ ਦੀ ਕੌਮ ਇਹ ਮੰਗੇ ਜਥੇਦਾਰੀਆਂ, ਦੁਸ਼ਮਣਾਂ ਤੋਂ ਕਾਹਦਾ ਗਿਲਾਈ ਪਾਤਸ਼ਾਹਾਂ ਦਾ ਪਾਤਸ਼ਾਹ, ਦੁਸ਼ਮਣਾਂ ਤੇ ਕਾਹਦਾ ਗਿਲਾਈ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਅੱਜ ਖੁਦ ਸਰਦਾਰੀਆਂ। ਗੁਰੂ ਪਿਆਰਿਓ ਸਰਦਾਰੀਆਂ ਬਖਸ਼ੀਆਂ ਸੀ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਗ ਪਾਉ। ਗੁਰੂ ਪ੍ਰਸਾਦ ਸਿੰਘ ਜੀ ਉਹ ਸਰਦਾਰੀਆਂ ਅਸੀਂ ਭੰਗ ਦੇ ਭਾਗ ਗਵਾਰੀ ਆ ਸਾਡੀ ਕੌਮ, ਵਾਹਿਗੁਰੂ ਸਾਡੀ ਕੌਮ ਨੂੰ ਸਮਤ ਬਖਸ਼ੇ। ਤੋ ਪਿਛਲੇ ਅਰਸੇ ਤੋਂ ਜਿਹੜੇ ਦੁਪਹਿਰ ਦੇ ਦੀਵਾਨ ਹੁੰਦੇ ਆ ਉਹਦੇ ਵਿੱਚ ਸਾਡਾ ਲੜੀ ਹੁੰਦੀ ਹੈ ਕਿ ਸਿੱਖ ਰਾਜ ਕਿਵੇਂ ਬਣਿਆ, ਉਹਦੇ ਆਪਾਂ ਤਰਤੀਬ ਨਾਲ ਚੱਲ ਰਹੇ ਹਾਂ, ਅਤੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਸਾਡਾ ਗੁਰ ਇਤਿਹਾਸ ਗੁਰੂ ਨਾਨਕ ਮਹਾਰਾਜ ਜੀ ਤੋਂ ਆਰੰਭ ਕੀਤਾ ਸੀ ਅਤੇ 6ਵੇਂ ਪਾਤਸ਼ਾਹ ਤੱਕ ਪਹੁੰਚ

ਚੁੱਕੇ ਹਾਂ। ਔਰ ਛੇਵੇਂ ਪਾਤਸ਼ਾਹ ਦੇ ਜੀਵਨ ਤੇ ਆਪਾਂ ਜ਼ਿਕਰ ਕੀਤਾ ਸੀ, ਚੰਦੂ ਦੀ ਮੌਤ ਔਰ ਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਹਿੰਦੂ ਰਾਜਿਆਂ ਨੂੰ ਛੁਡਾ ਕੇ ਬੰਦੀ ਛੋੜ ਪਿਤਾ ਕਿਵੇਂ ਬਣਦੇ ਆ, ਸਾਰਾ ਵਿਸਤਾਰ ਦੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਤੇ ਕੱਲ ਆਪਾਂ ਸਤਿਗੁਰਾਂ ਨੇ ਇੱਕ ਨਗਰ ਵਸਾਇਆ ਸੀ ਹਰਗੋਬਿੰਦਪੁਰਾ, ਬਿਆਸਾ ਦਰਿਆ ਦੇ ਕੰਢੇ ਦੇ ਉੱਤੇ। ਹੁਣ ਸਤਸੰਗ ਜੀ, ਉੱਥੇ ਦਾ ਚੌਧਰੀ ਭਗਵਾਨ ਦਾਸ ਘੇਰੜ, ਉਹਦਾ ਆਪਾਂ ਜ਼ਿਕਰ ਕੀਤਾ ਸੀ ਕੱਲ, ਥੋੜਾ ਜਿਹਾ ਟੂਕ ਮਾਤਰ ਮੈਂ ਹੁਣ ਗੱਲ ਕਰਨ ਦਾ ਯਤਨ ਕਰਾਂ, ਕਿਉਂਕਿ ਲੜੀ ਤਾਂ ਜੋੜੀ ਦੀ ਹੁੰਦੀ ਆ ਜੇ ਥੋੜੀਆਂ ਜਿਹੀਆਂ ਗੱਲਾਂ ਪਿੱਛੋਂ ਕਰਕੇ ਆਈਏ। ਭਗਵਾਨ ਦਾਸ ਘੇਰੜ ਸੱਚੇ ਸਤਿਗੁਰਾਂ ਦੇ ਨਾਲ ਉੱਚਾ ਬੋਲਣ ਲੱਗਾ, ਇਹ ਚੰਦੂ ਦਾ ਰਿਸ਼ਤੇਦਾਰ ਸੀ, ਮੈਂ ਕੱਲ ਵੀ ਜ਼ਿਕਰ ਕੀਤਾ ਸੀ। ਔਰ ਗੁਰੂ ਮਹਾਰਾਜ ਇਸ ਜਗ੍ਹਾ ਦੇ ਉੱਤੇ ਬਹੁਤ ਰਮਣੀਕ ਜੀ ਜਗ੍ਹਾ ਦੇਖ ਕੇ ਉੱਥੇ ਭਾਈ ਵਿਧੀ ਚੰਦ ਤੇ ਹੋਰ ਸਿੱਖਾਂ ਨੂੰ ਕਹਿੰਦੇ ਆ ਵੀ ਆਹ ਜਗ੍ਹਾ ਸਾਡੇ ਮਨ ਨੂੰ ਬੜੇ ਟਿਕਾਣੇ ਦੇ ਉੱਤੇ ਲੱਗੀ ਆ, ਇੱਥੇ ਆਪਾਂ ਇੱਕ ਨਗਰ ਵਸਾਉਂਦੇ ਆ। ਨਗਰ ਦੀ ਨੀਂਹ ਰੱਖਤੀ ਸੱਚੇ ਸਤਿਗੁਰਾਂ ਨੇ ਆਪਣੇ ਹੱਥੀਂ, ਉਹਦਾ ਟੱਪ ਲਾਇਆ ਤੇ ਇੱਥੇ ਜਿਹੜਾ ਨਗਰ ਵਸਿਆ ਉਹਦਾ ਨਾਂ ਹਰਗੋਬਿੰਦਪੁਰਾ ਛੇਵੇਂ ਪਾਤਸ਼ਾਹ ਦੇ ਨਾਂ ਦੇ ਉੱਤੇ ਰੱਖਿਆ ਗਿਆ। ਪਿਆਰਿਓ, ਇਸ ਭਗਵਾਨ ਦਾਸ ਨੂੰ ਇਲਾਕੇ ਦਾ ਚੌਧਰੀ ਸੀ ਤੇ ਦੂਸਰਾ ਇਹ ਚੰਦੂ ਦਾ ਰਿਸ਼ਤੇਦਾਰ ਸੀ ਤੇ ਗੁਰੂ ਘਰ ਦੇ ਨਾਲ ਚੰਦੂ ਲੱਗਦਾ ਸੀ। ਤੇ ਸਤਸੰਗ ਜੀ, ਹਲੇ ਥੋੜਾ ਹੀ ਚਿਰ ਪਹਿਲਾਂ ਇਸ ਚੰਦੂ ਪਾਪੀ ਦੀ ਮੌਤ ਹੋ ਕੇ ਹੱਲੀ ਸੀ, ਹਲੇ ਤਾਜ਼ਾ ਤਾਜ਼ਾ ਗਮ ਸੀ ਇਹਨਾਂ ਦੇ ਮਨਾਂ ਦੇ ਅੰਦਰ। ਗੁੱਸੇ ਵਿੱਚ ਆ ਕੇ ਰੋਹ ਦੇ ਨਾਲ ਆਖਣ ਲੱਗਾ, ਕਹਿੰਦਾ ਤੁਸੀਂ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਵੜ ਰਹੇ ਹੋ, ਗੁਰੂ ਨਾਨਕ ਨੇ ਤੁਹਾਨੂੰ ਇਸ ਏਦਾਂ ਏਦਾਂ ਦੇ ਸ਼ਬਦ ਬੋਲੇ। ਪਿਆਰਿਓ, ਹੁਣ ਰਿਹਾ ਨਾ ਗਿਆ ਸਿੱਖਾਂ ਦੇ ਕੋਲੋਂ, ਰਿਹਾ ਨਾ ਗਿਆ, ਇਹਦੇ ਦੋ ਚਾਰ ਧੱਫੇ ਜੇ ਮਾਰੇ ਇਹਦੀ ਜਾਨ ਨਿਕਲ ਗਈ ਹੈ। ਇਹਨੂੰ ਚੱਕ ਕੇ ਬਿਆਸਾ ਦਰਿਆ ਦੇ ਵਿੱਚ ਰੋੜ ਦਿੰਦਾ। ਹੁਣ ਇਹਦਾ ਪੁੱਤਰ ਹੈ ਕਰਮ ਚੰਦ, ਉਹ ਲਾਹੌਰ ਦੇ ਫੌਜਦਾਰ ਅਬਦੁੱਲਾ ਖਾਂ ਦੇ ਪਾਸ ਜਾਂਦਾ, ਉਹਨੂੰ ਲੈ ਕੇ ਆਉਂਦਾ ਸਾ ਸੰਗਤ ਜੀ। 15,000 ਫੌਜ ਦੇ ਨਾਲ ਉਹ ਚੜ੍ਹਾਈ ਕਰਦਾ ਹੈ। ਔਰ ਚੰਦੂ ਦਾ ਇੱਕ ਭਰਾ ਲਾਲ ਚੰਦ ਹੈ ਤੇ ਉਹਦਾ ਮੁੰਡਾ ਰਤਨ ਚੰਦ ਵੀ ਹੈ, ਉਹ ਜਲੰਧਰ ਦਾ ਸੂਬੇਦਾਰ ਹੈ, ਚੰਦੂ ਦਾ ਆਪਣਾ ਇੱਥੇ ਦਾ ਤਹਿਸੀਲਦਾਰ ਹੈ ਤੇ ਇਹਦਾ ਭਰਾ ਵੀ ਕੋਈ ਛੋਟੀ ਮੋਟੀ ਨੌਕਰੀ ਕਰਦਾ ਸੀ। ਖੈਰ, ਇਹਨਾਂ ਨੇ ਪਹੁੰਚ ਕਰਕੇ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਂ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਹੈ ਵੀ ਬਾਦਸ਼ਾਹ ਦੇ ਨਾਲ ਪਹਿਲਾਂ ਹੀ ਛੇਵੇਂ ਪਾਤਸ਼ਾਹ ਦੀ ਲੱਗਦੀ ਹੈ ਤੇ ਤੁਸੀਂ ਬਾਦਸ਼ਾਹ ਦੇ ਉੱਤੇ ਚੜ੍ਹਾਈ ਕਰੋ ਤੇ ਇਸ ਵੇਲੇ ਫੌਜਾਂ ਉਹਨਾਂ ਦੇ ਕੋਲ ਥੋੜੀਆਂ ਨਾਲ, ਕਹਿੰਦੇ ਸਾਡੇ ਨਾਲ ਧੱਕਾ ਕੀਤਾ, ਸਾਡੇ ਬਾਪੂ ਨੂੰ ਮਾਰਿਆ ਤੇ ਮਾਰ ਕੇ ਦਰਿਆ ਦੇ ਵਿੱਚ ਰੋੜਤਾ, ਦੱਸੋ ਐਦੂ ਅਨਿਆ ਹੋਰ ਵੱਡਾ ਕਿਹੜਾ ਹੋ ਸਕਦਾ। ਹੁਣ ਜਲੰਧਰ ਦੇ ਫੌਜਦਾਰ ਨੇ ਵੀ ਸੋਚਿਆ ਵੀ ਬਾਦਸ਼ਾਹ ਦੇ ਕੋਲੋਂ ਇਨਾਮ ਲੈਣ ਲਈ ਬਹੁਤ ਵਧੀਆ ਆ ਤਰੀਕਾ ਬਣਿਆ, ਗੁਰੂ ਮਹਾਰਾਜ ਦੇ ਨਾਲ ਕਿੰਨੀ ਕੁ ਫੌਜ ਹੋਣੀ ਆ, ਕਿਤੇ ਉੱਥੇ ਟਾਕਰਾ ਹੁੰਦਾ ਫੌਜ ਲੈ ਕੇ ਜਾਂਦਾ। ਮੈਂ ਟੂਕ ਮਾਤਰ ਗੱਲ ਕਰ ਰਿਹਾ ਗੁਰੂ ਪਿਆਰਿਓ, ਪਹਿਲੇ ਦਿਨ ਜੰਗ ਹੁੰਦੀ ਆ, ਇੱਕ ਮੁਹੰਮਦ ਖਾਂ ਜਰਨੈਲ 1,000 ਸਿਪਾਹੀ ਲੈ ਕੇ ਅੱਗੇ ਵਧਦਾ ਤੇ ਗੁਰੂ ਮਹਾਰਾਜ ਜੀ ਦਾ ਸਿੱਖ ਭਾਈ ਜੱਟੂ ਮੋਰਚੇ ਬਣਾ ਕੇ ਬਹਿੰਦਾ, ਉਹਦੇ ਕੋਲ ਨੇ 200 ਸਿੱਖ। ਵੇਖੋ ਬਰਕਤਾਂ ਕਿਵੇਂ ਵਧਦੀਆਂ। ਸਾਡੇ ਗੁਰੂ ਸਾਹਿਬਾਨ, ਗੁਰੂ ਪਿਆਰਿਓ ਇੱਕ ਗੱਲ ਯਾਦ ਰੱਖੀਏ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਦੀ ਕਿਸੇ ਦੇ ਉੱਤੇ ਪਹਿਲੀ ਗੱਲ ਹਮਲਾ ਨਹੀਂ ਕੀਤਾ, ਜਾ ਕੇ ਕਦੀ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ। ਛੇਵੇਂ ਪਾਤਸ਼ਾਹ ਦੇ ਸਮੇਂ ਦੇਖ ਲਈਏ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੇਖ ਲਈਏ, 4 ਜੰਗਾਂ ਛੇਵੇਂ ਪਾਤਸ਼ਾਹ ਦੇ ਸਮੇਂ ਤੇ 14 ਜੰਗਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਮੇਂ, ਇੱਕ ਵੀ ਹਮਲਾ ਗੁਰੂ ਮਹਾਰਾਜ ਜੀ ਨੇ ਕਿਸੇ ਦੇ ਉੱਤੇ ਜਾ ਕੇ ਪਹਿਲਾਂ ਨਹੀਂ ਕੀਤਾ। ਹਮਲਾਵਰ ਚੜ੍ਹ ਕੇ ਆਇਆ, ਆਪਣੇ ਬਚਾਅ ਵਾਸਤੇ ਉਹਨੂੰ ਜਵਾਬ ਦਿੱਤਾ ਹੈ। ਕਦੀ ਕਿਸੇ ਦੀ ਜ਼ਮੀਨ ਨਹੀਂ ਮੱਲੀ, ਕਿਸੇ ਦਾ ਰਾਜ ਨਹੀਂ ਮੱਲਿਆ, ਲੜਾਈ ਹੋਈ ਠੀਕ ਹੈ, ਗੁਰੂ ਮਹਾਰਾਜ ਉਹਨੂੰ ਛੱਡ ਕੇ ਜਗ੍ਹਾ ਨੂੰ ਹੋਰ ਕਿਤੇ ਚਲੇ ਜਾਂਦੇ ਨੇ। ਹੁਣ ਪਹਿਲੀ ਜੰਗ ਅੰਮ੍ਰਿਤਸਰ ਦੇ ਵਿੱਚ ਹੁੰਦੀ ਹੈ ਔਰ ਉੱਥੇ ਮੁਖਲਸਕਾ 7,000 ਫੌਜ ਲੈ ਕੇ ਆਉਂਦਾ ਤੇ 7 ਦੀ 7,000 ਫੌਜ ਮਾਰੀ ਜਾਂਦੀ ਹੈ। ਗੱਲ ਚੱਲਦੀ ਹੈ ਕਿ ਨਿੱਕੇ ਜਿਹੇ ਬਾਜ ਤੋਂ, ਤੇ ਸਿੱਖ ਵੀ ਲੜਨਾ ਨਹੀਂ ਸੀ ਚਾਹੁੰਦੇ, ਮਹਾਰਾਜ ਕਿਹੜਾ ਨਿੱਕਾ ਜਿਹਾ ਜਾਨਵਰ ਹੈ, ਇਹ ਤੋਂ ਆਪਾਂ ਲੜਦੇ ਕੀ ਫਿਰਨਾ। ਪਰ ਗੁਰੂ ਮਹਾਰਾਜ ਕਹਿੰਦੇ ਗੱਲ ਬਾਜ ਦੀ ਨਹੀਂ ਹੈ, ਗੱਲ ਅਣਖ ਦੀ ਹੈ, ਗੱਲ ਆਪਣੇ ਸਵਾਬੀ ਮਾਨ ਦੀ ਹੈ। ਸਤਿਗੁਰਾਂ ਨੇ ਆਪਣੇ ਸਵਾਬੀ ਮਾਨ ਨੂੰ ਕਾਇਮ ਰੱਖਣ ਦਾ ਕਲਕੇ ਪਹਿਲੀ ਜੰਗ ਲੜੀ ਤੇ ਇਹ ਹਰਗੋਬਿੰਦਪੁਰੇ ਵਾਲੀ ਇਹ ਦੂਜੀ ਜੰਗ ਦਾ ਜ਼ਿਕਰ ਤੁਹਾਡੇ ਨਾਲ ਕਰ ਰਿਹਾ। ਇਹ ਮੁਹੰਮਦ ਖਾਨ 1,000 ਫੌਜ ਲੈ ਕੇ ਜਿੱਧਰ ਭਾਈ ਜੱਟੂ ਜੀ ਦੇ ਮੋਰਚੇ ਲੱਗੇ ਹੋਏ ਸਨ ਉੱਧਰ ਵਧਿਆ
ਸਤਸੰਗ ਜੀ ਸਾਰਾ ਦਿਨ ਜੰਗ ਹੁੰਦੀ ਰਹੀ, ਕਦੀ ਕੋਈ ਧਿਰ ਭਾਰੂ ਹੁੰਦੀ ਹੈ, ਕਦੀ ਕੋਈ ਧਿਰ ਭਾਰੂ ਹੁੰਦੀ ਹੈ, ਆਖਰ ਦੋਵੇਂ ਧਿਰਾਂ ਦੇ ਜਿਹੜੇ ਸੂਰਮੇ ਸੀ ਉਹ ਤਕਰੀਬਨ ਮਾਰੇ ਜਾਂਦੇ ਨੇ। ਹੁਣ ਇਹ ਦੋ ਸਰਦਾਰ ਬਚ ਗਿਆ, ਹੁਣ ਕਈ ਮਾਰੇ ਜਾਂਦੇ ਤੇ ਕਈ ਫੱਟੜ ਹੋਏ ਹੋਏ ਨੇ, ਉਹ ਲੜਨ ਜੋਗੇ ਨਹੀਂ। ਜਿਹੜੇ ਫੱਟੜ ਹੋਏ ਆ ਉਹ ਵਿਚਾਰੇ ਲੜਨ ਜੋਗੇ ਨਹੀਂ, ਬਾਹਾਂ ਕੱਟੀਆਂ ਗਈਆਂ, ਕਿਸੇ ਦੀ ਲੱਤ ਕੱਟੀ ਗਈ, ਕਿਸੇ ਦੇ ਸਿਰ 'ਚ ਡੂੰਘਾ ਜ਼ਖਮ ਲੱਗਾ, ਦੋਵੇਂ ਧਿਰਾਂ ਦੇ ਜ਼ਖਮੀ ਵੀ ਹੋਏ ਤੇ ਮਾਰੇ ਵੀ ਗਏ। ਹੁਣ ਦੋਵੇਂ ਸਰਦਾਰ ਭਾਈ ਜੱਟੂ ਤੇ ਮੁਹੰਮਦ ਖਾਂ ਇਹ ਆਪਸ ਵਿੱਚ ਹੁਣ ਲੜਨ ਵਾਸਤੇ ਤਿਆਰ ਖੜੇ ਨੇ। ਸਤਸੰਗ ਜੀ ਦੇਖੋ ਕੁਦਰਤ ਦੀ ਕਿਵੇਂ ਖੇਡ ਹੁੰਦੀ ਹੈ। ਹੁਣ ਇਹਨਾਂ ਨੂੰ ਪਤਾ ਸੀ ਇੱਕ ਦੂਜੇ ਦੇ ਲਾਗੇ ਜਾਣ ਦੀ ਬਜਾਏ ਦੂਰੋਂ ਲੜਿਆ ਜਾਵੇ, ਇੱਕ ਦੂਜੇ ਦੇ ਉੱਤੇ ਤੀਰਾਂ ਦੇ ਵਾਰ ਕਰਦੇ ਨੇ। ਤੀਰ ਉਸ ਵੇਲੇ ਦਾ ਬੜਾ ਮਾਰੂ ਹਥਿਆਰ ਸੀ, ਇਹ ਗੋਲੀ ਵਾਂਗ ਲੱਗਿਆ ਕਰਦਾ ਸੀ, ਔਰ ਜਿਹਦੇ ਲੱਗਦਾ ਸੀ ਉਹ ਪਾਣੀ ਵੀ ਨਹੀਂ ਸੀ ਮੰਗਦਾ ਹੁੰਦਾ। ਇਹਨਾਂ ਤੀਰਾਂ ਨੂੰ ਟੈਂਪਰ ਦਿੱਤਾ ਜਾਂਦਾ ਸੀ ਗੁਰੂ ਪਿਆਰਿਓ ਯਹਿਰ ਦਾ, ਜਿਹਦੇ ਲੱਗ ਗਿਆ ਉਹ ਜੇ ਹੁਣ ਨਹੀਂ ਤਾਂ ਦੋਵਾਂ ਮਿੰਟਾਂ ਤੱਕ ਮਰਜੂ, ਖਤਮ ਹੋ ਜਾਂਦਾ ਸੀ ਜਿਹਦੇ ਤੀਰ ਲੱਗ ਜਾਂਦਾ ਸੀ। ਔਰ ਗੁਰੂ ਕੇ ਖਾਲਸੇ ਗੁਰੂ ਕੇ ਸਿੱਖ ਜਿਹੜੇ ਸਨ ਇਹ ਤੀਰ ਚਲਾਉਣ ਦੇ ਬੜੇ ਮਾਹਰ ਸਨ। ਮੁਹੰਮਦ ਖਾਂ ਤੇ ਭਾਈ ਜੱਟੂ ਤੀਰ ਚਲਾਉਂਦੇ ਕਿਸੇ ਦਾ ਕਿਸੇ ਪਾਸੇ ਦੀ, ਆਪੋ ਆਪਣਾ ਵਾਰ ਬਚਾਉਂਦੇ ਨੇ। ਆਖਰ ਇਹ ਸੀ ਕੁਦਰਤ ਦੀ ਖੇਡ ਵਰਤੀ ਹੈ ਕਿ ਦੋਨਾਂ ਦੇ ਚੱਲੇ ਹੋਏ ਤੀਰ ਇੱਕ ਦੂਜੇ ਦੀਆਂ ਛਾਤੀਆਂ ਦੇ ਵਿੱਚ ਦੀ ਪਾਰ ਹੋ ਗਏ, ਸਾਂਝਾ ਵਾਰ ਹੋ ਗਿਆ, ਦੋਵੇਂ ਧਰਤੀ ਦੇ ਉੱਤੇ ਡਿੱਗ ਪੈਂਦੇ ਨੇ, ਦੋਵੇਂ ਖਤਮ ਹੋ ਗਏ। ਹੁਣ ਤਦ ਤੱਕ ਸ਼ਾਮਾਂ ਪੈ ਚੁੱਕੀਆਂ ਸੀ, ਤਦ ਤੱਕ ਸ਼ਾਮਾਂ ਪੈ ਚੁੱਕੀਆਂ, ਮਾੜੀ ਮੋਟੀ ਲੜਾਈ ਜਿਹੜੀ ਸੀ ਉਹ ਵੀ ਬੰਦ ਹੋ ਗਈ ਹੈ। ਤੇ ਦੂਸਰੇ ਪਾਸੇ ਫਿਰ ਅਗਲਾ ਜਦੋਂ ਦਿਨ ਚੜ੍ਹਦਾ ਹੈ ਨਾ ਤੇ ਗੁਰੂ ਪਿਆਰਿਓ ਨਬੀ ਖਾਂ, ਇੱਕ ਜਰਨੈਲ ਹੈ ਨਬੀ ਖਾਂ, ਔਰ ਉਹ ਆਪਣੀਆਂ ਫੌਜਾਂ ਨੂੰ ਲੈ ਕੇ ਅੱਗੇ ਆਉਂਦਾ ਹੈ ਤੇ ਸੱਚੇ ਸਤਿਗੁਰੂ ਆਪਣੇ ਇੱਕ ਚੜ੍ਹਦੀ ਕਲਾ ਦੇ ਸਿੱਖ ਪਰਸ਼ੁਰਾਮ ਨੂੰ ਭੇਜਦੇ ਨੇ ਫੌਜ ਦੇ ਕੇ। ਸਾਰਾ ਦਿਨ ਜੰਗ ਹੁੰਦੀ ਹੈ ਤੇ ਇਹ ਨਬੀ ਖਾਨ ਭਾਈ ਪਰਸ਼ੁਰਾਮ ਦੇ ਹੱਥੋਂ ਸ਼ਾਮ ਤੱਕ ਕਤਲ ਹੋ ਜਾਂਦਾ। ਦੋ ਦਿਨ ਹੋ ਗਏ ਨੇ ਲੜਾਈ ਹੁੰਦਿਆਂ, ਦੋ ਦਿਨ, ਤੀਜਾ ਦਿਨ ਫੇਰ ਚੜ੍ਹਦਾ ਹੈ ਤੇ ਸਤਸੰਗ ਜੀ ਤੀਸਰੇ ਦਿਨ ਤੱਕ ਜਿੱਥੇ ਸਿੱਖਾਂ ਦੇ ਹੌਸਲੇ ਵਧੇ ਹੋਏ ਸੀ ਵੀ ਜਿੰਨੇ ਕੁ ਆਉਂਦੇ ਆ ਅਸੀਂ ਸਾਰਿਆਂ ਨੂੰ ਖਤਮ ਕਰੀ ਜਾਂਦੇ ਹਾਂ, ਤੇ ਉੱਧਰ ਦੁਸ਼ਮਣਾਂ ਦੇ ਹੌਸਲੇ ਬਿਲਕੁਲ ਡਿੱਗ ਰਹੇ ਸਨ ਕਿਉਂਕਿ ਕਾਫੀ ਫੌਜ ਮਾਰੀ ਜਾ ਚੁੱਕੀ ਸੀ ਤੇ ਹੁਣ ਕੋਈ ਵੀ ਐਡੀ ਛੇਤੀ ਇਹਨਾਂ ਦਾ ਜਰਨੈਲ ਮੈਦਾਨ ਦੇ ਵਿੱਚ ਆਉਣ ਵਾਸਤੇ ਤਿਆਰ ਨਹੀਂ ਸੀ। ਹੁਣ ਇਸ ਫੌਜਦਾਰ ਅਬਦੁੱਲਾ ਖਾਨ ਦਾ ਇੱਕ ਪੁੱਤਰ ਹੈ ਨਬੀ ਬਖਸ਼, ਉਹ ਨਬੀ ਬਖਸ਼ ਆਪਣੇ ਛੇੜਕੇ ਘੋੜਾ ਆਪਣੇ ਪਿਓ ਤੋਂ ਆਗਿਆ ਲੈ ਕੇ ਤੇ ਸਿੱਧਾ ਮੈਦਾਨ ਦੇ ਵਿੱਚ ਆ ਕੇ ਤੇ ਭਾਈ ਵਿਧੀ ਚੰਦ ਦੇ ਅੱਗੇ ਫਿਰ ਟੱਕਰਦਾ। ਇਹਨਾਂ ਦੋਨਾਂ ਯੋਧਿਆਂ ਦਾ ਫਿਰ ਇੱਥੇ ਜੰਗ ਹੁੰਦਾ ਹੈ ਔਰ ਉਸ ਕੁਵੇਲੇ ਦੀਆਂ ਸਤਰਾਂ ਨੂੰ ਬੜੀ ਗੁਰੂ ਪਿਆਰਿਓ ਇੱਥੇ ਲਹੂ ਡੋਰ ਵੀ ਲੜਾਈ ਹੁੰਦੀ ਹੈ ਤੇ ਭਾਈ ਵਿਧੀ ਚੰਦ ਉਸ ਵੇਲੇ ਸੱਕ ਆਇਆ, ਸੱਕ ਭਾਈ ਵਿਧੀ ਚੰਦ ਉਸ ਵੇਲੇ ਫਿਰ ਕਿਵੇਂ ਇਸ ਨਬੀ ਬਖਸ਼ ਦਾ ਸਿਰ ਲਾ ਦਿੰਦੇ ਨੇ। ਉਸ ਕੁਵੇਲੇ ਦੀਆਂ ਸਤਰਾਂ ਨੂੰ ਢਾਡੀ ਜੱਥਾ ਤੁਹਾਡੇ ਨਾਲ ਉਹ ਕਹਿੰਦਾ।

भाई मथुरा, भाई नानू, भाई कल्याणा, कृष्ण, और इदां दे जरनैल सच्चे सतगुरां दे शहीद हो चुके सन। और दूसरे पासे बैरम खां, बलवंड खां, नबी खां, इदां दे मुगलां दे भी जरनैल मारे चाकू सन। हुण गुरु प्यारिओ मुकाबले वल्लों जे देखिआ जावे ते गुरु कीआं फौजां चौथा हिस्सा सन ते जिन्नियां मुगलां दीआं फौजां सी। पर यह याद रखिए गुरु महाराज जी ने सानू एक उपदेश दिता है, दस्या है कि मैदाने जंग दे अंदर गिणती नहीं लड़िया करदी, उत्थे हौसले लड़िया करदे आ, उत्थे मर्दां दे हौसले लड़िया करदे आ, गिणती नहीं लड़िया करदी। जे हुण गिणती की गल करिए ते चमकौर की हवेली दे विच एक पासे 10 लख सी ते दूजे पासे केवल 40 सन। कोई दुनिया का इतिहासकार या दुनिया का कोई भी बंदा इस असावी जंग का की नतीजा कढ सकता है? बिचारी कितों बच के निकल जाएंगे, पर वो 40 का सरदार अपने 3 सिखां नू नाल लैके इन्हां नू मुगलां नू वंगार के निकल गया सी। एक कलगियां वाले पातशाह की जित सी। हुण कई बार बंदा सोचता भी उत्थे सतगुरां दे पुत भी शहीद हो गए, सिंह भी शहीद हो गए, ते जित किवें आ? गुरु प्यारिओ इन्हां मुगलां दे मन विच की सी भी असीं जिउंदा गुरु गोबिंद सिंह नूं फड़ना, जे जिउंदा नहीं ते मुरदा सही। ते हुण एडा वड्डा इन्हां ने युद्ध रचिया, 8 महीने आनंदपुर नूं घेरा पाई रखिया सी गुरु कलगियां वाले पातशाह नूं, ते हुण गुरु कलगियां वाला पातशाह ना जींदा ते ना मुरदा इन्हां दे हत्थ होया, ते जित गुरु कलगियां वाले पातशाह दी होणी सी। हुण इधर परसराम गुरु का सिख अपने तो कई गुणा फौजां दे नाल अपनियां फौजां नूं लड़ा रहा, ते इक्को ही मन दे विच है कि जा तू मेरे वल है तां क्या मुछंदा, तुद सब कुछ मैनूं सौंपिया जा तेरा बंदा मेरिया दादा, जदों तेरा हथ मेरे सिर दे उत्ते आ ते फिर दुश्मनां दी मैनूं की परवाह है। भाई परसराम गुरु का सिख ओ फौजां दे आऊ लौंदा इन्हां दा जरनैल नबी बख्श, ये अब्दुल्ला खां दा पुत्तर सी, ओ इस सिख दे हत्थों परसराम दे हत्थों कतल हो जांदा, मारिया जांदा। हुण इहदियां फौजां जिहड़ियां सन ये जिन्नियां क बचियां पिछे नूं भज गईयां ते जख्मी होए। गुरु प्यारिओ ये जख्मी भी थोड़े चिरां बाद मर मुर जांदे सी, इदां दा इलाज नहीं सी हुंदा गुरु प्यारिओ, जिहदे डूंघा फट वज गया और बहुत घट चांस हुंदे सी उहदे बचण दे। हुण अगे इहदा दूसरा मुंडा करीम बख्श, ओ अपनी फौज नूं लै के तीसरे दिन की यह गल है, यह तीजे दिन की जंग की गल हो रही है, ओ अपनियां फौजां दे टोले नूं लै के जदों अगे वध्या ते बाबा विधि चंद भी सतगुरां दे चरणां च मत्था टेकण वास्ते आ गया, दादा मैं हुण अपने हथियार कदों परखणे आ? गुरु प्यारिओ बड़ा शौक हुंदा सी बाबा विधि चंद नूं लड़न दा, उदा दरअसल पिछोकड़ जीवन भी ये लड़ाइया झगड़िया वाला रहा सी। ते जदों पंजवें पातशाह दे चरणा च आया सी ना, उदों सच्चे सतगुरां दे चरणा च खड़ो के कहण लगा, महाराज मैं चोर हाँ, मेरे ते कृपा करो, ये मेनू चोरिया की जिहड़ी आदत है मेरी छुट जावे। पर सच्चे सतगुरां ने रहमत पता की कीती सी, कहिंदे विधि चंद ये तेरी आदत असी बदल नहीं सकते, तू चोरिया ते चोर ही रहेगा, पर अगे जदों तू चोरियां करदा सी उदों तैनू लोग विधि चंद चोर कहिंदे सी, ते अज तो तू जदों तू चोरियां करके ले आया करेगा तैनू लोग विधि चंद सेवादार आख्या करनगे। हुण गुरु के दिशाले पट्टी दे नवाब दे पासों खोलिया सी ना सिख संगतां दे कोलों, दिशाले खोलिया पट्टी दे हाकमां ने, ते विचारे रोंदे करलाउंदे गुरु के सिख दरबार विच पहुंचे ते बाबा विधि चंद भेस बदल के इन्हां दे कोलों दिशाले लैके आया। और उस तों बाद जदों घोड़ियां दी वार्ता चलदी है ते उत्थे बाबा विधि चंद साध संगत जी देखो अपने आप नूं जान नूं खतरे विच पा के पहला घोड़े लै आया सीगा, एक घोड़ा पहला लैके आया, वो जदों पातशाह दे दरबार विच पहुंचिया ते सतगुर कहिंदे विधि चंद दा दूजा भी लैके आ। साध संगत जी जिथे जान पछाण बनी होवे उत्थे बंदा फिर जावे ते मौत नूं मासी कहण वाली गल ही है ना, पर बाबा विधि चंद सतगुरां ते विश्वास इन्ना ज्यादा सी, दाता तेरा हुक्म है
ਇਹ ਤੂੰ ਹੀ ਕੰਮ ਕਰਨਾ, ਮੈਂ ਤੇ ਐਵੇਂ ਬਹਾਨਾ ਹੀ ਬਣਨਾ, ਏਦਾਂ ਦਾ ਵਿਸ਼ਵਾਸ ਸਤਸੰਗ ਜੀ ਗੁਰੂ ਤੇ ਸਾਨੂੰ ਵੀ ਹੋਣਾ ਚਾਹੀਦਾ। ਆਹ ਵਿਸ਼ਵਾਸ ਦਾਤਾ ਕਰਨ ਕਰਾਉਣ ਵਾਲਾ ਤੂੰ ਆ, ਅਸੀਂ ਤੇ ਐਵੇਂ ਇੱਕ ਬਹਾਨਾ ਆ। ਹੁਣ ਬਾਬਾ ਵਿਧੀ ਚੰਦ ਦੇ ਸਾਹਮਣੇ ਕਰੀਮ ਬਖਸ਼ ਇਹ ਆਉਂਦਾ, ਇਹਦੇ ਨਾਲ ਭਗਵਾਨ ਦਾਸ ਦਾ ਮੁੰਡਾ ਇਸ ਘੇਰੜ ਦਾ ਕਰਮ ਚੰਦ, ਜਿਹੜਾ ਫਸਾਦ ਦੀ ਜੜ ਸੀ, ਜਿਹੜਾ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਵਾਸਤੇ ਆਇਆ ਸੀ ਨਾ, ਇਹ ਇਸ ਕਰੀਮ ਬਖਸ਼ ਦੇ ਨਾਲ ਚੱਲ, ਕਹਿੰਦਾ ਮੈਂ ਤੇਰੇ ਨਾਲ ਚੱਲਦਾ ਬਾਬੇ ਵਿਧੀ ਚੰਦ ਦੇ ਨਾਲ, ਤੇ ਗੁਰੂ ਸਾਹਿਬ ਦੇ ਨਾਲ ਆਪਾਂ ਦੋ ਹੱਥ ਕਰਦੇ ਹਾਂ। ਗੁਰੂ ਪਿਆਰਿਓ, ਮੈਂ ਇੱਥੇ ਇੱਕ ਕਵਿਤਾ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਪ੍ਰਸੰਗ ਛੇੜਨ ਦਾ ਯਤਨ ਕਰਾਂ। ਮਿਰਜ਼ਾ ਇੱਥੇ ਭਾਈ ਵਿਧੀ ਚੰਦ ਦੇ ਸਾਹਮਣੇ ਕਰੀਮ ਬਖਸ਼ ਆਉਂਦਾ, ਝੜਪ ਹੁੰਦੀ ਹੈ, ਬਾਬਾ ਵਿਧੀ ਚੰਦ ਕਰੀਮ ਬਖਸ਼ ਨੂੰ ਕਤਲ ਕਰ ਦਿੰਦਾ ਹੈ। ਔਰ ਜਿਹੜਾ ਨਾਲ ਆਇਆ ਸੀ ਕਰਮ ਚੰਦ, ਜਿੰਨਾ ਤੇ ਜਿੰਨਾ ਚਿਰ ਕਰੀਮ ਬਖਸ਼ ਜਿਉਂਦਾ ਰਿਹਾ, ਇਹ ਹੌਸਲੇ ਨਾਲ ਲੜਦਾ ਰਿਹਾ, ਇਹ ਤਲਵਾਰ ਚਲਾਉਂਦਾ ਰਿਹਾ, ਪਰ ਗੁਰੂ ਪਿਆਰਿਓ ਜਦੋਂ ਇਹਦੇ ਨਾਲ ਦਾ ਸਾਥੀ ਮਾਰਿਆ ਗਿਆ, ਕਰੀਮ ਬਖਸ਼ ਮਾਰਿਆ ਗਿਆ, ਤੇ ਇਹ ਬੇਤਲ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ। ਹੁਣ ਇਹਨੂੰ ਆਪਣੀ ਮੌਤ ਜਾਪੀ ਹੈ, ਪਰ ਬਾਬਾ ਵਿਧੀ ਚੰਦ ਨੇ ਇਹਨੂੰ ਉਦਾਂ ਹੀ ਗਿੱਚੀਓਂ ਫੜ ਲਿਆ ਤੇ ਇਹਨੂੰ ਧੂ ਕੇ ਸੱਚੇ ਸਤਿਗੁਰਾਂ ਦੇ ਪਾਸ ਲੈ ਜਾਂਦਾ। ਹੁਣ ਸਤਸੰਗਤ ਜੀ, ਕੁੱਟਮਾਰ ਨੂੰ ਬੜਾ ਤਗੜਾ ਸੀ, ਪਹਿਲਾਂ ਤਾਂ ਉਹਦੀ ਰਾਹ ਦੇ ਵਿੱਚ ਹੀ ਸੇਵਾ ਕਰਕੇ ਲਿਆਇਆ ਸੀਗਾ, ਵੀ ਜਦੋਂ ਮਹਾਰਾਜ ਦੇ ਸੁਭਾਅ ਬਾਰੇ ਪਤਾ ਸੀਗਾ, ਵਿਧੀ ਚੰਦ ਨੂੰ ਮਹਾਰਾਜ ਦੇ ਸੁਭਾਅ ਬਾਰੇ ਪਤਾ ਸੀ ਵੀ ਮਹਾਰਾਜ ਨੇ ਕਹਿਣਾ ਛੱਡ ਦੇ ਪਰਾਂ ਇਹਨੂੰ, ਵਿਧੀ ਚੰਦ ਕੋਈ ਨਹੀਂ। ਹੁਣ ਪਹਿਲਾਂ ਇਹਦੀ ਰਸਤੇ ਦੇ ਵਿੱਚ ਪੂਰੀ ਸੇਵਾ ਪਾਣੀ ਕਰਕੇ ਲੈ ਕੇ ਆਇਆ ਤੇ ਸੱਚੇ ਸਤਿਗੁਰਾਂ ਦੇ ਕੋਲ ਜਾ ਕੇ ਇਹਨੂੰ ਧੱਕਾ ਦੇ ਕੇ ਸਤਿਗੁਰਾਂ ਦੇ ਚਰਨਾਂ 'ਚ ਸਿੱਟ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਆਹ ਦੇਖੋ ਕਲਾ ਫਸਾਦ ਦੀ ਜੜ ਹੈ ਕਰਮ ਚੰਦ, ਇਹ ਆਪਣੇ ਪਿਓ ਦਾ ਬਦਲਾ ਲੈਣ ਵਾਸਤੇ ਆਇਆ ਸੀ, ਆਹ ਨੀ ਜਿੱਠੋ ਇਹ ਗਲਤ ਬੋਲਦਾ ਸੀ ਮਹਾਰਾਜ ਤੁਹਾਨੂੰ। ਤੇ ਸੱਚੇ ਸਤਿਗੁਰਾਂ ਨੇ ਆਪਣੇ ਦਿਆਲੂ ਸੁਭਾਅ ਮੁਤਾਬਕ ਕਹਿ ਦਿੱਤਾ, ਕਹਿੰਦਾ ਵਿਧੀ ਚੰਦ ਜਿਹੜਾ ਸ਼ਰਨ ਆ ਜਾਵੇ ਨਾ, ਜਿਹਨੂੰ ਫੜ ਕੇ ਨਹੀਂ ਕਤਲ ਕਰੀਦਾ, ਦੁਸ਼ਮਣ ਭਾਵੇਂ ਕਿੱਡਾ ਵੀ ਹੋਵੇ ਨਾ, ਜਿਹੜਾ ਇੱਕ ਵਾਰ ਕਾਬੂ ਆ ਜਾਵੇ ਉਹਨੂੰ ਫੜ ਕੇ ਕਤਲ ਨਹੀਂ ਕਰੀਦਾ, ਇਹਨੂੰ ਇੱਦਾਂ ਕਰ ਛੱਡ ਦੇ, ਇਹਨੂੰ ਛੱਡ ਦੇ, ਤੇ ਜੇ ਤੇ ਇਹ ਆਪ ਇੱਥੋਂ ਚਲਿਆ ਜਾਵੇਗਾ, ਮੈਦਾਨ ਦੇ ਵਿੱਚੋਂ ਬਚ ਜਾਵੇਗਾ, ਲੇਕਿਨ ਜੇ ਇਹ ਤਲਵਾਰ ਚੱਕ ਕੇ ਦੁਬਾਰਾ ਆਇਆ ਫਿਰ ਇਹਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਬਾਬਾ ਵਿਧੀ ਚੰਦ ਜੀ ਹੁਣ ਛੱਡਣਾ, ਹੁਣ ਜਿਹੜੀ ਮਾੜੀ ਮੋਟੀ ਕਸਰ ਸੀ ਉਹ ਵੀ ਵਿਧੀ ਚੰਦ ਨੇ ਕੱਢਣੀ ਸੀ, ਪਤਾ ਸੀ ਗੁਰਦੇਵ ਪਾਤਸ਼ਾਹ ਨੇ ਇਹਨੂੰ ਛਡਾ ਹੀ ਦੇਣਾ, ਪਹਿਲਾਂ ਥੋੜਾ ਬਹੁਤਾ ਹੱਥ ਹੌਲਾ ਕਰ ਲਿਆ ਤੇ ਫਿਰ ਹੁਣ ਜਦੋਂ ਗੁਰਦੇਵ ਪਾਤਸ਼ਾਹ ਨੇ ਕਹਿ ਦਿੱਤਾ ਨਾ ਵੀ ਵਿਧੀ ਚੰਦ ਇਹਨੂੰ ਛੱਡ ਦੇ ਕੋਈ ਗੱਲ ਨਹੀਂ, ਜੇ ਫਿਰ ਤਲਵਾਰ ਲੈ ਕੇ ਆਊਗਾ ਆਪਾਂ ਫਿਰ ਇਹਦੇ ਨਾਲ ਨਿਪਟਾਂਗੇ। ਤੇ ਬਾਬਾ ਵਿਧੀ ਚੰਦ ਆਖਣ ਲੱਗਾ ਗੁਰਦੇਵ ਪਾਤਸ਼ਾਹ ਨੂੰ, ਪਾਤਸ਼ਾਹ ਇਹਨੂੰ ਮੈਂਓ ਹੀ ਅੱਗੇ ਕਰਿਓ ਨਾ, ਐਵੇਂ ਰਾਹ ਵਿੱਚ ਹੋਰ ਸਿੱਖਾਂ ਦੇ ਹੱਥ ਆ ਗਿਆ ਤੇ ਕੋਈ ਇਹਨੂੰ ਕਤਲ ਹੀ ਨਾ ਕਰ ਦੇਵੇ। ਬਾਬਾ ਵਿਧੀ ਚੰਦ ਕਹਿੰਦਾ ਮਹਾਰਾਜ ਐਵੇਂ ਇਸ ਸੈਕੇ ਦੇ ਨਾਲ ਕੋਈ ਦਜੈਗੀ ਕਰਨਗੇ, ਮੈਂਓ ਇਹਨੂੰ ਗਾਹ ਕਰਿਆਉਣਾ ਆ। ਤੇ ਸੱਚੇ ਸਤਿਗੁਰੂ ਦੂਜੇ ਪਾਸੇ ਨੂੰ ਮੂੰਹ ਕਰਕੇ ਮੁਸਕਰਾ ਪੈ ਵੀ ਵਿਧੀ ਚੰਦਾ ਮੈਨੂੰ ਪਤਾ ਹੁਣ ਤੂੰ ਕੀ ਕਰਨਾ ਇਹਦੇ ਨਾਲ। ਬਾਬਾ ਵਿਧੀ ਚੰਦ ਗੁਰੂ ਮਹਾਰਾਜ ਜੀ ਤੋਂ ਅੱਖ ਜੀ ਬਚਾ ਕੇ ਤੇ ਥੋੜਾ ਜਿਹਾ ਜਦੋਂ ਸੱਚੇ ਸਤਿਗੁਰਾਂ ਤੋਂ ਦੂਰ ਹੋਇਆ ਨਾ, ਸਾਧ ਸੰਗਤ ਜੀ ਜਿਹੜੀ ਰਹਿੰਦੀ ਕਸਰ ਸੀ ਕੁੱਟ ਕੁੱਟ ਕੇ ਇਹਦਾ ਉਹ ਜਲੂਸ ਕੱਢਿਆ, ਗੁਰੂ ਪਿਆਰੇ ਉਹਦਾ ਹੁਲੂਆ ਹੁਲੀਆ ਬਦਲ ਕੇ ਰੱਖ ਦਿੱਤਾ। ਸੋ ਬਾਬਾ ਵਿਧੀ ਚੰਦ ਉਹ ਸੂਰਮਾ ਇਸ ਮੈਦਾਨੇ ਜੰਗ ਦੇ ਅੰਦਰ ਜਿਹੜੇ ਯੋਰ ਦਿਖਾਉਂਦਾ, ਢਾਡੀ ਯਥਾ ਉਸ ਕਵਲੇ ਦੀ ਵਾਰਤਾ ਨੂੰ ਇਉਂ ਪੇਸ਼ ਕਰਦਾ।

ਭਾਰਤ ਦੇ ਉਹਨਾਂ ਗਰੀਬ ਲੋਕਾਂ ਨੇ, ਉਹਨਾਂ ਸ਼ੂਦਰ ਲੋਕਾਂ ਨੇ ਤਕਰੀਬਨ 800 ਸਾਲ ਬਾਅਦ ਮਾੜਾ ਜਿਹਾ ਆਜ਼ਾਦੀ ਦਾ ਮੂੰਹ ਦੇਖਿਆ ਸੀ। ਸਤਸੰਗ ਜੀ, ਇਹਨਾਂ ਨੂੰ ਇੰਨੇ ਲਤਾੜ ਦਿੱਤਾ ਗਿਆ ਸੀ ਜਰਵਾਣੀਆਂ ਹਕੂਮਤਾਂ ਵੱਲੋਂ ਤੇ ਉੱਚੀ ਜਾਤਿਆਂ ਦੇ ਲੋਕਾਂ ਵੱਲੋਂ ਕਿ ਇਹ ਕੋਈ ਵੀ ਨਾ ਸ਼ਿਕਾਰ ਕਰ ਸਕਦਾ ਨਾ ਸ਼ਿਕਾਰ ਖੇਡ ਸਕਦਾ ਹੈ। ਇੱਥੋਂ ਤੱਕ ਕਿ ਕਿਸੇ ਜਾਨਵਰ ਨੂੰ ਇਹ ਫੜ ਕੇ ਆਪਣੇ ਹੱਥਾਂ ਦੇ ਨਾਲ, ਜੇ ਕਿਸੇ ਨੇ ਮਾਸ ਖਾਣਾ ਵੀ ਹੋਵੇ ਨਾ, ਤੇ ਕਿਸੇ ਨੂੰ ਆਪਣੇ ਹੱਥੀ ਇਹ ਕਤਲ ਨਹੀਂ ਕਰ ਸਕਦਾ। ਇੰਨੀਆਂ ਪਾਬੰਦੀਆਂ ਲੱਗੀਆਂ ਸੀ, ਉਹਦਾ ਕਾਰਨ ਵੀ ਜੇ ਇਹਨਾਂ ਦੀ ਤਲਵਾਰ ਕਿਸੇ ਜਾਨਵਰ ਦੇ ਉੱਤੇ ਚੱਲੀ, ਇਹਨਾਂ ਦੇ ਹੌਸਲੇ ਖੁੱਲ ਜਾਣੇ। ਸਤਸੰਗ ਜੀ, ਇਹੀ ਇਹਨਾਂ ਦੇ ਮਨ ਦੇ ਵਿੱਚ ਸੀ ਵੀ ਇਹ ਮੈਦਾਨ ਦੇ ਵਿੱਚ ਵੀ ਆ ਸਕਦੇ ਕਿਰਪਾਨਾਂ ਫੜ ਕੇ, ਜੇ ਇਹਨਾਂ ਦੇ ਹੱਥਾਂ ਦੇ ਵਿੱਚ ਛੁਰੀਆਂ ਜਾਨਵਰਾਂ ਦੀਆਂ ਗਰਦਾਂ ਦਾ ਚੱਲਣ ਲੱਗ ਪਈਆਂ ਤੇ ਇਹਨਾਂ ਦਾ ਹੌਸਲਾ ਵੱਧ ਜਾਵੇਗਾ। ਹੁਣ ਕਿਸੇ ਵੀ ਤਰ੍ਹਾਂ ਇਹ ਲੋਕ ਗੁਰੂ ਕੇ ਸਿੱਖ ਜਿਹੜੇ ਸੀ, ਗਰੀਬ ਲੋਕ ਜਿਹਨਾਂ ਨੇ ਅੱਜ ਇੱਕ ਜੰਗ ਜਿੱਤ ਕੇ ਤੇ ਮਨਾਂ ਦੇ ਵਿੱਚ ਹੌਸਲੇ ਸੀ ਨਾ ਸਤਸੰਗ ਜੀ, ਉਹ ਮਰ ਜਾਣਾ ਤੇ ਪ੍ਰਵਾਨ ਕਰਦੇ ਸੀ, ਪਰ ਹੁਣ ਜੰਗ ਹਾਰਨਾ ਉਹਨਾਂ ਨੂੰ ਪ੍ਰਵਾਨ ਨਹੀਂ ਸੀ। ਮਰਨ ਦਾ ਉਹਨਾਂ ਨੂੰ ਡਰ ਹੀ ਕੋਈ ਨਹੀਂ ਸੀ, ਕਿਉਂਕਿ ਸਤਿਗੁਰਾਂ ਨੇ ਉਹਨਾਂ ਦੇ ਚੰਦ ਇੱਕ ਦਿਨਾਂ ਦੇ ਜੀਵਨ ਹੀ ਉਹਨਾਂ ਦਾ ਸਵਰਗ ਵਰਗਾ ਬਣਾ ਦਿੱਤਾ ਸੀ ਤੇ ਨਾਲ ਉਹਨਾਂ ਨੂੰ ਹੌਸਲਾ ਸੀ ਵੀ ਛੇਵੇਂ ਪਾਤਸ਼ਾਹ ਦਾ ਜੇ ਸਾਡੇ ਸਿਰ ਦੇ ਉੱਤੇ ਹੱਥ ਹੋਵੇ ਤੇ ਸਾਨੂੰ ਕੀ ਕੋਈ ਕੁਝ ਕਰ ਸਕਦਾ, ਵੀ ਜਿਸ ਕਾ ਸਾਹਿਬ ਡਾਢਾ ਹੋਏ ਤੇ ਸਾਨੂੰ ਮਾਰ ਨਾ ਸਕੇ ਕੋਈ। ਇਹ ਕੌਣ ਹੁੰਦੇ ਸਾਨੂੰ ਮਾਰ ਦੇਣ ਵਾਲੇ? ਹਾਂ, ਇਸ ਦੁਨੀਆਂ ਤੋਂ ਚਲੇ ਜਾਵਾਂਗੇ ਤੇ ਪਰ ਸੱਚੇ ਸਤਿਗੁਰਾਂ ਦੀ ਦਰਗਾਹ ਦੇ ਵਿੱਚ ਅਸੀਂ ਸਫਲ ਹੋ ਕੇ ਜਾਵਾਂਗੇ, ਲੋਕ ਸਾਨੂੰ ਸ਼ਹੀਦ ਆਖਿਆ ਕਰਨਗੇ। ਐਸੇ ਮਨ ਦੇ ਵਿੱਚ ਜਜ਼ਬੇ ਸਨ ਤੇ ਗੁਰੂ ਪਿਆਰਿਓ, ਹੁਣ ਹਰ ਹਾਲਤ ਦੇ ਵਿੱਚ ਇਹ ਗੁਰਦੇਵ ਪਾਤਸ਼ਾਹ ਇਹਨਾਂ ਦੀ ਪਿੱਠ ਦੇ ਉੱਤੇ, ਬਸ ਇੱਕੋ ਸੀ, ਗੁਰਦੇਵ ਪਾਤਸ਼ਾਹ ਤੁਸੀਂ ਆਪਣਾ ਹੱਥ ਸਾਡੀ ਪਿੱਠ ਦੇ ਉੱਤੇ ਰੱਖਿਓ, ਅਸੀਂ ਜ਼ਾਲਮਾਂ ਦੇ ਛੱਕੇ ਹਟਾ ਦਿਆਂਗੇ। ਜਦੋਂ ਸਤਸੰਗ ਜੀ ਇਹ ਲੋਕ ਅਕਾਲ ਤਖ਼ਤ ਸਾਹਿਬ ਵਿਖੇ ਆਏ ਸਨ ਨਾ, ਉੱਥੇ ਇਕੱਠੇ ਹੁੰਦੇ ਸੀ ਤੇ ਗੁਰਦੇਵ ਪਾਤਸ਼ਾਹ ਦੇ ਕੋਲੋਂ ਇਹ ਮੰਗ ਕਰਿਆ ਕਰਦੇ ਸੀ, ਪਾਤਸ਼ਾਹ ਸਾਨੂੰ ਕੁਝ ਚਾਹੀਦਾ। ਕੀ ਚਾਹੀਦਾ ਪਾਤਸ਼ਾਹ? ਅਸੀਂ ਇੰਨੇ ਗਰੀਬ ਹਾਂ ਕਿ ਅਸੀਂ ਆਪ ਆਪਣੇ ਹੱਥੀ, ਸਾਡੇ ਕੋਲ ਇੰਨੇ ਵੀ ਪੈਸੇ ਆ ਨਹੀਂ, ਅਸੀਂ ਕੋਈ ਕਿਰਪਾਨ ਖਰੀਦ ਸਕੀਏ, ਤਲਵਾਰ ਲੈ ਸਕੀਏ, ਕੋਈ ਢਾਲ ਲੈ ਸਕੀਏ, ਤੇਰੇ ਦਰਬਾਰ ਦੇ ਵਿੱਚੋਂ ਸਾਨੂੰ ਲੜਨ ਵਾਸਤੇ ਅਸਲਾ ਚਾਹੀਦਾ। ਤੇ ਦਾਤਾ, ਦੂਜੀ ਚੀਜ਼, ਸਾਨੂੰ 6 ਮਹੀਨਿਆਂ ਬਾਅਦ ਇੱਕ ਕੁੜਤਾ ਸਮਾ ਦਿਆ ਕਰਿਓ, ਕਛਹਿਰਾ ਦੇ ਦਿਆ ਕਰਿਓ। ਤੇ ਦਾਤਾ ਜੀ, ਤੀਜੀ ਚੀਜ਼, ਤੇਰੇ ਲੰਗਰਾਂ ਦੇ ਵਿੱਚੋਂ ਸਾਨੂੰ ਆਗਿਆ ਹੋ ਜਾਵੇ, ਅਸੀਂ 2 ਟਾਈਮ ਦਾ ਪ੍ਰਸ਼ਾਦਾ ਸਾਨੂੰ ਛਕਣ ਵਾਸਤੇ ਮਿਲ ਜਾਵੇ, ਹੋਰ ਅਸੀਂ ਕੋਈ ਮੰਗ ਨਹੀਂ ਰੱਖਾਂਗੇ। ਗੁਰੂ ਪਿਆਰਿਓ, ਇਹਨਾਂ ਨੂੰ ਹੁਣ ਆਜ਼ਾਦੀ ਦਿਸਦੀ ਸੀ ਵੀ ਆਜ਼ਾਦੀ ਨਾਲ ਜੀਣਾ, ਧੌਣਾਂ ਉੱਚੀਆਂ ਕਰਕੇ ਜੀਣਾ। ਸਤਸੰਗ ਜੀ, ਜਿਹਨਾਂ ਕੌਮਾਂ ਨੂੰ ਇੱਕ ਵਾਰ ਆ ਜਾਵੇ ਨਾ, ਉਹ ਫਿਰ ਭੁੱਲਦੀਆਂ ਨਹੀਂ, ਅਸੀਂ ਧੌਣ ਉੱਚੀ ਕਰਕੇ ਜੀ ਚੁੱਕੇ ਹਾਂ 6 ਪਾਤਸ਼ਾਹ ਦੇ ਸਮੇਂ, 10 ਪਾਤਸ਼ਾਹ ਦੇ ਸਮੇਂ, ਔਰ ਸਾਡਾ ਸਿੱਖ ਰਾਜ ਵੀ ਬਣ ਚੁੱਕਾ ਸੀ। 40 ਸਾਲ ਦਾ ਸਿੱਖ ਰਾਜ ਦੇ ਸੁਪਨੇ ਜਿਹੜੇ ਅਸੀਂ ਗੁਰੂ ਪਿਆਰਿਓ, ਉਹ ਸਾਡੇ ਯੋਧੇ ਸਾਨੂੰ ਦਿਖਾਲ ਕੇ ਗਏ, ਅੱਜ ਤੱਕ ਅਸੀਂ ਤਦੇ ਤਰਲੋ ਮੱਚੀ ਹੋ ਰਹੇ ਹਾਂ ਕਿ ਉਹ ਰਾਜ, ਸਾਡਾ ਖੁੱਸਿਆ ਹੋਇਆ ਰਾਜ ਫਿਰ ਸਾਡੀ ਕੌਮ ਦੇ ਕੋਲ ਵਾਪਸ ਆਵੇ। ਵਾਹਿਗੁਰੂ ਕਿਰਪਾ ਕਰੇ ਜੇ ਸਾਡੀ ਕੌਮ ਇੱਕ ਮੁੱਠ ਹੋ ਜਾਵੇ ਤੇ ਰਾਜ ਦੀ ਕੋਈ ਵੱਡੀ ਗੱਲ ਨਹੀਂ। ਉਹ ਯੋਧੇ ਇੱਕ ਮੁੱਠ ਸਨ ਮਿਸਲਾਂ ਦੇ ਟਾਈਮ, ਉਹ ਯੋਧੇ ਇੱਕ ਮੁੱਠ ਸਨ, ਦੁਸ਼ਮਣ ਉਹਨਾਂ ਦਾ ਸਾਂਝਾ ਹੁੰਦਾ ਸੀ ਤੇ ਗੁਰੂ ਪਿਆਰਿਓ, ਦੁਸ਼ਮਣ ਦੇ ਨਾਲ ਦਸਤ ਪੰਜਾ ਲੈਣ ਵਾਸਤੇ ਉਹ ਹਰ ਵਕਤ ਤਿਆਰ ਰਹਿੰਦੇ ਸਨ। ਭਾਵੇਂ ਉਹ ਜੰਗਲਾਂ ਵਿੱਚ ਰਹਿੰਦੇ ਸੀ, ਉਜਾੜੇ ਸੀ, ਘਰਾਂ ਦੇ ਘਰ ਉਜਾੜਦੇ ਸੀ, ਪਰ ਉਹਨਾਂ ਈਨ ਨਹੀਂ ਮੰਨੀ ਔਰ ਉਹਨਾਂ ਦੇ ਸਾਹਮਣੇ ਨਵਾਬੀਆਂ ਕਈ ਵਾਰ ਆਈਆਂ ਸਤਸੰਗ ਜੀ, ਪਰ ਉਹ ਕਹਿੰਦੇ ਐਦਾਂ ਦੀ ਨਵਾਬੀ ਲਈ ਦੇ ਨਾਲੋਂ ਤੇ ਮਰ ਜਾਣਾ ਚੰਗਾ। ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲਿਆ ਨਿਜ ਬਲ ਸੇ ਲੇ, ਆਪਣੀ ਤਾਕਤ ਦੇ ਨਾਲ ਰਾਜ ਲਿਆ ਜਾਂਦਾ, ਮੰਗ ਕੇ ਕਾਹਦਾ ਰਾਜ ਲਿਆ। ਹੁਣ 6 ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸੱਚੇ ਸਤਿਗੁਰੂ, ਉਹ ਸੋਹਣਿਆਂ ਦੇ ਸਰਦਾਰ, ਉਹਨਾਂ ਦਾ ਹੱਥ ਇਹਨਾਂ ਦੇ ਸਿਰ ਦੇ ਉੱਤੇ ਸੀ। ਸਤਸੰਗ ਜੀ, ਤਕਰੀਬਨ ਬਹੁਤ ਸਾਰੀ ਫੌਜ ਅਬਦੁੱਲਾ ਖਾਂ ਦੀ ਮਾਰੀ ਜਾਂਦੀ ਹੈ। ਹੁਣ ਇਹ ਗੁਰਦੇਵ ਪਾਤਸ਼ਾਹ ਦੇ ਨਾਲ ਆਪ ਟੱਕਰਨਾ ਚਾਹੁੰਦਾ। ਇੱਥੇ ਇੱਕ ਹੋਰ, ਇਹ ਜਦੋਂ ਕਰਮ ਚੰਦ ਨੂੰ ਬਾਬਾ ਵਿਧੀ ਚੰਦ ਨੇ ਥੋੜੀ ਜਿਹੀ ਇਹਦੀ ਸੇਵਾ ਕਰਕੇ ਜਦੋਂ ਨਾ ਕੱਢ ਦਿੱਤਾ ਵੀ ਜਾ, ਗੁਰਦੇਵ ਪਾਤਸ਼ਾਹ ਨੇ ਤੇਰੇ ਤੇ ਰਹਿਮਤ ਕਰਤੀ ਆ, ਤੇਰੀ ਜਾਨ ਬਖਸ਼ੀ ਸੱਜਣਾ, ਨਹੀਂ ਤਾਂ ਤੈਨੂੰ ਮੈਂ ਛੱਡਣਾ ਤਾਂ ਹੈ ਨਹੀਂ ਸੀਗਾ, ਡਰਾਵੇ ਦੇ ਕੇ ਕਹਿੰਦਾ ਫੇ ਆਵੀਂ। ਹੁਣ ਜੇਤ ਹੁੰਦਾ ਅਸਲੇ ਦਾ,
ਇਹ ਜਾਨ ਬਚਾ ਕੇ ਘਰੇ ਚਲੇ ਜਾਂਦਾ ਵੀ ਪਤਾ ਸੀ ਵੀ ਇੱਥੋਂ ਨਾ ਜਿੱਤ ਹੋਣਾ ਵੀ ਉਹਦਾ ਬਦਲਾ ਲੈਂਦਾ ਲੈਂਦਾ ਮੈਂ ਆਪਣੀ ਜਾਨ ਨਾ ਗਵਾ ਲਵਾਂ ਪਰ ਇਹ ਪਾਪੀ ਸਮਝਿਆ ਨਾ। ਇਹ ਜਦੋਂ ਬਾਬਾ ਵਿਧੀ ਚੰਦ ਤੋਂ ਥੋੜੀ ਜਿਹੀ ਸੇਵਾ ਕਰਵਾ ਕੇ ਗਿਆ ਨਾ ਤੇ ਜਾ ਕੇ ਆਪਣੇ ਡੇਰੇ ਦੇ ਵਿੱਚ ਆਪਣੇ ਵੱਡੇ ਜਰਨੈਲ ਅਬਦੁੱਲਾ ਖਾਨ ਨੂੰ ਆਖਣ ਲੱਗਾ ਕਹਿੰਦਾ ਖਾਨ ਸਾਹਿਬ ਕਹਿੰਦਾ ਮੈਂ ਆ ਦੇਖ ਭੇਸ ਬਦਲ ਕੇ। ਹੁਣ ਭੇਸ ਬਦਲਿਆ ਕੀ ਸੀ? ਬਾਬੇ ਵਿਧੀ ਚੰਦ ਨੇ ਇਹਦਾ ਹੁਲੀਆ ਵਿਗਾੜਤਾ ਸੀ, ਇਹਦੀ ਪੱਗ ਲਾਸੀ ਸੀ, ਇਹਦਾ ਝਾਟਾ ਖਿਲਾਰ ਦਿੱਤਾ ਤੇ ਗੁਰੂ ਪੈਰੋਂ ਕਹਿੰਦਾ ਮੈਂ ਭੇਸ ਬਦਲ ਕੇ ਗਿਆ ਸੀ। ਕਹਿੰਦਾ ਮੈਂ ਭੇਸ ਬਦਲ ਕੇ ਗੁਰੂ ਮਹਾਰਾਜ ਦੇ ਡੇਰੇ ਜਾ ਚੁੱਕਾ, ਬਸ ਕਹਿੰਦਾ ਸਾਰੇ ਮਾਰੇ ਗਏ ਆ, ਥੋੜੇ ਜਿਹਾ ਬਚੇ ਐਵੇਂ, ਬਸ ਆਪਾਂ ਹੁਣ ਰਲ ਕੇ ਹਮਲਾ ਕਰੀਏ। ਤੇਰੇ ਦੋ ਪੁੱਤ ਗੁਰੂ ਨੇ ਮਾਰ ਦਿੱਤੇ, ਮੇਰਾ ਵੀ ਪਿਓ ਤੇ ਰਤਨ ਚੰਦ ਦਾ ਵੀ ਪਿਓ ਇਹ ਗੁਰੂ ਨੇ ਮਾਰਿਆ, ਅਸੀਂ ਵੀ ਬਦਲਾ ਗੁਰੂ ਤੋਂ ਲੈਣਾ ਚਾਹੁੰਦੇ ਹਾਂ ਤੇ ਤੂੰ ਆਪਣੇ ਪੁੱਤਾਂ ਦਾ ਬਦਲਾ ਲੈ, ਆਪਾਂ ਤਿੰਨੇ ਜਾਣੇ ਹਮਲਾਵਰ ਹੋਈਏ। ਸੋ ਗੁਰੂ ਪਿਆਰਿਓ ਇਹ ਗੱਲਾਂ ਦੇ ਵਿੱਚ ਅਬਦੁੱਲਾ ਖਾਂ ਗੱਲਾਂ ਦੇ ਵਿੱਚ ਆ ਜਾਂਦਾ। ਸਤਸੰਗ ਜੀ ਹੁਣ ਕਰ ਵੀ ਕੀ ਸਕਦਾ ਸੀ, ਦੋ ਪੁੱਤ ਅੱਖਾਂ ਦੇ ਸਾਹਮਣੇ ਸੱਚੇ ਸਤਿਗੁਰਾਂ ਦੇ ਜਰਨੈਲਾਂ ਨੇ ਕਤਲ ਕਰਕੇ ਰੱਖ ਦਿੱਤੇ, ਜਾਂ ਤੇ ਮੈਦਾਨ ਛੱਡ ਕੇ ਚਲੇ ਜਾਂਦਾ। ਇਹ ਇੱਕ ਲਾਹਨਤ ਹੁੰਦੀ ਆ ਗੁਰੂ ਪਿਆਰਿਓ ਜਦੋਂ ਕੋਈ ਜਰਨੈਲ ਮੈਦਾਨ ਛੱਡ ਕੇ ਨੱਠ ਜਾਵੇ, ਇਹ ਇੱਕ ਲਾਹਨਤ ਹੁੰਦੀ ਆ, ਪਰ ਇਹ ਲਾਹਨਤ ਖੱਟਣ ਦੇ ਨਾਲ ਉਹ ਮਰ ਜਾਣਾ ਚੰਗਾ ਸਮਝਦਾ ਸੀ। ਆਖਰੀ ਹਥਿਆਰ ਵਰਤ ਕੇ ਦੇਖਦੇ ਹਾਂ, ਤੀਰ ਚਲਾ ਕੇ ਦੇਖਾਂਗੇ, ਜੇ ਕਿਤੇ ਟਿਕਾਣੇ ਲੱਗ ਗਿਆ ਤੇ ਗੁਰੂ ਸਾਹਿਬ ਜੇ ਕਿਤੇ ਮੇਰੇ ਤੀਰ ਦਾ ਸ਼ਿਕਾਰ ਹੋ ਜਾਂਦੇ ਤੇ ਮੇਰੇ ਹੱਥ ਇਹ ਮੈਦਾਨ ਲੱਗ ਜਾਵੇਗਾ, ਜਿੰਨਾ ਨੁਕਸਾਨ ਹੋਇਆ ਉਹ ਬਾਦਸ਼ਾਹ ਮੈਨੂੰ ਭਰ ਦੇਵੇਗਾ। ਹੁਣ ਸਤਸੰਗ ਜੀ ਇੰਨੀ ਕੁ ਸੋਚ ਕੇ ਇਹ ਤਿੰਨੇ ਜਾਣੇ ਬਚੀ ਹੋਈ ਫੌਜ ਨੂੰ ਨਾਲ ਲੈ ਕੇ ਤੇ ਸੱਚੇ ਸਤਿਗੁਰੂ ਵੱਲ ਨੂੰ ਵੱਧਦੇ ਨੇ, ਅਲੀ ਹੂ ਅੱਲਾ ਹੂ ਅਕਬਰ ਜਕਾਰੇ ਛੱਡਦੇ। ਤੇ ਇੱਧਰ ਗੁਰੂ ਕੇ ਸਿੰਘ ਬਾਬਾ ਵਿਧੀ ਚੰਦ ਗੁਰਦੇਵ ਪਾਤਸ਼ਾਹ ਦੇ ਨਾਲ ਜਿਹੜੇ ਬਚੇ ਸਿੰਘ, ਇਹ ਵੀ ਸੀ ਨਾ, ਇਹ ਵੀ ਸੱਚੇ ਸਤਿਗੁਰਾਂ ਦੇ ਸੰਗੀ ਹੋ ਕੇ। ਹੁਣ ਬਾਬਾ ਵਿਧੀ ਚੰਦ ਹੁਣੀ ਕਹਿੰਦੇ ਆ, ਕਹਿੰਦੇ ਸਤਿਗੁਰੂ ਤੁਸੀਂ ਮੋਰਚਾ ਤੁਸੀਂ ਪਿੱਛੇ ਆਪਣੀ ਜਗ੍ਹਾ ਦੇ ਉੱਤੇ ਜਾਓ, ਕਿਰਪਾ ਕਰਕੇ ਇਹ ਮੋਰਚਾ ਸਾਨੂੰ ਦੇ ਦੋ। ਕਾਂ ਹੁਣ ਬਾਬਾ ਵਿਧੀ ਚੰਦ ਦੇ ਮਨ ਦਾ ਉਹਨੇ ਗੁਬਾਰ ਕੱਢਣਾ ਸੀ ਕਰਮ ਚੰਦ ਨੂੰ ਫੇ ਵੜ ਕੇ, ਪਰ ਸਤਿਗੁਰ ਕਹਿੰਦੇ ਨਹੀਂ ਵਿਧੀ ਚੰਦ, ਇਹਨਾਂ ਪਾਪੀਆਂ ਨੇ ਮੇਰੇ ਹੱਥੋਂ ਮਰਨਾ। ਸਤਿਗੁਰ ਕਹਿੰਦੇ ਨੇ, ਕਹਿੰਦੇ ਇਹ ਸਾਡੇ ਹੱਥੋਂ ਕਤਲ ਹੋਣ ਵਾਸਤੇ ਆ ਰਹੇ ਨੇ। ਤੇ ਸਤਸੰਗਤ ਜੀ ਫਿਰ ਗੁਰੂ ਮਹਾਰਾਜ ਆਪਣੀਆਂ ਫੌਜਾਂ ਨੂੰ ਲੈ ਕੇ ਵੱਧਦੇ ਨੇ, ਫੌਜਾਂ ਦਾ ਫੌਜਾਂ ਨਾਲ ਮੁਕਾਬਲਾ ਹੁੰਦਾ, ਬਹੁਤ ਸਾਰੇ ਮਾਰੇ ਜਾਂਦੇ। ਇਹ ਹੁਣ ਫਿਰ ਤਿੰਨੇ ਇਕੱਠੇ ਹੋ ਕੇ ਗੁਰਦੇਵ ਪਾਤਸ਼ਾਹ ਵੱਲ ਨੂੰ ਵੱਧਦੇ ਨੇ। ਇੱਕ ਦਾ ਨਾਂ ਕਰਮ ਚੰਦ ਹੈ, ਇੱਕ ਦਾ ਨਾਂ ਰਤਨ ਚੰਦ ਹੈ, ਤੇ ਅਬਦੁੱਲਾ ਖਾਨ ਹੈ, ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਸੀ। ਉਹ ਲੈ ਕੇ ਫਿਰ ਇਹਨਾਂ ਨੂੰ ਨਾਲ, ਤੇ ਸੱਚੇ ਸਤਿਗੁਰ ਜਦੋਂ ਨਜ਼ਰੀ ਆਉਂਦੇ ਆ ਨਾ ਤੇ ਗੁਰਦੇਵ ਦੇ ਉੱਚੇ ਇਹ ਤਿੰਨੇ ਜਾਣੇ ਤੀਰਾਂ ਦੇ ਨਾਲ ਹਮਲਾ ਕਰਨ ਦਾ ਯਤਨ ਕਰਦੇ ਨੇ। ਹੁਣ ਸੱਚੇ ਸਤਿਗੁਰੂ ਜਾਣ ਗਏ ਸਨ ਕਿ ਇਹਨਾਂ ਪਾਪੀਆਂ ਦਾ ਅੰਤਮ ਸਮਾਂ ਆ ਗਿਆ, ਫਿਰ ਸੱਚੇ ਸਤਿਗੁਰਾਂ ਨੇ ਕੱਲਾ ਕੱਲਾ ਤੀਰ ਇਹਨਾਂ ਪਾਪੀਆਂ ਦੇ ਹਿੱਕਾਂ ਦੇ ਵਿੱਚ ਦੀ ਜਿਵੇਂ ਨਿਭਾਇਆ, ਇਸ ਇਤਿਹਾਸ ਦੀ ਆਖਰੀ ਵਾਰਤਾ ਤੁਹਾਡੇ ਨਾਲ ਇਉਂ ਕਹਿਣ ਲੱਗਾ।

ਛੇਵੇਂ ਪਾਤਸ਼ਾਹ ਦੇ ਸਮੇਂ ਇੱਕ ਲਖਾਰੀ ਸੀਗਾ ਗੋਰਾ, ਉਹਦਾ ਨਾਂ ਸੀ ਮੋਹਸਨ ਫਾਨੀ। ਸੱਚੇ ਸਤਿਗੁਰਾਂ ਦਾ ਸਮਕਾਲੀ ਹੋਇਆ ਜਦੋਂ ਗੁਰਦੇਵ ਪਾਤਸ਼ਾਹ ਭਾਰਤ ਵਿੱਚ ਸਨ, ਉਹ ਵੀ ਲਖਾਰੀ ਵੀ ਇੱਥੇ ਘੁੰਮਦਾ ਫਿਰਦਾ। ਬਾਅਦ ਵਿੱਚ ਉਹਨੇ ਸੱਚੇ ਸਤਿਗੁਰਾਂ ਦਾ ਇਤਿਹਾਸ ਲਿਖਿਆ। ਕਮਾਲ ਦੀ ਗੱਲ ਲਿਖਦਾ ਹੈ, ਕਹਿੰਦਾ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੰਗ ਜਦੋਂ ਲੜਦੇ ਸੀ ਨਾ, ਉਹਨਾਂ ਦੇ ਕਦੀ ਮੱਥੇ ਦੇ ਉੱਤੇ ਤੂੜੀ ਨਹੀਂ ਦੇਖੀ ਗਈ। ਦੂਸਰਾ, ਉਹ ਆਪਣੇ ਦੁਸ਼ਮਣ ਨੂੰ ਕਦੀ ਵੀ ਆਪਣੀ ਜ਼ਬਾਨ ਚੋਂ ਗਾਲ ਨਹੀਂ ਸੀ ਕੱਢਿਆ ਕਰਦੇ। ਨਹੀਂ ਤੇ ਗੁਰੂ ਪਿਆਰਿਓ, ਲੜਾਈਆਂ ਵਿੱਚ ਕੀ ਹੁੰਦਾ, ਗਾਲਾਂ ਆਉਂਦੀਆਂ ਮਾਵਾਂ ਦੀਆਂ, ਭੈਣਾਂ ਦੀਆਂ, ਧੀਆਂ ਦੀਆਂ। ਪਰ ਸੱਚੇ ਸਤਿਗੁਰਾਂ ਨੇ ਕਹਿੰਦੇ ਆਪਣੀ ਜ਼ਬਾਨ ਕਦੀ ਗੰਦੀ ਨਹੀਂ ਸੀ ਕਰਦੇ, ਦੁਸ਼ਮਣ ਨੂੰ ਵੀ ਉਹ ਗਾਲ ਨਹੀਂ ਸੀ ਕਰਦੇ। ਤੇ ਜਦੋਂ ਦੁਸ਼ਮਣ ਦੇ ਉੱਤੇ ਵਾਰ ਵੀ ਕਰਦੇ ਸੀ ਨਾ, ਤੇ ਉਹ ਵੀ ਗੁੱਸੇ ਵਿੱਚ ਨਹੀਂ ਸੀ ਕਰਦੇ, ਪਿਆਰ ਨਾ ਕਰਦੇ ਸੀ। ਕੀ ਆਖਿਆ ਕਰਦੇ? ਇਮੋਸ਼ਨ ਫਾਨੀ ਦੇ ਕਹਿਣ ਦੇ ਮੁਤਾਬਕ ਆ, ਕਹਿੰਦਾ ਜਦੋਂ ਦੁਸ਼ਮਣ ਦੇ ਉੱਤੇ ਵਾਰ ਵੀ ਕਰਦੇ ਸੀ ਨਾ, ਤੇ ਸਤਿਗੁਰ ਕਿਆ ਕਰਦੇ ਸੀ, ਕਹਿੰਦੇ ਪੁੱਤਰਾ ਆ ਤੈਨੂੰ ਦੱਸੀਏ, ਵਾਰ ਇੰਜ ਨਹੀਂ ਇੰਜ ਕਰੀਦਾ। ਗੁਰੂ ਮਹਾਰਾਜ ਆਪਣੇ ਮੁਖਾਰਬਿੰਦ ਵਿੱਚੋਂ ਏਦਾਂ ਆਪਣੇ ਦੁਸ਼ਮਣ ਨੂੰ ਵੀ ਪੁੱਤਰਾ ਕਹਿ ਕੇ ਬੁਲਾਇਆ ਕਰਦੇ ਸਨ। ਐਸੇ ਰਹਿਮਤਾਂ ਦੇ ਸਾਗਰ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਹਮਣੇ ਅਬਦੁੱਲਾ ਖਾਂ ਆਉਂਦਾ। ਗੁਰੂ ਮਹਾਰਾਜ ਇਹਦੀ ਹਿੱਕ ਦੇ ਵਿੱਚ ਦੀ ਸੁੱਕਾ ਤੀਰ ਕੱਢ ਦਿੰਦੇ, ਘੋੜੇ ਤੋਂ ਤੜੰਮ ਦੇਣੀ ਧਰਤੀ ਦੇ ਉੱਤੇ ਡਿੱਗਦਾ। ਤੇ ਦੂਸਰਾ ਤੀਰ ਸੱਚੇ ਸਤਿਗੁਰੂ ਰਤਨ ਚੰਦ ਨੂੰ ਬਖਸ਼ਦੇ ਨੇ। ਰਤਨ ਚੰਦ ਇਹ ਚੰਦੂ ਦਾ ਮੁੰਡਾ ਸੀ, ਇਹ ਵੀ ਹਮਲਾਵਰ ਅਣ ਕੇ ਆਇਆ। ਤੇ ਹੁਣ ਗੁਰੂ ਪਿਆਰਿਓ, ਜਦੋਂ ਕਰਮ ਚੰਦ ਦੇ ਨਾਲ ਦੇ ਦੋਵੇਂ ਮਰੇ ਗਏ, ਤੇ ਹੁਣ ਇਹਨੇ ਭੱਜਣ ਦਾ ਖਿਆਲ ਕੀਤਾ। ਪਰ ਸਤਿਗੁਰਾਂ ਨੇ ਇਹਨੂੰ ਆਖਿਆ ਸੀ, ਕਰਮ ਚੰਦ ਜਾਨ ਬਚਾ ਕੇ ਤੇ ਆਪਦੇ ਘਰੇ ਬੈਠ, ਤੇ ਜੇ ਦੂਜੀ ਵਾਰ ਤੂੰ ਆਇਆ ਫਿਰ ਬਖਸ਼ਿਆ ਨਹੀਂ ਜਾਵੇਗਾ। ਪਰ ਇਹ ਪਾਪੀ ਨਾ ਟਲਿਆ, ਫਿਰ ਆਇਆ, ਫਿਰ ਹੁਣ ਇਹ ਭੱਜਣ ਲੱਗਾ। ਸੱਚੇ ਸਤਿਗੁਰਾਂ ਨੇ ਆਪਣਾ ਛੇੜ ਕੇ ਘੋੜਾ ਇਹਦੇ ਮੋਹਰੇ ਕਰਕੇ ਇਹਦੇ ਵੀ ਹਿੱਕ ਵਿੱਚ ਦੀ ਲੰਘਾ ਕੇ ਇਹਨੂੰ ਵੀ ਧਰਤੀ ਦੇ ਉੱਤੇ ਸਿੱਟ ਦਿੱਤਾ। ਤੇ ਗੁਰੂ ਪਿਆਰਿਓ, ਬੜੇ ਮਾਣ ਦੇ ਨਾਲ, ਬੜੇ ਫਕਰ ਦੇ ਨਾਲ ਹਰਗੋਬਿੰਦਪੁਰੇ ਦੀ ਜੰਗ ਜਿਹੜੀ ਆ ਛੇਵੇਂ ਪਾਤਸ਼ਾਹ ਨੇ ਜਿੱਤੀ ਸੀ। ਸਤਿਗੁਰ ਕਿਰਪਾ ਕਰਨ, ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਪਹੁੰਚਣ ਯੋਗ ਹੈ। ਗਿਆਨੀ ਜੀ ਆ ਗਏ, ਹੁਣ ਅਰਦਾਸ ਬੇਨਤੀ ਹੋਵੇਗੀ, ਗੁਰੂ ਮਹਾਰਾਜ ਸਭ ਦਾ ਭਲਾ ਕਰਨ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀ। ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਉ ਕਰਮ ਕਰ ਜਮਸੀ ਸੇ ਕਰ ਪਾਗੜ ਦੇ ਬਾਬਾ, ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਇਆ, ਵਿਰਲਾ ਬੂਜੇ ਕੋਇ ਸੋ ਕਹੋ ਟਲ ਗੁਰਸੀ ਵੀ ਐਨ ਸੈਸ ਬਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ, ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਪਾਂਡਾ ਆਤਮ

तो ताह छा न होए सी। गुरुद्वारे होए सो जी पाए सी, एत द्वारे तोए अच्छा होए सी। मैले हच्छे का विचार आप वरताए सी, मत को जाने जाए अगे पाए सी। जेहे कर्म कमाए तेहा होए सी, अमृत हर का नाम आ वरताए सी। चलिया पास्यों जन्म सवार वाजा वाए सी, मानस क्या विचारा ते लोक सुनाए सी। नानक्याम निहाल सब कुल तार सी, मानस क्या विचारा तिन लोग सुनाई सी। नानक्याम निहाल सब कुल तार सी। वाहिगुरु जी का खालसा, वाहिगुरु जी की फतेह। गुरु सवारियो, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਆਪ ਸਾਹਿਬ ਦਾ ਵੀ ਧੰਨਵਾਦ। ਸਰਬੱਤ ਦੇ ਭਲੇ ਲਈ ਅਰਦਾਸ ਹੋਈ ਆ, ਸਤਿਗੁਰੂ ਨੇ ਪਵਿੱਤਰ ਕੁਬਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਮਾਲਕ ਕਿਰਪਾ ਕਰੇ, ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਮੁਬਾਰਕ ਬਚਨ ਹੈ। ਵੈਸੇ ਆਪਾਂ ਜਿੰਨੇ ਵੀ ਬੈਠੇ ਹਾਂ, ਆਪਾਂ ਸਾਰੇ ਆਪਣੇ ਆਪ ਨੂੰ ਇਹ ਕਹਿੰਦੇ ਕਿ ਆਪਾਂ ਬਹੁਤ ਅੱਛੇ ਹਾਂ। ਕਦੇ ਵੀ ਕਿਸੇ ਨੇ ਆਪਣੇ ਆਪ ਨੂੰ ਮਾੜਾ ਨਹੀਂ ਕਿਹਾ। ਹਮੇਸ਼ਾ ਆਪਾਂ ਦੂਸਰੇ ਦੇ ਔਗਣ, ਦੂਸਰੇ ਦੀਆਂ ਬੁਰਾਈਆਂ, ਦੂਸਰੇ ਦੇ ਕਰਮ, ਦੂਸਰੇ ਨੂੰ ਵੇਖ ਕੇ ਉਹਦੀ ਗੱਲ ਜ਼ਰੂਰ ਕਰਦੇ ਹਾਂ, ਪਰ ਕਦੇ ਅਸੀਂ ਆਪਣੇ ਆਪ ਵੱਲ ਨੂੰ ਵੇਖਣ ਦਾ ਯਤਨ ਨਹੀਂ ਕੀਤਾ। ਵੀ ਵੇਖਣ ਨੂੰ ਤਾਂ ਅਸੀਂ ਬਹੁਤ ਸੋਹਣੇ ਲੱਗਦੇ ਹਾਂ, ਕੋਈ ਪ੍ਰੋਬਲਮ, ਮੇਰੇ ਵਰਗਾ ਵੀ ਬਹੁਤ ਸੋਹਣਾ ਲੱਗਦਾ, ਪਰ ਅੰਦਰ ਕੀ ਆ, ਗੱਲ ਇੱਥੇ ਨਿਬੜਨੀ ਹੈ। ਅੱਜ ਪਾਤਸ਼ਾਹ ਨੇ ਬੜੀ ਸੋਹਣੀ ਗੱਲ ਕੀਤੀ ਹੈ। ਭਾਂਡਾ ਜਿਹੜਾ ਹੁੰਦਾ ਨਾ ਗੁਰਮੁਖ ਪਿਆਰੋ, ਭਾਂਡਾ ਜਿੰਨਾ ਮਰਜ਼ੀ ਕੀਮਤੀ ਹੋਵੇ, ਸੋਨੇ ਹੀਰੇ ਜਵਾਹਰ ਲਾਲ ਜੜੇ ਹੋਣ, ਪਰ ਖਿਮਾ ਕਰਨਾ ਜੇ ਉਹ ਭਰਿਆ ਹੋਵੇ ਕਿਸੇ ਚੀਜ਼ ਨਾਲ ਤਾਂ ਉਹ 'ਚ ਵਸਤੂ ਨਹੀਂ ਪੈ ਸਕਦੀ। ਦੂਸਰੀ ਗੱਲ ਇਹ, ਅਤੇ ਜੇ ਉਹ ਅੰਦਰੋਂ ਮੈਲਾ ਹੋਵੇ ਨਾ, ਅਤੇ ਤਾਂ ਵੀ ਬੰਦਾ ਉਸ 'ਚ ਵਸਤੂ ਨਹੀਂ ਪਾਉਂਦਾ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਲਿਸ਼ਕਦਾ ਹੋਵੇ, ਪਰ ਜੇ ਭਾਂਡਾ ਕੱਚਾ ਹੋਵੇ, ਮਿੱਟੀ ਦਾ ਹੋਵੇ, ਲੱਕੜ ਦਾ ਹੋਵੇ, ਪਰ ਅੰਦਰੋਂ ਸਾਫ਼ ਹੋਵੇ, ਉਹਦੇ ਵਿੱਚ ਵਸਤੂ ਪੈ ਜਾਂਦੀ ਹੈ। ਇਸੇ ਤਰ੍ਹਾਂ ਦੇਖਣ ਨੂੰ ਬੇਸ਼ੱਕ ਸਾਡੇ ਸਰੀਰ ਰੂਪੀ ਭਾਂਡੇ, ਹਿਰਦੇ ਰੂਪੀ ਭਾਂਡੇ ਬਹੁਤ ਸੋਹਣੇ ਲੱਗਦੇ ਆ, ਪਰ ਅੰਦਰ ਕੀ ਆ, ਇਹ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰਿਓ, ਘੱਟ ਘੱਟ ਕੇ ਅੰਤਰ ਕੀ ਜਾਣਦੇ ਤਾਂ ਭਲੇ ਬੁਰੇ ਕੀ ਪੀਰਿਸ਼ ਪਛਾਣ। ਉਹ ਸਭ ਕੁਝ ਜਾਣਦਾ, ਹਰ ਇੱਕ ਦੇ ਅੰਦਰ ਦੀ ਜਾਣਦਾ ਆ। ਚੀਟੀ ਤੇ ਕੁੰਚਰ ਸਤੂਲਾ, ਸਭ ਭਰ ਕੇ ਬਾਦਲ ਫੁੱਲਾ, ਸੰਤਤ ਦੁੱਖ ਪਾਏ ਤੇ ਦੁਖੀ ਸੁਖ ਪਾਏ, ਏਕ ਏਕ ਹੀ ਪੀਰ ਪਛਾਣੇ ਤੇ ਘੱਟ ਘੱਟ ਕੇ ਪੜ ਕੇ ਜਾਂਦੇ। ਸਾਡਾ ਸਾਰਿਆਂ ਨੂੰ ਜਾਣਦਾ, ਜਾਂ ਅਸੀਂ ਜਾਣਦੇ ਹਾਂ ਆਪਣੇ ਬਾਰੇ, ਤੇ ਜਾਂ ਗੁਰਮੁਖ ਮੇਰਾ ਵਾਹਿਗੁਰੂ ਜਾਣਦਾ। ਖੇਮਾ ਕਰਦਾ ਜਿਹੜਾ ਜੀਵਨ ਸਾਥੀ ਹੁੰਦਾ, ਉਹਨੂੰ ਵੀ ਇੱਕ ਦੂਜੇ ਨੇ ਪਤਾ ਹੁੰਦਾ ਵੀ ਮੇਰਾ ਇਹਦੇ ਅੰਦਰ ਕੀ ਆ। ਤੋ ਪਾਤਸ਼ਾਹ ਨੇ ਅੱਜ ਇਹ ਗੱਲ ਕੀਤੀ ਹੈ, ਭਾਈ ਉਸ ਪਰਮਾਤਮਾ ਦੇ ਦਰ ਤੇ ਕਿਹੜੀ ਚੀਜ਼ ਪ੍ਰਵਾਨ ਹੈ। ਭਾਂਡਾ ਅੱਛਾ ਸੋਏ ਜੋ ਤਿਸ ਪਾ, ਹਿਰਦਾ ਰੂਪੀ ਭਾਂਡਾ ਉਹ ਚੰਗਾ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੈ ਜਿਹੜਾ ਉਹਨੂੰ ਚੰਗਾ ਲੱਗੇ। ਤੇ ਆਪਾਂ ਵੇਖੋ ਆਪਣੇ ਜੀਵਨ ਵਿੱਚ, ਪਰਿਵਾਰ ਵਿੱਚ ਬੱਚੇ ਹੁੰਦੇ ਆ, ਤੇ ਬੱਚਿਆਂ ਵਿੱਚੋਂ ਸਭ ਤੋਂ ਜ਼ਿਆਦਾ ਪਿਆਰਾ ਬੱਚਾ ਮਾਂ ਪਿਓ ਨੂੰ ਕਿਹੜਾ ਲੱਗਦਾ ਜਿਹੜਾ ਉਹਨਾਂ ਦੇ ਕਹਿਣੇ ਵਿੱਚ ਹੋਵੇ, ਜੇ ਉਹਨਾਂ ਦੇ ਆਖੇ ਵਿੱਚ ਹੋਵੇ, ਉਹਨਾਂ ਦੀ ਸੇਵਾ ਕਰਦਾ ਹੋਵੇ। ਇਸੇ ਤਰ੍ਹਾਂ ਗੁਰਮੁਖ ਪਿਆਰੋ ਪਾਤਸ਼ਾਹ ਕਹਿੰਦੇ ਵੀ ਭਾਂਡਾ ਉਹ ਜਿਹੜਾ ਉਹਨੂੰ ਪਾਉਂਦਾ, ਉਹਨੂੰ ਕਿਹੜਾ ਪਾਉਂਦਾ, ਉਹਨੂੰ ਤੇ ਉਹ ਪਾਊਗਾ ਜੇ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਏ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਦਾ, ਫਿਰ ਚੜ੍ਹੇ ਦਿਵਸ ਜਿਹੜਾ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੋਵੇ। ਹੁਣ ਦੇਖਣ ਨੂੰ ਤਾਂ ਬਹੁਤ ਆ, ਪਾਤਸ਼ਾਹ ਦੇ ਇੱਕ ਬਚਨ ਸਾਹਮਣੇ ਆ ਗਿਆ। ਪਾਤਸ਼ਾਹ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ, ਧਨ ਧੋਤੇ ਮਨ ਅੱਛਾ ਨਾ ਹੋ, ਜਿੰਨੇ ਮਰਜ਼ੀ ਇਸ਼ਨਾਨ ਕਰ ਲਿਆ। ਔਰ ਜਪਜੀ ਸਾਹਿਬ 'ਚ ਰੋਜ਼ ਪਹਿਲੀ ਪੌੜੀ ਦੇ ਵਿੱਚ ਪਾਤਸ਼ਾਹ ਨੇ ਇਹੀ ਨਿਰਣਾ ਕੀਤਾ ਕਿ ਸੋਚਾਂ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਜਿੰਨੇ ਮਰਜ਼ੀ ਇਸ਼ਨਾਨ ਕਰ ਲਾ। ਪਾਰਸ ਪਾਤਸ਼ਾਹ ਨੇ ਹੋ ਰਹੀ ਆ ਗੁਰਮੁਖ ਪਿਆਰ ਨਾਵਣ ਚੱਲੇ ਤੀਰਥੀ,

ਤਨ ਖੋਟੇ ਤਨ। ਕਈ ਯਾਰ ਉਹਦੇ ਅਸੀਂ ਵੀ ਇਸ਼ਨਾਨ ਕਰਦੇ, ਤੁਸੀਂ ਵੀ ਇਸ਼ਨਾਨ ਕਰਦੇ, ਲਾਗੇ ਕੱਪੜੇ ਚੁੱਕੇ ਹੋ ਜਾਂਦੇ, ਆਖੋ ਸਤਨਾ ਆਉਂਦੇ ਤੇ ਮੱਥਾ ਟੇਕਣਾ, ਜੋੜੇ ਨਵੇਂ ਪਾ ਕੇ ਲੈ ਜਾਂਦੇ। ਪਰ ਇਹ ਪ੍ਰਵਾਨ ਹੋਊ ਮੱਥਾ ਟੇਕਿਆ ਜਾਂ ਸੰਗਤ ਕੀਤੀ। ਤਾਂ ਸਤਿਗੁਰ ਇਹੀ ਗੱਲ ਕਹਿੰਦੇ, ਭਾਂਡਾ ਅਤਮਲੀਨ ਧੋਤਾ ਸ਼ਰਨ ਹੋਈ ਸੀ। ਕਈ ਵਾਰ ਭਾਂਡੇ ਦੀ ਬਹੁਤ ਜ਼ਿਆਦਾ ਮੈਲ ਹੁੰਦੀ ਤਾਂ ਉਹਨੂੰ ਫਿਰ ਗੁਰਮੁਖ ਪਿਆਰੋ ਕਲੀ ਕਰਾਉਣਾ ਪੈਂਦਾ, ਜਾਂ ਫਿਰ ਉਹਨੂੰ ਕਿਸੇ ਚੀਜ਼ 'ਚ ਪਾ ਕੇ ਮਸ਼ੀਨ 'ਚ। ਆਪਾਂ ਆਪਣੀ ਰੋਜ਼ ਦੀ ਗੱਲ ਜਪਜੀਤ ਸਾਹਿਬ 'ਚ ਅਸੀਂ ਪੜ੍ਹਦੇ ਹਾਂ ਕਿ ਪਾਤਸ਼ਾਹ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ, ਹੱਥ ਪੈਰ ਪਾਣੀ ਨਾਲ ਧੋ ਲਈਦੇ ਆ, ਭਰੀਏ ਹੱਥ ਪੈਰ ਨਾ ਦੇ ਪਾਣੀ ਧੋਤੇ ਉਤਰ ਕੇ ਮੂਤ ਪਲੀਤੀ ਕੱਪੜ ਹੋਏ, ਕੱਪੜੇ ਮੈਲੇ ਹੋਣ ਦੇ ਸਾਬੁਣ ਲਈਏ ਉਹ ਧੋਏ, ਸਾਬਣ ਨਾਲ ਧੋ ਲਈਦੇ, ਤੇ ਭਰੀਏ ਮਤ ਪਾਪਾਂ ਕੇ, ਤੇ ਮਾਤਾ ਜਿਹੜੀ ਮਤ ਜੋ ਪਾਪਾਂ ਨਾਲ ਵਕਾਰਾਂ ਨਾ ਝੂਠ ਨਾ ਫਰੇਬ ਨਾ ਇਹ ਚੀਜ਼ਾਂ ਨਾਲ ਭਰੀ ਹੋਵੇ ਉਹ ਧੋਪੇ ਨਾਵੇਂ ਘੇਰਾ, ਉਹ ਨਾਮ ਨਾਲ ਹੀ ਧੋਪਣੀ ਆ, ਕਿਸੇ ਚੀਜ਼ ਨਾਲ ਨਹੀਂ। ਤੀਰਥ ਦੇ ਧਿਆਨ ਦੀ ਗੱਲ ਕਰੀਏ ਨਾ, ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜਲ ਕੇ ਮੱਜਣ ਜੇ ਗਤ ਹੋਵੇ ਤੇ ਨਿਤਨ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਨਾਲ ਫਿਰ ਪਰ ਜੋ ਨਹੀਂ ਆਵੇ। ਹੁਣ ਅਗਲੀ ਪੰਕਤੀ, ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਛਿਆ ਜਾਈ, ਹਰ ਕਾ ਸੰਤ ਮਰੇ ਹੜੰਬੇ ਸਗਲੀ ਸਹਿਣ ਤਰ। ਪਾਤਸ਼ਾਹ ਨੇ ਬੜੀਆਂ ਗੱਲਾਂ ਕੀਤੀਆਂ। ਹੁਣ ਪਾਤਸ਼ਾਹ ਅਗਲੀ ਪੰਕਤੀ ਕਹਿੰਦੇ ਨੇ

ਆਪਾਂ ਕਿੰਨੇ ਕੁ ਉਸ ਸੁਚਮ ਨੂੰ ਉਸ ਚੀਜ਼ ਨੂੰ ਆਪਣੇ ਅੰਦਰ ਧਾਰਦੇ ਹਾਂ। ਅਤੇ ਮੈਲੇ ਹੱਛੇ ਕਾ ਵਿਚਾਰ ਆਵਰਤ ਆਏ ਸੀ, ਉਹ ਆਪ ਫਿਰ ਬਖਸ਼ਿਸ਼ ਕਰਦਾ। ਜਦੋਂ ਅਸੀਂ ਸ਼ਬਦ ਸੁਣਦੇ ਹਾਂ, ਬਾਣੀ ਸੁਣਦੇ ਹਾਂ, ਕੋਈ ਗੱਲਬਾਤ, ਫਿਰ ਮਨ ਨੂੰ ਚੋਟ ਲੱਗਦੀ ਤਾਂ ਮਨ ਇਹ ਸਮਝਦਾ ਵੀ ਮੈਂ ਕਿੱਥੇ ਖੜਾ, ਮੈਂ ਕਿੱਥੇ ਖੜਾ, ਮੇਰੇ ਅੰਦਰ ਕਿਹੜੇ ਕਿਹੜੇ ਉਹ ਔਗਣ ਨੇ ਜਿਹਨਾਂ ਔਗਣਾਂ ਕਰਕੇ ਮੈਂ ਦੂਰ ਹੋਇਆ, ਘਰ ਤੋਂ ਵੀ ਅਤੇ ਪਰਮਾਤਮਾ ਤੋਂ ਵੀ ਅਤੇ ਸੁਸਾਇਟੀ ਤੋਂ ਵੀ ਦੂਰ ਹੋਇਆ। ਤੋ ਸਤਿਗੁਰੂ ਕਹਿੰਦੇ ਮਤ ਕੋ ਜਾਣੇ ਜਾਏਗੇ, ਮਤ ਇਹ ਸਮਝ ਭਈ ਅੱਗੇ ਜਾ ਕੇ ਤੈਨੂੰ ਕੋਈ ਚੰਗਾ ਮਿਲ ਜੂ ਨਾ, ਜਿਹੇ ਕਰਮ ਕਮਾਏ ਤੇ ਹਾ, ਜਿਹੋ ਜਿਹੇ ਕਰਮ ਕਰੇਗਾ ਉਹਦਾ ਫਲ ਤੈਨੂੰ ਮਿਲਣਾ ਹੀ ਮਿਲਣਾ। ਮਤ ਸਮਝੋ, ਵੈਸੇ ਜੀਵਨ ਦੇ ਵਿੱਚ ਹੀ ਮਿਲ ਜਾਂਦਾ ਅੱਗੇ ਤੇ ਗੱਲ ਕਹਿੰਦੇ ਨਾ, ਜੀਂਦੇ ਜੀ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਬੰਦੇ ਨੂੰ। ਅੰਮ੍ਰਿਤ ਹਰ ਕਾ ਨਾਉਂ ਆਵਰ, ਉਹ ਨਾਮ ਅੰਮ੍ਰਿਤ ਰੂਪ ਜੇ ਬਖਸ਼ਿਸ਼ ਕਰ ਰਿਹਾ, ਆ ਨਾਮ ਦੀ ਦਾਤ ਜਿਹੜੀ ਹੈ ਜਲ, ਇਹ ਗੁਰਮੁਖ ਪਿਆਰੋ ਬਖਸ਼ਿਸ਼ ਕਰ ਰਿਹਾ। ਅਤੇ ਜਿਹੜਾ ਇਹਨੂੰ ਬਖਸ਼ਿਸ਼ ਪ੍ਰਾਪਤ ਕਰ ਲੈਂਦਾ, ਚੱਲਿਆ ਪਾਸੋ ਜਨਮ ਸਵਾਰ, ਉਹ ਪਤ ਲੈ ਕੇ ਇੱਜ਼ਤ ਲੈ ਕੇ ਜਨਮ ਸਵਾਰ ਕੇ ਸੰਸਾਰ ਤੋਂ ਜਾਂਦਾ। ਅਤੇ ਅੱਗੇ ਮਾਨਸਿਕ ਕਿਤੇ ਮਨੁੱਖ ਨੂੰ ਨਹੀਂ, ਤਿੰਨਾਂ ਲੋਕਾਂ ਵਿੱਚ ਉਹਦੀ ਜੈ ਜੈਕਾਰ, ਉਹਦੀ ਲੋਕ ਉਹਦੀ ਜੈ ਜੈਕਾਰ ਕਰਦੇ ਆ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ, ਚੱਲਿਆ ਪਾਸੋ ਜਨਮ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਮਾਨਸ ਕਿਹਾ ਵਿਚਾਰਾ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਕਹਿੰਦੇ ਉਹ ਆਪ ਨਿਹਾਲ ਹੋ ਜਾਂਦਾ ਅਤੇ ਉਹ ਆਪਣੀ ਕੁਲ ਨੂੰ ਵੀ ਤਾਰ ਦਿੰਦਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਸਤਿਗੁਰ ਸਮਤ ਬਖਸ਼ਣ, ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਅਸੀਂ ਬਣਾਉਣ ਦਾ ਯਤਨ ਕਰੀਏ, ਕਿਉਂਕਿ ਗੁਣਾਂ ਦਾ ਹੀ ਕੀਮਤ ਹੈ ਅਤੇ ਔਗਣਾਂ ਦਾ ਕੋਈ ਕੀਮਤ ਨਹੀਂ ਗੁਰਮੁਖ ਪਿਆਰਿਓ। ਇਸ ਕਰਕੇ ਗੁਣ ਪੈਦਾ ਕਰਨੇ ਗੁਰੂ ਦੀ ਮੱਤ ਨਾਲ, ਉਹੀ ਪਰਮਾਤਮਾ ਦੇ ਦਰ 'ਤੇ ਪ੍ਰਮਾਣ ਨੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ ਜੀ ਸੋਹਿਲਾ ਰਾਗ ਗੋੜੀ ਦੀ ਕੇ ਮੱਲਾ ਪਹਿਲਾ ਕਿਉ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀ ਤੇ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਹੋ ਤਿਤ ਕਾ ਗਾਵੋ ਸੋਹਿਲਾ ਸਿਮਰ ਸਿਜਨਹਾਰੋ ਤੁਮ ਗਾਵ ਮਹਿੰਦਰ ਬਹੁ ਕਾ ਸੋਹਿਲਾ ਹਉ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ ਨੇਤਰੇ ਜੀੜੇ ਸੰਭਾਲੀ ਦੇਖੇ ਗਾ ਤੇ ਹੁਣ ਹਾਰ ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕਵਨ ਸੰਭਾਰ ਸਮੋ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਸੀਸੜੀਆਂ ਹੋਏ ਸਾਹਿਬ ਸਿਉ ਮੇਲ ਕਾਰ ਕਰੇ ਹੋ ਪਹੁੰਚਿਆ ਸਦੜੇ ਨੇਤ ਪਵਨ ਸਦਨ ਹਾਰਾ ਸਿਮਰੀ ਹੈ ਨਾਨ ਸੇ ਦੇਵਾਸਾ ਮੱਲਾ ਪਹਿਲਾ ਛੇ ਗਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਾ ਰਾਹ ਵੱਡਾ ਹੀ ਤੋਏ ਰਹਾਓ ਵਿਸ਼ਵਾਂ ਸਿਆ ਕੜੀਆ ਪੈਰਾ ਤਿੱਥੀ ਵਾਰੀ ਮਾਂ ਹੋਆ ਸੂਰਜ ਕੋ ਰੋਤ ਅਨੇਕ ਨਾਨਕ ਕਰਤੇ ਕੇਤੇ ਵੇ ਰਾਤ ਰਾਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੋ ਮਲਿਆ ਨੂੰ ਪਵਨ ਚਵਰ ਹੋ ਕਰੇ ਸਰਬਣ ਰਾਏ ਫਲਾਂ ਜੋਤੀ ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਭਾਜਨ ਤੇਰੀ ਰਹਾਉ ਸਹਿਸਤਾਵ ਨੈਣਨਾ ਨੈਣੈ ਤੋਹੇ ਕਹੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਮਿਲਣ ਏਕ ਪਦ ਗੰਦ ਬਿਨ ਸਹਿਸਤਾਵ ਗੰਦ ਵਿੱਚ ਚਲਤ ਮੋਈ ਸਭ ਮੈਂ ਜੋ ਜੋਤ ਹੈ ਸੋਏ ਇਸਦੇ ਚਰਨ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਾ ਮਗਰਾਂ ਲੋਤ ਮਨੰਦਨ ਮਿਆਈ ਪਿਆਸਾ ਕਿਰਪਾ ਜਲ ਦੇ ਨਾਨ ਸਾਰੰਗ ਜਾਤੇ ਤੇਰੇ ਨਾਂ ਵਾਸਾ ਰਾ ਗੌੜੀ ਪੂਰਵੀ ਮੱਲਾ ਚੌਥਾ ਕਾਮ ਗ੍ਰਹੋ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਖੰਡਾਹੇ ਪੂਰ ਬਲੇ ਤਿਲੇ ਗੁਰ ਪਾਇਆ ਮਨ ਹਾਲੇ ਮਨ ਮੰਡਾਹੇ ਕਰ ਸਾਧੂ ਲੀ ਪਨ ਵੱਡਾ ਹੈ ਕਰ ਡੰਡਾਹੋ ਪਨ ਵੱਡਾ ਹੈ ਰਹਾਓ ਸਾਗ ਦਾਰਾ ਸਾਧ ਨ ਜਾਣਿਆ ਤੇਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੋ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨਾਰਾ ਨਾਮ ਸਮਾਣੇ ਦੋ ਜਨ ਮਨ ਪੋਖੰਡਾ ਹੈ ਅਵਨਾਸੀ ਪੁਰਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਹੈ ਆਮ ਗਰੀ ਮਸਕੀਨ ਪ੍ਰਭ ਤੇਰੇ ਹਰ ਆ ਰਾਵੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੋ ਮੰਡਾਰਾ ਗੋੜੀ ਪੂਰਵੀ ਮੱਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਦ ਢਹਿਰ ਗਈ ਬੇਲਾ ਈਆਂ ਖਾੜ ਚਲੋ ਹਰਲਾ ਹਾਇਆ ਗੇ ਬਨ ਸੁਹੇਲਾ ਔਦ ਖੜੇ ਦਿਨ ਸਰਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਇਹ ਸੰਸਾਰ ਬੇਕਾਰ।

ਸੱਚੇ ਹਿਰਦੈ ਬਾਣੀ ਸਤਿਗੁਰ ਸੇਵੈ ਸਦਾ ਸੁਖ ਪਾਇ ਹਉ ਮੈਂ ਸਬਦ ਸਮਾਣੀ ਬਿਨ ਗੁਰ ਸਾਚੇ ਪਉਥੁ ਨ ਹੋਵੀ ਹੋਰ ਭੁੱਲੀ ਫਿਰੈ ਏ ਆਣੀ ਮਨਮੁਖ ਫਿਰੈ ਸਦਾ ਦੁਖ ਪਾਵੈ ਡੂਮੋਇ ਬਿਨ ਪਾਣੀ ਭਾਈ ਰਿਸਦਾ ਰਹੋ ਸਰਣਾਈ ਆਪਣੀ ਨਦਰ ਕਰੈ ਪਤ ਰਾਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰਾ ਗੁਰ ਤੇ ਆਪ ਸਾਥ ਸਬਦ ਸੱਚਾ ਵਿਚਾਰਾ ਹਿਰਦਾ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅੰਕਾਰ ਸਦਾ ਹ ਦੂਰ ਰਵੇ ਅਸ ਬਿਠਾਈ ਹਿਰਦੈ ਨਾਮੇ ਪਾਰਾ ਜੁਗ ਜੁਗ ਬਾਣੀ ਸਬਦ ਪਛਾਣੀ ਨਾਉ ਮੀਠਾ ਮਨੈ ਪਿਆਰਾ ਸਤਿਗੁਰ ਸੇਵ ਜਿਨ ਨਾਮ ਪਛਾਤ ਸਫਲ ਜਨਮ ਜਗਿਆ ਆਇਆ ਹਰ ਰਸ ਚਾਗ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀਆ ਕਾਇਆ ਕਮਲ ਪ੍ਰਗਾ ਸਦਾ ਰੰਗ ਰਾਤਾ ਅਣ ਦਿਲ ਅਨਹਦ ਸ਼ਬਦ ਵਜਾਇਆ ਮਨ ਤਨ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਤ ਸਮਾਇਆ ਰਾਮ ਨਾਮ ਕੀ ਗੱਥ ਕੋਇ ਨਾ ਪੂਜੈ ਗੁਰਮਤ ਹਿਰਦੈ ਸਮਾਈ ਗੁਰਮੁਖ ਹੋਵੈ ਸੋ ਮਗ ਵਿਛਾਣੈ ਹਰ ਹਰ ਰਸ ਰਸਨ ਰਸਾਇ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਲਾਇ ਸੇਜਨ ਸੋਹਣ ਦਰ ਸਾਚੈ ਪਤ ਪਾਈ ਸੋਰਠ ਮਹਲਾ ਤੀਜਾ ਦੁਤਕੇ ਸਤਿਗੁਰ ਮਿਲ ਗਿਆ ਉਲਟੀ ਪਈ ਭਾਈ ਜੀਵਤ ਮਰਾ ਤਾਂ ਬੂਝ ਪਾਏ ਸੋ ਗੁਰੂ ਸੋ ਸੇਖੈ ਭਾਈ ਜਿਸ ਜੋਤੀ ਜੋਤ ਮਿਲ ਲਾਏ ਮੰਦਰੇ ਹਰ ਹਰ ਸੇਤੀ ਲਿਵਲਾਏ ਮਨ ਹਰ ਜਪ ਮੀਠਾ ਲਾ ਗਿਆ ਭਾਈ ਗੁਰਮੁਖ ਪਾਏ ਹਰ ਥਾਈ ਰਹਾ ਬਿਨ ਗੁਰ ਪ੍ਰੀਤਨਾ ਉਪਜੈ ਪਾਈ ਮਨਮੁਖ ਦੂਜਾ ਭਾਏ ਤੋ ਕੁੱਟੈ ਮਨਮੁਖ ਕਰਮ ਕਰੈ ਭਾਈ ਪੱਲੈ ਕਿਛੂ ਨਾ ਪਾਏ ਗੁਰ ਮਿਲ ਗਿਆ ਨਾ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਹੇ ਤਿਆ ਪਾਰ ਆਸੁ ਪ੍ਰਵਾਣਾ ਪਾਏ ਜੈ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੈ ਲਾਏ ਸੋਠ ਮਹਿਲਾ ਤੀਜਾ ਕਰ ਪਹਿਲਾ ਤੇ ਗੁਣੀ ਤ੍ਰਿਪਵਣ ਵਿਆ ਪਿਆ ਭਾਈ ਗੁਰਮੁਖ ਬੁਝ ਬੁਝਾਏ ਰਾਮ ਨਾਮ ਲਾਗ ਛੁਟੀਐ ਭਾਈ ਪੁੱਛੋ ਗਿਆਨਿਆ ਜਾਏ ਮਨ ਰੇ ਤਰਾ ਗੁਣ ਛੋੜ ਛੋਤ ਚਿਤ ਲਾਏ ਹਰ ਜੀਉ ਤੇਰਾ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮੈ ਤੇ ਸਭ ਉਪਜੈ ਭਾਈ ਨਾ ਵਸਰੀ ਅਮਰ ਜਾਇਆ ਗਿਆਨੀ ਜਗਤ ਅੰਧੈ ਭਾਏ ਸੂਤੈ ਗਏ ਮੁਹਾਏ ਗੁਰਮੁਖ ਜਾਗੈ ਸਿਉਬਰੈ ਭਾਈ ਪਵਜਲ ਪਾਰਿਉ ਤਾਰ ਜਗ ਮਹਿਲਾ ਹਾਰ ਨਾਮੈ ਭਾਈ ਹਿਰਦਾ ਰੱਖਿਆ ਉਰ ਧਾਰ ਗੁਰੂ ਸਰਣਾਇ ਉਮਰੈ ਭਾਈ ਰਾਮ ਨਾਮ ਲਿਵ ਲਾਏ ਨਾਨਕ ਨਾਉ ਵੇੜਾ ਨਾਉ ਤੁਲਹੜਾ ਭਾਈ ਜਿਤ ਲੱਗ ਪਰ ਜਨ ਪਾਏ ਸੋਠ ਮਹਿਲਾ ਤੀਜਾ ਕਰ ਪਹਿਲਾ ਸਤਿਗੁਰ ਸੁਖ ਸਾਗਰ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹੋ ਮੈਂ ਜਗ ਦੁਖ ਰੋਗ ਵਿਆ ਪਿਆ ਅਮਰ ਜਨ ਮੈਂ ਰੋਵੈ ਤਾਹੀ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵੈ ਤਾਂ ਸੁਖ ਪਾਵੈ ਨਾ ਤਾਂ ਜਾਏਗਾ ਜਨਮ ਗਵਾਏ ਰੋਹਾਵ ਤ੍ਰੈ ਗੁਣ ਧਾਤ ਬੋ ਕਰਮ ਕਮਾਵੈ ਹਰ ਰਸ ਸਾਧਨਾ ਪਾਇਆ ਤ੍ਰੈ ਗੁਣ ਧਾਤ ਬੋ ਕਰਮ ਕਮਾਵੈ ਹਰ ਰਸ ਸਾਧਨਾ ਆਇਆ ਸੰਧਿਆ ਤਰਪਣ ਕਰੈ ਗਾਇਤਰੀ ਬਿਨ ਬੂਝਿਆ ਦੁਖ ਪਾਇਆ ਸਤਿਗੁਰ ਸੇਵ ਸੋਡ ਪਾਗੀ ਜਿਸ ਨੂੰ ਆਪ ਮਿਲਾ ਹੈ ਹਰਸ ਪੀ ਜਨ ਸਦਾ ਤ੍ਰਿਪਦਾਸ ਵਿੱਚ ਆਪ ਗਵਾਏ ਜਗ ਅੰਦਾ ਸਭ ਅੰਦ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਿਗੁਰ ਮਿਲਿਆ ਤਾਂ ਕੀ ਵੇਖੈ ਕਰੈ ਅੰਦਰ ਸਚ ਪਾਏ ਸੋਰਠ ਮਹਲਾ ਤੀਜਾ ਬਿਨ ਸਤਿਗੁਰ ਸੇਵ ਬਹੁਤਾ ਦੁਖ ਲਾਗਾ ਜੁਗ ਚਾਰੇ ਪਰਮਾਏ ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਰੇਵ ਆਧਾਰੇ ਰਹਾਉ ਮਨਸਾ ਮਾਰ ਦੁਬਦਾ ਸਹਿ ਸਮਾਣੀ ਪਾਇਆ ਨਾਮੇ ਅਪਾਰ ਹਰ ਚਾਗ ਮਨ ਨਿਰਮਲ ਹੋਇਆ ਕਿਲਵੇ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਨ ਨਾ ਹੋਈ ਮਿਤ ਨਾਮ ਸਦਾ ਮਨ ਮੀਠਾ ਸ਼ਬਦ ਪਾਵੇ ਕੋਈ ਦਾਤੇ ਦਾਤ ਰੱਖੀ ਅਤੇ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਿਤੇ ਸੁਖ ਪਾਇਆ ਦਰਗਾਹ ਜਾਪੈ ਸੇਈ ਸੋਟ ਮਹਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਸੁਣਿ ਉਪਜੈ ਗਤ ਪੰਥ ਤਦੀ ਪਾਏ ਅਰ ਕਾ ਨਾਮ ਸੱਚਾ ਮਨ ਵਸਿਆ ਨਾਮੈ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬਹੁਰਾਨਾ ਮਨਮੁਖ ਅੰਧ ਸ਼ਬਦ ਨਾ ਜਾਣੈ ਝੂਠੈ ਪਰਮ ਭੁਲਾਣਾ ਰਹਾਉ ਤ੍ਰੈ ਗੁਣ ਵਾ ਪਰਮ ਫੁਲਾਇਆ ਹੁਮੈ ਬੰਧਨ ਕਮਾਏ ਜਮਣ ਮਰਨ ਸਰੀ ਉਪਰੀ ਉਭੋ ਗਰਬ ਜੁਣ ਦੁਖ ਪਾਏ ਤ੍ਰੈ ਗੁਣ ਵਰਤਾ ਸਗਲ ਸੰਸਾਰ ਹੁਮੈ ਵਿੱਚ ਪਤ ਖੋਈ ਗੁਰਮੁਖ ਹੋਵੈ ਚੌਥਾ ਪਦ ਚੀਨੈ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਏ ਨਾਨਕ ਰਾਮ ਨਾਮ ਨਸਾਰਾ ਸ਼ਬਦ ਹੁਮੈ ਕੋਈ ਸੋਰਠ ਮਹਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪੇ ਆਪਾ ਵਣਜਾਰਾ ਜਗ ਆਪੇ ਪਿਆਰਾ ਆਪੇ ਸੱਚ ਅਸਾਹੋ ਆਪੇ ਵਣ ਜਵਾ ਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਜਪ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲਾ ਆਪ ਮੁਹਾਹੋ ਆਪੇ ਉਜੜ ਪਾਏ ਦਾ ਪਿਆਰਾ ਵਿਖਾਲ ਰਾਹੋ ਆਪੇ ਸਭ ਆਪ ਪਿਆਰਾ ਆਪੇ ਵੇ ਪ੍ਰਵਾਹੋ ਆਪੇ ਆਪੇ ਪਾਏ ਦਾ ਪਿਆਰਾ ਸਿਰ ਆਪੇ ਧੰਦੜੇ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਓ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਲ ਲੰਗਾਹੋ ਆਪੇ ਸਤਿਗੁਰ ਬੋਹਿਤ ਪਿਆਰਾ ਆਪੇ ਸਾਗਰ ਪੂਜਤਾ ਪਿਆਰਾ ਗੁਰ ਖੇਵਟੇ ਆਪ ਸਲਾਹ ਆਪੇ ਚੜ ਲੰਘਦਾ ਪਿਆਰਾ ਹਰ ਚੋਜ ਵੇਖੈ ਪਤ ਸਾਹੋ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਓ ਸੁਰਠ ਮਹੱਲਾ ਚੌਥਾ ਆਪੇ ਅੰਡ ਜਿਲਜ ਸੀਤ ਚ ਉਤਪਜ ਆਪੇ ਖੰਡ ਆਪੇ ਸਭ ਲੋਏ
ਆਪੇ ਸੂਤ ਆਪੇ ਬਿਮਣੀਆਂ ਕਰ ਸਕਤੀ ਕਰ ਸਕਤੀ ਜਗਤ ਕਰੋ ਆਪੇ ਸੂਤ ਧਾਰ ਹੈ ਪਿਆਰਾ ਸੂਤ ਖਿੰਚੈ ਟੈ ਟੇਰੀ ਹੋਏ ਮਨ ਮੇਰੇ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਈ ਸਤਿਗੁਰ ਵਿੱਚ ਨਾਮ ਨਿਦਾਨ ਆ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਈ ਰਹਾਓ ਆਪੇ ਜਲ ਥਲ ਸਬੱਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭਨਾਂ ਰਜਕ ਸਮਾਇ ਦਾ ਪਿਆਰਾ ਦੂਜਾ ਵਰ ਨਾ ਕੋਈ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਲੱਖ ਨਾ ਲਖੀਆ ਪਿਆਰਾ ਆਪ ਲਿਖਾਵੈ ਸੋਏ ਆਪੇ ਗੈਰ ਗੰਭੀਰ ਆ ਪਿਆਰਾ ਤੇ ਜੇੜ ਅਵਰ ਨਾ ਕੋਈ ਸਭ ਘਟ ਆਪੇ ਭੋਗਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਮਸੂਰਠ ਮਹਲਾ ਚੌਥਾ ਆਪੇ ਸਭ ਆਪ ਹੈ ਪਿਆਰਾ ਆਪੇ ਥਾ ਪਿਉ ਥਾ ਪੇ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੁੱਜ ਵੇਖੇ ਪ੍ਰਭ ਆਪੇ ਆਪੇ ਵਣਤਨ ਆਪੇ ਵਣਤਨ ਸਬੱਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਰਸ ਮੀਠਾ ਗੁਰ ਸਬਦੀ ਚੱਖ ਜਾਪੈ ਰਹਾ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੇ ਆਪੇ ਜਲ ਵਤਾਇ ਦਾ ਪਿਆਰਾ ਸਭ ਜਗ ਮਛਲੀ ਹਰਿਆ ਪੈ ਆਪ ਭੁੱਲ ਨਾ ਭੁੱਲੇ ਪਿਆਰਾ ਅਵਰਨ ਦੂਜਾ ਜਾਪੈ ਆਪੇ ਸਿੰਘੀ ਨਾ ਦਾ ਪਿਆਰਾ ਤੂਨੇ ਆਪ ਵਜਾਇਆ ਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪਦਾ ਪੇ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਉ ਜਪਾਏ ਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅਮਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੂਠ ਮਹਲਾ ਚੌਥਾ ਆਪੇ ਕੰਡਾ ਆਪ ਤੇਰਾ ਜੀ ਪ੍ਰਭ ਆਪੇ ਤੁਲ ਤੁਲਾਇਆ ਆਪੇ ਸਾ ਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾ ਜਿਨ ਪਿਆਰੇ ਪਿਛੈ ਟੰਗ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਓ ਆਵੇ ਦੜਤੀ ਆਪ ਜਲ ਪਿਆਰਾ ਆਪੇ ਕਰੈ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਪਈ ਭੋ ਪਾਇਕ ਦਾ ਪਿਆਰਾ ਬਨ ਬੱਕਰੀ ਸਿਉ ਹਟਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਪਈ ਆਪ ਵਰਤਦਾ ਪਿਆਰਾ ਪੈ ਪੰਜਨ ਪੈ ਅਗਨ ਨਾ ਸਕਿਆ ਜਲਾਇਆ ਆਪੇ ਮਾਰ ਜੀ ਵਾਏ ਦਾ ਪਿਆਰਾ ਸਾਹ ਲੈ ਦੇ ਸਭ ਲਵਾਇਆ ਆਪੇ ਤਣ ਦਿਵਾਣਾ ਪਿਆਰਾ ਆਪੇ ਕਰ ਲਾਇਆ ਜੋ ਆਪ ਛਲਾਏ ਤੇ ਛਲੀਆ ਪਿਆਰੇ ਜੋ ਹਰ ਪ੍ਰਭ ਮੇਰੇ ਭਾਏ ਆਪੇ ਜੰਤਈ ਆਪੇ ਜੰਤੀ ਜੰਤਾ ਪਿਆਰਾ ਜਨ ਨਾਨਕ ਵਜਾ ਵਜਾਇਆ ਸੋਠ ਮਹਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਉਣ ਆਪਨੇ ਤਾਣਿਆ ਤਾਣਿਆ ਪਿਆਰਾ ਆਪਣੇ ਮਾਣਿਆ ਮਾਉਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਉਣ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਦਿਆਏ ਤੂੰ ਹਰ ਹਰ ਬੋੜ ਮਾਇਆ ਬਣ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣਾ ਆਪੇ ਭਗਤ ਕਰਾਏ ਦਾ ਪਿਆਰਾ ਆਪੇ ਸੱਚ ਨਿਸ਼ਾਣਿਆ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਣਿਆ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣ ਆਪੇ ਸੇਵ ਕਰਾਏ ਦਾ ਪਿਆਰਾ ਆਪੇ ਦਿਵਾਵੇ ਮਾਣ ਆਪ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪੇ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਣ ਆਪੇ ਅਤੁਲ ਤੁਲਾਏ ਦਾ ਪਿਆਰਾ ਜਨ ਨਾਨਕ ਸਤਿਗੁਰ ਬਾਣ ਸੂਰਠ ਮਹਲਾ ਚੌਥਾ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਮਾਹ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਿਖਾਰੀ ਆਪ ਲਿਖਾ ਆਪੇ ਲੇਖ ਲਿਖਾ ਹਾ ਮੇਰੇ ਮਨ ਜਪ ਰਾਮ ਨਾਮ ਅਣਦਿਨ ਅਣਦ ਹੋਵੇ ਵਡਭਾਗੀ ਲਾ ਗੁਰ ਪੂਰਾ ਹਰ ਲਾਹ ਰਹਾਉ ਆਪੇ ਗੋਪੀ ਗਾਣਾ ਪਿਆਰਾ ਬਣਿਆ ਪੈਂਕ ਉਚਰਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਹਾ ਕੁਲੀਆ ਪੀੜ ਆਪ ਮਰਾਏ ਦਾ ਪਿਆਰਾ ਕਰ ਬਾਲਕ ਰੂਪ ਚਾਹਾ ਆਪੇ ਅਖਾੜਾ ਪਾਏ ਦਾ ਪਿਆਰਾ ਕਰ ਵੇਖਿਆ ਆਪ ਚੋ ਜਾਹਾ ਕਰ ਬਾਲਕ ਰੂਪ ਪਾਏ ਦਾ ਪਿਆਰਾ ਚੰਡੂਰ ਕੰਸ ਕੇਸ ਮਰਾਹ ਆਪੇ ਬਲ ਆਪੇ ਪਿਆਰਾ ਬਲ ਭੰਨੈ ਮੂਰਖ ਮੁਕਦਾ ਸਭ ਆਪੇ ਜੁਗਤ ਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਏ ਦਾ ਪਿਆਰਾ ਪ੍ਰਭ ਜੋ ਪ੍ਰਭ ਖਿੰਚਿਆ ਤਿਉ ਜਾਹਾ ਜੋ ਗਰਬੈ ਸੋ ਪਚਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੂਰਠ ਮਹਲਾ ਚੌਥਾ ਦੂਤ ਕੇ ਅਨੇਕ ਜਨਮ ਵਿਛੜਿਆ ਦੁਖ ਪਾਇਆ ਮਨ ਕਰਮ ਕਰੈ ਅੰਕਾਰੇ ਸਾਧੂ ਪ੍ਰਸਤੀ ਪ੍ਰਪਾਇਆ ਗੋਬਿੰਦ ਸਰਣ ਤੁਮਾਰੇ ਪ੍ਰ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੇ ਜਬ ਸਤਸੰਗ ਪਏ ਸਾਧੂ ਜਨ ਹਿਰਦੈ ਮਿਲਿਆ ਸੰਤ ਮੁਰਾਰੀ ਰੁਹਾ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨ ਪੂਜਾ ਗਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟੇ ਆ ਗੁਣ ਗਾਵੈ ਗੁਣ ਵਿਚਾਰੇ ਗੁਰਮੁਖ ਪ੍ਰਗਾਸ ਪਏ ਆਸਾਂ ਤੇ ਆਏ ਗੁਰਮਤਿ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤਸੰਗਤ ਪੁਰਖ ਤੁਮਾਰੀ ਪੁਰਖਿਆ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣਦਿਨ ਜਾਗਤ ਰਹਿ ਬਨਵਾਰੀ ਸੋਠ ਮਹਲਾ ਚੌਥਾ ਹਰਸ਼ੋ ਪ੍ਰੀਤ ਅੰਤਰ ਮਨ ਵੇਦਿਆ ਹਰ ਬਿਨ ਰਹਿਣ ਨਾ ਜਾਏ ਜਿ ਮਛਲੀ ਬਿਨ ਨੀਰੈ ਬਿਨ ਸਹਿ ਤਿਉ ਨਾਮ ਬਿਨ ਮਰ ਜਾਏ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਏ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਸੰਤ ਪਾਈ ਰੁਹਾਉ ਜੋ ਚਾਤਰਕ ਜਲ ਬਿਨ ਬਿਲਾਵੈ ਬਿਨ ਜਲ ਪਿਆਸ ਨਾ ਜਾਏ ਗੁਰਮੁਖ ਜਲ ਪਾਵੈ ਸੁਖ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਭੂਖੈ ਦੈ ਦਿਸ ਡੋਲੈ ਬਿਨ ਨਾਵੇ ਦੁੱਖ ਪਾਈ ਜਿਨ ਮਰੈ ਫਿਰ ਜੋਨੀ ਆਵੈ ਦੁਰਗਾ ਮਿਲੈ ਸਜਾਈ ਕਿਰਪਾ ਕਰੇ ਤਾਂ ਹਰ ਗੁਣ ਗਾਵੈ
ਕਿਰਪਾ ਕਰੇ ਤਾਹਰ ਗੁਣ ਗਾਵਾ ਰਸੇਨ ਤਿਰਪਾਏ ਨਾਨਕ ਦੀਨ ਦਿਆਲ ਪਏ ਹੈ ਤ੍ਰਿਸ਼ਨਾ ਸਬਦ ਬੁਝਾਈ ਸੂਠ ਮਾਲਾ ਚੌਥਾ ਪੰਚ ਬੁਧਾ ਚਾਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਏ ਪ੍ਰੇਮੀ ਕੇ ਸਰ ਲਾਗੇ ਤਨ ਪੀਥਰ ਤਾਂ ਪਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤਿ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਣਾਈ ਰੁਹਾਵ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖੇ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰਮੇਲੋ ਤਾਂ ਹਰ ਨਾਮ ਸਮਣ ਜਿਸ ਕੀ ਵੱਤ ਸੋਈ ਪ੍ਰਭ ਜਾਣੈ ਜਿਸਨੂੰ ਦੇਸੋ ਪਾਏ ਵਸਤਨ ਨੂੰ ਪਤ ਅਗਮ ਗੋਚਰ ਗੁਰਪੁਰਾ ਲੱਖ ਲਖਾਏ ਜਿਨੇ ਚਾਖੀ ਸੋਈ ਜਾਣੈ ਗੁੰਗੈ ਕੀ ਮਿਠਿਆਈ ਰਤਨ ਲੁਕਾਇਆ ਲੋ ਕਹਿਣਾ ਹੈ ਜੇ ਕੋ ਰੱਖੈ ਲੁਕਾਏ ਸਭ ਕਿਸ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਕਬਰ ਨਾ ਕੋਈ ਸੋਰਠ ਮਹਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇਸੋ ਜਾਚੀ ਕੇਸਿਆਂ ਰਾਧੀ ਜਾ ਸਭ ਕੋ ਕੀਤਾ ਹੋ ਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋਖਾ ਕੁਰਲ ਸੀ ਨਿਰਭੋ ਨਿਰੰਕਾਰ ਭਵ ਖੰਡਣ ਸਵਭ ਸੁਖ ਸਭ ਸੁਖ ਨਾਮ ਨਿਧ ਦੇਸੀ ਹਰ ਜਿਉ ਤੇਰੀ ਦਾ ਤੇਰਾ ਜਾ ਮਾਨਸ ਬਬੜਾ ਕਿਆ ਸਾਲਾ ਹੀ ਕਿਆ ਤਿਸਕਾ ਮੋਹ ਤਾਜਾ ਰਹਾ ਜਿਨ ਹਰ ਤੇ ਆਇਆ ਸਭ ਕਿਸ ਤਿਸਕਾ ਤਿਸਕੀ ਭੁੱਖ ਗਵਾਈ ਸਤਨ ਦੀਆ ਸੁਖ ਦਾ ਤੈਨ ਖੁੱਟ ਨ ਕਬੀਰ ਜਾਈ ਅਣਦ ਪਿਆ ਸੁਖ ਸਹਿ ਸੰਭਾਲਣੇ ਸਤਿਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਅਰਾਧ ਅੰਦਣ ਨਾਮ ਵਖਾਣੇ ਉਪਦੇਸ਼ ਸੁਣ ਸਾ ਸੰਤਨ ਕਾ ਸਭ ਚੁਕੀ ਕਾਣ ਜਮਾਣੇ ਜਨ ਕੋ ਕਿਰਪਾ ਹੋਆ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦੇ ਆਲਾ ਸਭ ਕਿਛ ਕੀਤਾ ਤੇਰਾ ਵਰਤਾ ਕਿਆ ਹਮ ਬਾਲ ਗੋਪਾਲ ਰਾਖ ਲੇ ਹੋ ਨਾਨਕ ਜਨ ਤੁੰਬਰਾ ਜਿਉ ਪਿਤਾ ਪੂਤ ਕਿਰਪਾਲਾ ਸੋਲਠ ਮਹਲਾ ਪੰਜਵਾਂ ਕਰ ਪਹਿਲਾ ਚੌਥੇ ਗੁਰੂ ਗੋਬਿੰਦ ਸਾਹਿਬ ਲਾਇਆ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇਤਨ ਹੋਏ ਛਾਰ ਸਾ ਸੰਗਤ ਕੋ ਵਾਰਿਆ ਭਾਈ ਜਿਨ ਇੱਕ ਅੰਕਾਰ ਆਧਾਰ ਸੋਈ ਸੱਚ ਅਰਾਧਨਾ ਭਾਈ ਜਿਸ ਤੇ ਸਭ ਕਿਛੁ ਹੋਏ ਗੁਰਪੁਰਾ ਜਾਣਾ ਆ ਭਾਈ ਤਿਸ ਬਿਨ ਅਵਰਨਾ ਕੋਈ ਰੋਹਾਉ ਨਾ ਵਿਹੁਣੈ ਪਛਮੋਏ ਭਾਈ ਗਣਤ ਨਾ ਜਾਏ ਗਿਣੀ ਬਿਨ ਸੱਚ ਸੋਚ ਨਾ ਪਾਏ ਭਾਈ ਸੱਚ ਆਗਮ ਧਣੀ ਆਵਣ ਜਾਣ ਨਾ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਦਾਰ ਦਾ ਭਾਈ ਦੇ ਨਾਵੈ ਇੱਕ ਕਣੀ ਸਿਮਤ ਸਾਸਤ ਸੋਧਿਆ ਭਾਈ ਬਿਨ ਸਤਿਗੁਰ ਪ੍ਰਭ ਨਾ ਜਾਏ ਅਣਖ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾਂ ਸੋਧੀਆਂ ਭਾਈ ਬਿਨ ਸਤਿਗੁਰ ਨਾ ਹੀ ਜਾਏ ਵਡਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਤੇ ਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸੱਚ ਸੋਈ ਨਿਦਰ ਕਰੇ ਸੇ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮਧਿਆ ਜਿਨ ਪਾਈਐ ਭਾਈ ਵਿਰਲਾ ਕੋਈ ਕੋਏ ਨਾਨਕ ਰਤਾ ਸੱਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ ਸੁਰਟ ਮਹਲਾ ਪੰਜਵਾਂ ਲੋ ਤੁਕੇ ਜੋ ਲੋ ਭਾਉ ਅਭਾਉ ਇਹ ਮਨ ਤੋ ਲੋ ਮਿਲਣ ਦੂਰਾਈ ਆਨ ਆਪਣਾ ਕਰਤ ਵਿਚਾਰਾ ਤੋ ਲੋ ਬੀਚ ਵਿਖਾਈ ਮਾਧਵੇ ਐਸੀ ਦਿਓ ਬੁਝਾਏ ਸਿਵ ਸਾਧਕ ਹੋੜ ਚਰਣਾ ਨਾ ਬਿਸਰੇ ਮੁਹੱਤ ਚਸਾਈ ਰਹਾਉਰੇ ਮਨ ਮੁਗਧ ਚੇਤ ਚੰਚਲ ਚੇਤ ਤੁਮ ਐਸੀ ਹਿਰਦੈ ਨਾ ਆਈ ਪ੍ਰਣਪਤ ਤਿਆਗ ਆਨ ਤੂੰ ਰਚਿਆ ਉਰਜਿਓ ਸੰਗ ਬਹਿਰਾਈ ਸੋਗ ਨਾ ਵਿਆਪੈ ਆਪਣਾ ਥਾ ਪੈ ਸਾ ਸੰਗਤ ਬੁੱਧ ਪਾਈ ਸਾਗਤ ਕਬ ਕਿਨਾ ਇਉਂ ਜਾਨੋ ਜੈਸੇ ਪਵਣ ਚੁਲਾਈ ਕੋਟ ਪਰਾਧ ਛਾ ਦਿਓ ਮਨ ਕਹਿਣਾ ਕਿਛੁ ਨਾ ਜਾਏ ਜਨ ਨਾਨਕ ਦੀਨ ਸਣੇ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਸੋਠ ਮਹਲਾ ਪੰਜਵਾਂ ਪੁੱਤਰ ਕਲੱਤਰ ਲੋਕ ਗ੍ਰਹਿ ਬਣਤਾ ਮਾਸਨ ਬੰਦੇ ਅੰਤ ਕੀ ਬਾਰ ਕੋ ਖਰਾ ਨਾ ਹੋ ਸੀ ਸਭ ਮਿਥਿਆਸ ਨਹੀਂ ਰੇ ਨਰ ਕਾਹੇ ਪਪੋਰੋ ਦੇਹੀ ਉੜ ਜਾਏ ਗੋ ਤੂੰ ਬਹਾਦਰੋ ਇੱਕ ਭਜੋ ਰਾਮ ਸਨੇਹੀ ਰਹਾਓ ਤੀਨ ਸੰਗਿਆ ਅਰ ਦੇਹੀ ਕੀਨੀ ਜਲ ਕੂਕਰ ਪਸਮੇ ਹੋਏ ਅਮਰੋ ਗ੍ਰਹਿ ਮੈਂ ਬੈਠਾ ਕਰਨ ਕਰਨ ਬਿਸਰੋਹੀ ਅਨੇਕ ਪਾਤ ਕਰਮਣੀਆ ਸਾਜਾ ਕਾਚੇ ਤਾਗ ਭਰੋਹੀ ਟੁੱਟੈ ਤੁੜ ਜਾਏ ਗੋ ਸੁਤ ਬਾਪਰੇ ਫਿਰ ਪਾਛਾ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿ ਨੇ ਜਿਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰੀ ਉੱਡ ਗਏ ਹੀ ਸੁਰਠ ਮਹੱਲਾ ਪੰਜਵਾਂ ਗੁਰਪੁਰਾ ਪੇਟਿਓ ਪਾਗੀ ਮਨੇ ਪਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਿਗੁਰ ਕੈ ਬਲੇ ਹਾਰੇ ਅੱਗੇ ਸੁਖ ਪਾਚਾ ਸੁਖ ਸਹਿਜਾ ਕਰ ਆਨੰਦ ਹਮਾਰੇ ਰਹਾਉ ਅੰਦਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭੋ ਭਏ ਗੁਰਚਰਨੀ ਲਾਗੇ ਕਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਣਾ ਹਾਰਾ ਕੰਠ ਲਗਾਏ ਆਪਣੇ ਜਿੰਦ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਚਰਜ ਸੋਭਾ ਕਾਰਜ ਆਇਆ ਰਸ ਨਾਨਕ ਕੋ ਗੁਰਪੁਰਾ ਭੇਟਿਓ ਸਗਲੇ ਦੁੱਖ ਬਿਨਾਸੇ ਸੁਰਠ ਮਹੱਲਾ ਪੰਜਾਂ ਸੁਖੀਐ ਕੋ ਪੇਖ ਸਭ ਸੁਖੀਐ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਣ ਹਰ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮ ਗਵਾ ਤਸਕੈ ਭਾਣੈ ਕੋਇ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ ਸੰਤ ਸੰਗ
जा का मन शीतल हो जाने, सगली ठांडी हो मैं रोग जा का मन व्यापत, ओ जन्म मेरा बिलला थी। ज्ञान अंजन जा की नेत्री पड़िया, था कुसर बरगा सा ज्ञान अंधेरा, सुझ सुनाई बोड़ बोड़ परमाता। सुन बिनंती स्वामी अपने नानक, यो सुख मांगे जा कीर्तन तेरा, साधु गावे ता मेरा मन लागे। सोठ महला पंजवा, तन संतन का तन संतन का मन संतन का किया, संत प्रसाद हर नाम त्या, सर्व कुशल तब थिया, संतन बिन अवर्ण दाता भीया, जो जो शरण परै साधु की सो पार ग्रामी किया रहा। कोट पराध मिटै जन सेवा, हर कीर्तन रस गाइय, या सुखिया गया मुखी उजल, जन संग जन का संग वट भागी पाई है, रसना एक अनेक गुण पूर्ण, जन की केत कुमा कही है, अगम गोचर सद बनासी, शरण संतन की लही, निर्गुण नीच अनाथ अपराधी, ओर संतन की आही, बूढ़त मोह ग्रह अंध को मैं नानक लियो निबाही, सोरठ मरला पंजवा कर पहला। जा के हृदय वस्या तू करते, ताकि तैं आस पुजाई, दास बने को तू विसरै नाही, चरण तूर मन पाई, तेरी कथ कथा कथन ना जाई, गुण निदान सुखदा ते स्वामी सब ते उच बड़ाई रोहाओ। सो सो कर्म करत है प्राणी, जैसे तुम लिख पाई सेवक को तुम सेवा दीनी, दर्शन देखिया गाई सर्व निरंतर तुम्हें समान, जाको तुद आप बुझाई, गुरु प्रसाद मिट्या गया ना, गुरु प्रसाद मिट्यो गया ना, प्रगट पहे सब ठाई, सोई ज्ञानी सोई त्यानी सोई पुरख सुपाई, को नानक जिस पहे दे आला था को मन ते बिसर ना जाई। सुरट महला पंजवा, सगल समगरी मोहि व्यापी, कभी उचे कभ नीचे, सुद न होई काहू जतन ना उड़को ना पहुंचे, मेरे मन साध शरण छुटकारा, बिन गुर पूरे जन्म मरण ना रही, फिर आवत बारू बार रहाव। वो जो परम पुलावक कही तिन में, और जो सगल संसार पूर्ण भगत पुरख स्वामी का, सर्ब थोक ते निहारा, निंदक निंदो निंदो नाहे काहू बात है, खसम का किया, जाको कृपा करी प्रभ मेरा, मिल सा संगत नाउ लिया। पार ब्रह्म परमेश्वर सतगुर सब ना करते, हो दारा को नानक गुर बिन नहीं तरिया, यो पूर्ण तत् विचारा, सुरठ महला पंजवा, खोजत खोजत खोज बिचार, यो राम नाम तत् सारा, किलवे काटे निमक अराधे, गुरमुख पारे उतारा, हर रस पियो पुरख ज्ञानी, सुन सुन महा तृप्त मन पावे, साधु अमृत बानी रोहा, मुगत भुगत जुगत सच पाई है, सब सुखा का दाता अपने दास को भक्त दान देवै, पूर्ण पुरख विदाता श्रवणी सुनिय रसना गाया, हृदय ते आई सोई, करण कारण समरथ स्वामी, जात बिरथा ना कोई, बड़े भाग रतन जन्म पाया, करो कृपा कृपाला, सात संग नानक गुण गावे सिमरै सदा गोपाला। सोरठ महला पंजवा, कर स्नान सिमर प्रभ अपना, मन तन पया रुगया, कोट बिगण लाथे प्रभ सरना, प्रगटे पले संजोगा, प्रभ बाणी शब्द सुभाखे, या गावो सुनो पढ़ो नित पाही, इंगर पूरा तू राख्या रहाओ। साचा साहब अमृत बढ़ियाई, भगत वचल दे आला, संता की पैज रखदा याद, पुरख प्रित पाला, हर अमृत नाम भोजन नित पुंचो, सर्ब वेला मुख पावो, जरा मरा ताप सब नाठा, गुण गोविंद नित गावो। सुनी अरदास स्वामी मेरा, सर्ब कला बने आए, प्रगट पई सगले जुगे अंतर, गुरु नानक की वडियाई। सोठ महला पंजवा, कर दूजा चौपद एक ओंकार, सतगुर प्रसाद एक पिता एक सके हम बारख, तू मेरा गुरु हाय, सुन मीता जियो हमारा बलबल जासी, हर दर्शन देव दिखाई, सुन मीता तूरी को बल जाई, मन तेरा भाई रोहा, पा मुलो वा मलमल तो वा, मन तक उदेसा, सुन मीता हों तेरी शरणाई, आया पर मिलो देहो उपदेसा, मानना की जा शरण परी जय कर, सुपला मनाया, सुन मीता जियो पिंड सब तन हर पी जाय, दर्शन हर जियो पाई है, पयो नगरो प्रसाद संतन कै, हर नामा है मीठा, जन नानक हो गुरप कृपा धारी, सब अकुल निरंजन डीठा। सोरठ महला पंजवा, कोट ब्रह्मंड को ठाकुर स्वामी, सर्ब जिया का दाता रे, प्रित पाल नित सार संभाल, एक गुण नहीं मूर्ख जाता रे, हर आराधना जाना रे, हर हर गुर गुर करता रे, हर जियो नाम परियो रामदास रहाओ, दीन दयाल कृपाल सुख सागर, सर्ब कटा भरपूरी रे, पेख त सुन त सदा है संगे, मैं मूर्ख जान्या दूरी रे, हर बेअंत को मित कर वरनो, क्या जाना होए क्या सोरे, करो बिनंती सतगुरु अपने, मैं मूर्ख दे उपदेश सोरे, मैं मूर्ख की केतक बात है, कोट परादी तरियारे, गुरु नानक जन सुनिया पेखिया, से फिर कृपास ना परियारे। सोरठ महला पंजवा, जिना बात को बहुत देसरो ते मिटे सब गया, सहज सह नर सुखमन नारी, उद कमल बिगसया, देखो अचरज पिया, जे ठाकुर को सुनत अगाध बोध, सो हृदय गुरु दया रहाओ।
ਜੋ ਤਾਤ ਜੇ ਦੋਤ ਮੋਹਿ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰੇ ਬੇਨਤੀ ਸੜਾਕ ਠਾਕੁਰ ਤੇ ਹਮ ਤੇਰੀ ਸਰਣ ਆ। ਜਾ ਪੰਡਾਲ ਗੋਬਿੰਦ ਕਾ ਖੁਲਿਆ ਜੇ ਪ੍ਰਾਪਤ ਤੇ ਲਿਆ ਇਕ ਰਤਨ ਮੁਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥੇ ਆਇ ਕਿ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਟਲ ਅੰਮ੍ਰਿਤ ਨਾ ਮਊਗਾ ਭਗਤ ਪੰਡਾਰ ਗੁਰੂ ਨਾਨਕ ਕੋ ਸੋਭੇ ਫਿਰ ਲੇਖਾ ਮੁੱਲ ਨਾ ਲਿਆ। ਸੁਰਟ ਮਹੱਲਾ ਪੰਜਵਾਂ ਚਰਨ ਕਮਲ ਸਿਉ ਜਾ ਕਾ ਮੰਦਲੀਨਾ ਸੇਜਨ ਤ੍ਰਿਪਤਿਆ ਕਾਹੀ ਗੁਣ ਮੁਲ ਜਿਸ ਹਿਰਦੈ ਨ ਵਸੇ ਆ ਤੇ ਨਰ ਤਸਨ ਤ੍ਰਿਖਾਈ ਹਰਿ ਅਰਾਧੇ ਰੋਗ ਅਣਦਾਈ ਜੋ ਜਿਸਨ ਵਿਸਰੈ ਮੇਰਾ ਰਾਮ ਸੁਨੇ ਤਿਸ ਲਾਖ ਬੇਦਨ ਜਣਿਆਈ ਰੋਹਾਵ ਜਿਹ ਜਨ ਓਟ ਗਈ ਪ੍ਰਭ ਤੇਰੀ ਸੇ ਸੁਖੀ ਹੈ ਪ੍ਰਭ ਸਰਨੇ ਜਿਹ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਆਂ ਮੈਂ ਗਣਨੇ ਜਿਹ ਗੁਰ ਮਾਨ ਪ੍ਰਭੂ ਲਿਵ ਲਾਏ ਤੇ ਮਹਾਨੰਦ ਰਸ ਕਰੇ ਆ ਜੇ ਪ੍ਰਭ ਵਿਸਾਰ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਏ ਤੇ ਨਰਕ ਕੋਰ ਮੈਂ ਪਰੇ ਆ ਜਿਤ ਕੋ ਲਾਏ ਤੇ ਤੀਰ ਲਾਗਾ ਤੇ ਸੋਈ ਵਿਰਤਾਰਾ ਨਾਨਕ ਸਾਹ ਪਕਰੇ ਸੰਤਨ ਕੀ ਹਿਰਦੈ ਪਏ ਮਗਨ ਚਰਨਾਰਾ। ਸੁਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਰਚਾਇਓ ਮਾਨਨ ਮੈਂ ਅਭਿਮਾਨੀ ਲੋਭਣ ਮੈਂ ਲੋਭੀ ਲੋਭਾਇਓ ਤਿਉ ਹਰ ਰੰਗ ਰਚੈ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਭੇਖ ਨਿਕਟ ਹਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰੁਹਾਵ। ਅਬਲਣ ਸਿਉਂ ਅਮਲੀ ਲਬਟਾਇਓ ਭੂਮਣ ਭੂਮ ਪਿਆਰੇ ਖੀਰ ਸੰਗ ਬਰ ਕਹਿ ਲੀਨਾ ਪ੍ਰਭ ਸੰਧਿਆ ਸਹਿਤਕਾਰੀ ਵਿਦਿਆ ਮੈਂ ਵਿਦਿਅੰਸੀ ਰਚਿਆ ਨੈਣ ਦੇਖ ਸੁਖ ਪਾਵੈ ਜੈਸੇ ਰਚਨਾ ਜੈਸੇ ਰਸਨਾ ਸਾਧ ਲੁਪਾਨੀ ਤਿਉ ਹਰ ਜਨ ਹਰ ਗੁਣ ਗਾਵੈ ਜੈਸੀ ਭੂਕ ਤੈਸੀ ਕਾ ਪੂਰਕ ਸੁਲਖ ਟਾਕਾ ਸੁਆਮੀ ਨਾਨਕ ਪਿਆ ਸੁਲਗੀ ਦਰਸਨ ਕੀ ਪ੍ਰਮਿਲਿਆ ਅੰਤਰ ਜਾਮੀ। ਸੋਠ ਮਹੱਲਾ ਪੰਜਵਾਂ ਹਮ ਮਹਿਲੇ ਤੁਮੇ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਦ ਹਮੇ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਦੀ ਕੋਠਾ ਕੁੜ ਦੇ ਸਾਰੋ ਆਵ ਤੁਮ ਸਭ ਸਾਜੇ ਸਾਧਨ ਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਵਾਲੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੁਮ ਸਦਾ ਸਦਾ ਦਿਆ ਲਾ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮੇ ਹੈ ਹਵਾਲਾ ਰਾਗ ਸੰਤਨ ਕਹਿ ਪਾਛਾ। ਸੋਠ ਮਹੱਲਾ ਪੰਜਵਾਂ ਕਰ ਦੂਜਾ ਮਾਤ ਗਰ ਮੈਂ ਆਪਣਾ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ ਭਾਵਕ ਸਾਗਰ ਥਾਲ ਹਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੂਰਾਈ ਹਾਉ ਹਾਂ ਤੁਹਾਰੋ ਧੂਰਾ ਰਹਾਵ ਕੀਤਾ ਕੋ ਮੇਰਾ ਸਮਾਨ ਹੈ ਕਰਨ ਹਾਰ ਤਰਨ ਜਾਣੈ ਤੂੰ ਦਾ ਤਸ ਮਾਗਣ ਕੁਸ ਗਲੀਦਾਨ ਦੇ ਭਾਨੈ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੂੰ ਮਾਰੇ ਰੂੜੋ ਗੂੜੋ ਗੈਰ ਗੰਭੀਰੋ ਚੁਗਮਿਆ ਪਾਰੇ ਸਾ ਸੰਗ ਜੋ ਤੁਮੇ ਮਿਲਾਇਓ ਤੋ ਸੁਮਿਤ ਸੁਣੀ ਤੁਮਾਰੀ ਬਾਣੀ ਅਣਦ ਪੇ ਆਪ ਇਕਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸੋਠ ਮਹੱਲਾ ਪੰਜਵਾਂ ਹਮ ਸੰਤਨ ਕੀ ਰਿਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੇ ਸੰਤ ਹਮਾਰਾ ਗਿਆਨਾਮ ਸੰਤਨ ਸਿਉ ਬਣੇ ਆਏ ਪੂਰਬ ਲਿਖਿਆ ਪਾਈ ਅਮਨ ਤੇਰਾ ਭਾਈ ਰੁਹਾਵ ਸੰਤਨ ਸਿਉ ਮੇਰੇ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮਲਾ ਖਾਟਿਆ ਹਰ ਭਗਤ ਪਰੇ ਪੰਡਾਰਾ ਸੰਤਨ ਮੁਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬਕਾਹ ਕਰਿਆ ਗੋ ਜੋ ਫਾਟਿਓ ਸਗਲੋ ਲੇਖਾ ਮਾਂ ਅਨੰਦ ਭਏ ਸੁਖ ਪਾਇਆ ਸੰਤਨ ਕਹਿ ਪ੍ਰਸਾਦ ਕਹੋ ਨਾਨਕ ਕਰ ਸਿਉ ਮਨ ਮਾਨ ਰੰਗ ਰਥੇ ਬਿ ਸਮਾਦ ਸੋਠ ਮਹੱਲਾ ਪੰਜਵਾਂ ਜੇਤੀ ਸਮੱਗਰੀ ਦੇਖੋ ਨੇ ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਛਿੜ ਜਾਣੀ ਰਾਮ ਨਾਮ ਸੰਗ ਕਰ ਬਿਓਹਾਰਾ ਪਾਵੇ ਪੰਦਰ ਬਾਣੀ ਪਿਆਰੇ ਤੂੰ ਮੇਰਾ ਸੁਭਦਾਤਾ ਗੁਰਪੂਰਾ ਦੀਆ ਉਪਦੇਸਾ ਤੁਮੀ ਸੰਗ ਪਰਾਤਾ ਰਹਾਉ ਕਾਮ ਕ੍ਰੋਧ ਲੋਭ ਮੋਹ ਬਿਮਾਨਾ ਤਾਂ ਮੈਂ ਸੁਖ ਨਹੀਂ ਪਾ ਗਿਆ ਹੋ ਰੇਣ ਤੂੰ ਸਗਲ ਕੀ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨ ਭਾਨ ਅੰਤਰ ਬਿਦ ਜਨ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਉ ਮਨੁਆ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਮੋਦਰ ਦਿਆਲਮਾ ਦੇਵੇ ਪਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੋ ਵਾਲੇਵਾ ਨਾਮ ਨਾਨਕ ਪ੍ਰਾਣਿਆਂ ਦਾਰਾ। ਸੋਠ ਮਹੱਲਾ ਪੰਜਵਾਂ ਮ੍ਰਿਤਕ ਕੋ ਪਾਇਓ ਤਨ ਸਾਸਾ ਪਿਛਤ ਅਨ ਮਿਲਾਇਆ ਪਸੂ ਪ੍ਰੀਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰਾ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾ ਦੁੱਖ ਸੋਖ ਘਟਾਇਓ ਡੇਰਾ ਅਨੰਦ ਮੰਗਲ ਬਿਸਰਾਵਾ ਮਨ ਬਾਂਸ਼ਤ ਫਲ ਮਿਲਿਆ ਚਿੰਤਾ ਪੂਰਨ ਹੋਏ ਕੰਮ ਆਈ ਹਰ ਸੁਖਿਆ ਗਿਆ ਮੁਖੀ ਉਜਲ ਮਿਟ ਗਿਆ ਵਣ ਜਾਣੇ ਨਿਰਭਉ ਭਏ ਹਿਰਦੈ ਨਾ ਵਸਿਆ ਮਨ ਨੇ ਆਪਣੇ ਸਤਿਗੁਰ ਕੇ ਮਨ ਭਾਣੇ ਉੱਠਦੇ ਬੈਠਦਾ ਹਰ ਹਰ ਗੁਣ ਗਾਵੈ ਦੁੱਖ ਦਰਦ ਪਰੰਪਾਗਾ ਕਉ ਨਾਨਕ ਤਾ ਕੇ ਪੂਰ ਕਰਮਾ ਜਾਖਾ ਗੁਰਚਰਣੀ ਮਨ ਲਾਗਾ। ਸੁਰਤ ਮਹੱਲਾ ਪੰਜਵਾਂ ਰਤਨ ਛਾੜ ਕੌੜੀ ਸੰਗ ਲਾਗੇ ਜਾਥ ਕਛੁ ਨਾ ਪਾਈਐ ਪੂਰਨ ਪਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇ ਆਈ ਹੈ ਸਿਮਰੋ ਹਰ ਹਰ ਨਾਮ ਪਰਾਨੇ ਬਿਨ ਸਹਿ ਕਾਚੀ ਦੇਹ ਅਗਿਆਨੀ ਰਹਾਉ
ਬ੍ਰਿਗ ਤ੍ਰਿਸਨਾਰ ਸੁਪਨ ਮਨੋਰਥ ਤਾਕੀ ਕਾਸ਼ਨਾ ਵਡਾਈ, ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨਾ ਕਾਹੂ ਜਾਈ, ਹਉ ਹਉ ਕਰਤ ਬਿਹਾਇ ਵਰਦਾ, ਜੀ ਕੋ ਕਾਮਨਾ ਕੀ ਨਾ ਤਾਵਤ ਤਾਵਤ ਨਾ ਤ੍ਰਿਪਤਾਸਿਆ, ਰਾਮ ਨਾਮ ਨੇ ਚੀਨਾ ਸਾਧ ਵਿਕਾਰ ਬਿਖਿਆ ਸਮਾਤੋ, ਅਸੰਤ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਏ ਬੇਨੰਤੀ, ਕਾਟੋ ਅਵਗੁਣ ਮੇਰੇ। ਸੋਰਠ ਮਹੱਲਾ ਪੰਜਵਾਂ। ਗੁਣ ਗਾਵੋ ਪੂਰਨ ਅਵਿਨਾਸੀ, ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਿਆ ਮਹਾ ਬਿਕਮ ਅਗਨ ਅਗਨ ਕੋਸਾ, ਗੁਰ ਸਾਧੂ ਸੰਗਿ ਉਦਾਰੇ, ਪੂਰੇ ਗੁਰ ਮੇਟਿਓ ਪਰਮੰਦੇਰਾ, ਭਜ ਪ੍ਰੇਮ ਭਗਤ ਪ੍ਰਭ ਨੀਰਾ ਰਹਾ। ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਕਾਹੀ, ਜਤ ਕਤ ਪੂਰ ਰਹੇ ਪਰਮੇਸ਼ਰ, ਕਤਿਆ ਵੈ ਕਤ ਜਾਈ, ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸਾ ਗੋਪਾਲਾ, ਨਾਮ ਰਤਨ ਜਿਨ ਗੁਰਮੁਖ ਪਾਇਆ, ਥਾ ਕੀ ਪੂਰਨ ਕਾਲਾ, ਕਲ ਕਲੇਸ਼ ਮਿਟੈ ਦੁਖ ਸਗਲੇ, ਕਾਟੀ ਜਮਕੀ ਫਾਸਾ ਕੋ ਨਾਨਕ, ਪ੍ਰਭ ਕਿਰਪਾ ਧਾਰੀ, ਮਨ ਤਨ ਪਏ ਵਿਗਾਸਾ। ਸੂਰਠ ਮਹੱਲਾ ਪੰਜਵਾਂ। ਕਰਨ ਕਰਾਵਣ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ, ਸਗਲੇ ਜੀ ਕੀਏ ਦਿਆਲਾ, ਸੁਪ੍ਰਭ ਅੰਤਰ ਜਾਮੀ, ਮੇਰਾ ਗੁਰੂ ਹੋਵਾ ਆਪ ਸਹਾਇ, ਸੁਖ ਸਹਿਜ ਆਨੰਦ ਮੰਗਲ ਰਸ, ਅਚਰਜ ਪਈ ਬੜਾਈ ਰੁਹਾਵ, ਗੁਰ ਕੀ ਸਰਨ ਪਏ ਪੈ ਨਾਸੇ, ਸਾਚੀ ਦਰਗਾਹ ਮਨ ਗੁਣ ਗਾਵ ਤਿਆ, ਰਾਧ ਨਾਮ ਹਰਿ ਆਏ, ਆਪਣੇ ਥਾਨੇ ਜੈ ਜੈਕਾਰ ਕਰੈ, ਸਭ ਉਸਤਤ ਸੰਗਤ ਸਾਧ ਪਿਆਰੀ, ਸਤਬਲੇ ਹਰਿ ਜਾਉ ਪ੍ਰਭੇ ਆਪਣੇ, ਜਿਨ ਪੂਰਨ ਪੈ ਸਵਾਰੀ, ਗੋਸ਼ਟ ਗਿਆਨ ਨਾਮ ਸੁਣੇ ਉਦਰੇ, ਜਿਨ ਜਿਨ ਦਰਸਨ ਪਾਇਆ, ਪਇਓ ਕਿਰਪਾਲ ਨਾਨਕ ਪ੍ਰਭੇ ਆਪਣਾ, ਅਣਦ ਸੇਤੀ ਕਰੇ ਆਇਆ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸਹਿ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ ਰਹਾਉ, ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਬਿਨਾਸੀ, ਤਾ ਕੋ ਵਿਗੜ ਨਾ ਕਹੋ ਲਾਗੈ, ਜੋ ਸਤਿਗੁਰ ਆਪਣੇ ਰਾਖੈ, ਚਰਨ ਕਮਲ ਬਸਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭੇ ਆਪਣੇ, ਜਿਨੇ ਮਨ ਕੀ ਇਸ਼ ਪੁਜਾਈ, ਨਾਨਕ ਦਾਸ ਤਾ ਕੈ ਬਲੇ ਹਰ ਹੈ, ਜਿਨ ਪੂਰਨ ਪੈਜ ਰਖਾਈ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰ ਹੈ, ਦੇਵਨ ਹਰ ਨਾ ਜਾਣ, ਜੀਉ ਪਿੰਡ ਸਾਜਨ ਰਚਿਆ, ਬਲ ਆਪਣੋ ਕਰ ਮਨ ਮਨ ਮੂੜੇ, ਦੇਖ ਰਹਿਓ ਪ੍ਰਭ ਸੁਆਮੀ, ਜੋ ਕਿਸ ਕਰੈ ਸੋਈ ਸੋਈ ਜਾਣ, ਰਹਿ ਨਾ ਕਿਸ ਵੈ ਛਾਨੀ ਰਹਾਵ, ਜਿਹੇ ਵਾ ਸਵਾਦ ਲੋਭ ਮਦਮਾ ਤੋ ਉਪਜੈ ਅਨੇਕ ਵਿਕਾਰਾ, ਬਹੁਤ ਜੋਨ ਪ੍ਰਮਤ ਦੁਖ ਪਾਇਆ, ਹੋ ਮੈਂ ਬੰਧਨ ਕੇ ਭਾਰਾ, ਦੇ ਕੇ ਵਾੜ ਅਨੇਕ ਪੜਦੇ ਮੈਂ ਪਰਦਾਰਾ, ਸੰਗ ਫਾਕੈ ਚਿਤ੍ਰਗੁਪਤ ਜਬ ਲੇਗਾ ਮਾਂਗੈ, ਤਬ ਕੌਣ ਪੁੜਦਾ ਤੇਰਾ ਢਾਕੈ, ਦੀਨ ਦਿਆਲ ਪੂਰਨ ਦੁਖ ਭੰਜਣ, ਤੁਮ ਬਿਨ ਓਠ ਨਾ ਕਾਈ, ਕਾੜ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਨ ਆਈ। ਸੂਰਠ ਮਹੱਲਾ ਪੰਜਵਾਂ। ਪਾਰ ਬ੍ਰਹਮ ਹੁਆ ਸਹਾਇ, ਕਥਾ ਕੀਰਤਨ ਸੁਖਦਾਇ, ਗੁਰਪੁਰੈ ਕੀ ਬਾਣੀ, ਜਪ ਅਣਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰੋ ਭਾਈ, ਸਾ ਸੰਗ ਸਦਾ ਸੁਖ ਪਾਈਐ, ਹਰ ਬਿਸਰਨ ਕਬੂਨ ਜਾਈ ਰੁਹਾਵ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸਨੂੰ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ, ਬਿਘਨ ਵਿਨਾਸ਼ਨ ਸਭ ਦੁਖ ਨਾਸ਼ਨ, ਗੁਰਚਰਣੀ ਮੰਦ ਲਾਗਾ, ਗੁਣ ਗਾਉ ਤੇ ਚੁੱਤ ਬਿਨਾਸੀ, ਅਣਦਿਨ ਹਰ ਰੰਗ ਜਾਗਾ, ਮਨ ਨਿਛੇ ਸੇ ਫਲ ਪਾਏ, ਹਰ ਕੀ ਕਥਾ ਸੁਹੇਲੀ, ਆਦਿ ਅੰਤ ਮਦ ਨਾਨਕੋ, ਸੁਪ੍ਰਭ ਹੁਆ ਬੇਲੀ। ਸੋਰਠ ਮਹੱਲਾ ਪੰਜਵਾਂ। ਪੰਚਪਦਾ ਬਿਨਸੈ ਮੋਹ ਮੇਰਾ ਤੇਰਾ, ਬਿਨਸੈ ਆਪਣੀ ਧਾਰੀ, ਸੰਤੋ ਏਹਾ ਬਤਾਵੋ ਕਾਰੀ, ਜਿਤ ਜਿਤ ਹੋਮੈ ਗਰਭ ਨਿਵਾਰੀ ਰੁਹਾਵ, ਸਰਬ ਭੂਤ ਪਰ ਬ੍ਰਹਮ ਕਰਮਾਨਿਆ, ਹੋਵਾਂ ਸਗਲ ਰੇ ਨਾਰੀ, ਵੇਖਿਓ ਪ੍ਰਭ ਜੀਉ ਆਪਣੇ ਸੰਗੇ, ਚੁਕੈ ਪੀਤ ਪਰਮਾਰੀ, ਔਖ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ, ਗੁਰੂ ਦੁਆਈ ਕੋ ਨਾਨਕ, ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਬਿਦਾਰੀ। ਸੁਰਠ ਮਹੱਲਾ ਪੰਜਵਾਂ। ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਗਲ ਬਨਸਪਤ ਮਹਿੰਬੈ ਸੰਤਰ, ਸਗਲ ਦੂਤ ਮੈਂ ਘੀਆ, ਉੱਚ ਨੀਚ ਮੈਂ ਜੋਤ ਸਮਾਨੇ, ਕਟ ਕਰਮਾ ਦੋ ਜੀਆ, ਸੰਤੋ ਘਟ ਘਟ ਰਹੋ ਸਮਾਇਓ, ਸੰਤੋ ਘਟ ਘਟ ਰਹਿਆ ਸਮਾਇਓ, ਪੂਰਨ ਪੂਰ ਰਹਿਓ, ਸਰਬ ਮੈਂ ਜਲ ਥਲ ਰਮਈਆ ਆਇਓ ਰਹਾਓ, ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਮੈ ਰਿਆ ਸਮਾਇਓ। ਸੋਰਠ ਮਹੱਲਾ ਪੰਜਵਾਂ। ਜਾ ਕੇ ਸਿਮਰਨ ਹੋਇ ਆਨੰਦਾ ਬਿਨ ਸਹਿ, ਜਨਮ ਮਰਨ ਪੈ ਦੁਖੀ, ਚਾਰ ਪਦਾਰਥ ਨਵਨਿਧ ਪਾਵੈ, ਬੋਹਣਾ ਤ੍ਰਿਸ਼ਨਾ ਭੁਖੀ, ਜਾ ਕੋ ਨਾਮ ਲਾਦ ਤੂੰ ਸੁਖੀ, ਸਾ ਸਾਸਤੇ ਹਵ ਠਾਕੁਰ ਕੋ, ਮਨ ਤਨ ਜੀਰੇ ਮੁਖੀ ਰੁਹਾਓ, ਸ਼ਾਂਤ ਪਾਵੈ ਹੋਇ ਮਨ ਸੀਤਲ, ਅਗਨ ਅੰਤਰ ਦੁਖੀ, ਗੁਰੂ ਨਾਨਕ ਕੋ ਪ੍ਰਭੂ ਦਿਖਾਇਆ, ਜਲ ਥਲ ਤ੍ਰਿਪੁਣ ਦੁਖੀ। ਸੋਰਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛੁਡਾਵੇ, ਪੀਤਰ ਤੇ ਕੋ ਡਾਰੋ, ਆਪਣਾ ਨਿਕਟ ਬੁਲਾਵੋ, ਆਪਣੀ ਬੇਦੇ ਆਪ ਜਨਾਵੋ, ਹਰ ਜਨ ਮੰਗਲ ਗਾਵੋ ਰਹਾਵ।
ਬਿਸਰਨਾ ਹੀ ਕਬੂ ਹੀ ਹੈ ਤੇ ਇਹ ਬਿਦ ਮਨ ਮੈਂ ਪਾਵ ਗੁਰਪੂਰਾ ਪੇਟੇ ਵੜ ਪਾ ਗਈ ਜਨ ਨਾਨਕ ਕਿਤੇ ਨਾ ਧਾਵੋ ਸੁਰਠ ਮਹੱਲਾ ਪੰਜਵਾਂ ਜਾ ਕੇ ਸਿਮਰਨ ਸਭ ਕੁਛ ਪਾ ਗਿਆ ਬਿਰਥੀ ਘਾਲ ਨਾ ਜਾਏ ਤਿਸ ਪ੍ਰਾਪ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਮੇ ਰਿਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤਿਆਵ ਪੂਰਨ ਹੋਵੇ ਘਾਲ ਹਰ ਹਾਵ ਸਾਰ ਸੰਭਾਲ ਨਿਤ ਨਿਤ ਪ੍ਰਤਪਾਲ ਲੈ ਪ੍ਰੇਮ ਸਹਿਤ ਗੁਲਾ ਵੈ ਕੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੁਰਠ ਮਹੱਲਾ ਪੰਜਵਾਂ ਅਵਿਨਾਸ਼ੀ ਜੀਣ ਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਾਈਐ ਜਾ ਕੀ ਸਰਨ ਪਿਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ ਰੋਹਾਉ ਬੜਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਪਾਤਸ਼ਾਹ ਜਿਨ ਹਰ ਨਾਮ ਹਿਰਦੈ ਪਰੋਈ ਸੁਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰਾ ਸੂਖਾ ਮਨ ਸਾਧਾਰੈ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰ ਹੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਕਾਟ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵਿਦਾ ਆਪੇ ਕਰਨੈ ਹਰ ਆਪਣਾ ਦਾਸ ਹਰ ਆਪੇ ਉਬਾਰਿਆ ਨਾਨਕ ਨਾਮ ਆਧਾਰਾ ਸੁਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮੀ ਜਾਣੇ ਤੁਮੀ ਪਾਏ ਨਿਬੇਰੇ ਅੰਤਰ ਕੀ ਗਤ ਤੁਮੀ ਜਾਣੇ ਤੁਝ ਹੀ ਪਾਏ ਨਿਬੇਰੋ ਬਸ ਲੈ ਹੋ ਸਾਹਿਬੇ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਹਰ ਚਰਨ ਸਰਨ ਮੋਹਿ ਚੇਰੋ ਰਹਾ ਬੇਸਮਰ ਬਿੰਦ ਸੁਆਮੀ ਉਚੋ ਗੁਣੀ ਗਹਿਰੋ ਕਾਟ ਸਿਲਕੀਨੋ ਆਪਣੋ ਦਾਸਰੋ ਤੋ ਨਾਨਕ ਕਹਾ ਨਿਹੋਰੋ ਸੁਰਠ ਮਹੱਲਾ ਪੰਜਵਾਂ ਪੈ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਤਰ ਭਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਂਸ ਸਹਿਜ ਆਨੰਦ ਨਾਮ ਜਪ ਵਾਜੇ ਆਨੰਦ ਧੂਰਾ ਰਹਾਉ ਮਿਲੋ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਜਪਿਆ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਅਸ ਪਜਾਈ ਸੋਠ ਮਹੱਲਾ ਪੰਜਵਾਂ ਹਿੰਗੁਰ ਕੇ ਚਰਨ ਬਸਰ ਦਭੀਤਰ ਸੁਭ ਲਖਣ ਪ੍ਰਭ ਕੀਨੇ ਪੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੇ ਗੁਰ ਰਖਵਾਰੋ ਮੀਤ

ਨਾਨਕ ਬਿਗਸਨੁ ਨਾਨਕ ਨਾਈ ਸਮਾਰ ਸੋਰਠ ਮਹਲਾ ਪੰਜਵਾਂ ਗੁਰਪੂਰੈ ਆਪਣੀ ਕਲਤਾਰੀ ਕਟ ਸਭ ਕਟ ਉਪਜੀ ਦਇਆ ਆਪੇ ਮਿਲ ਵਡਾਏ ਕੀਨੀ ਕੁਸਲ ਖੇਮ ਸਭ ਭਇਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਪਾਰ ਥਾਂ ਤਨੰਤਰ ਜਤ ਕਥ ਪੇਖੋ ਸੋਏ ਨਾਨਕ ਗੁਰ ਪਾਇਓ ਵਡਭਾਗੀ ਤਿਸ ਜਿਹੜ ਅਵਰਨਾ ਕੋਈ ਸੋਰਠ ਮਹਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰਿਆ ਰਾਖਿਓ ਮੁਬਾਰਕ ਸਤਿਗੁਰ ਤਪ ਉਤਾਰਿਆ ਉਬਰੈ ਸਤਿਗੁਰ ਕੀ ਸਰਨਾਈ ਜਾ ਕੇ ਸੇਵਨਾ ਬਿਰਤੀ ਜਾਈ ਰਹਾਉ ਘਰ ਮੈਂ ਸੁਖ ਬਾਹਰ ਫਣ ਸੁਖਾ ਪ੍ਰਭ ਆਪਣੇ ਪਏ ਦੇ ਆਲਾ ਨਾਨਕ ਬਿਘਨ ਨਾ ਲਾਗਿਆ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹਲਾ ਪੰਜਵਾਂ ਸਾਧੂ ਸੰਗ ਪਿਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰਿ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੈ ਚਰਨ ਵਸਾਈ ਸੁਖ ਪਾਇਆ ਸਹਿਜ ਤੁਨਿ ਉਪਜੀ ਰੋਗਾ ਕਾਣ ਮਿਟਾਈ ਰੋਹਾਉ ਕਿਆ ਗੁਣ ਤੇਰੇ ਆਖ ਵਖਾਨਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਬਿਨਾ ਸੀ ਆਪਣਾ ਪ੍ਰਭ ਪਇਆ ਸਹਾਈ ਸੁਰਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭਨਾ ਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਿਆਰਿਆ ਰਾਧੋ ਸਵਾਮੀ ਪੂਰਨ ਕਲਾ ਹਮਾਰੀ ਆਠ ਪਿਆਰਿਆ ਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁੱਖ ਸੰਪਦ ਰਾਸ ਰੱਖ ਲੈ ਉਹ ਭਾਈ ਮੇਰੇ ਕੋ ਪ੍ਰਭ ਆਗਿਆ ਅਰਦਾਸ ਰਹਾਉ ਜੋ ਮਾਗੋ ਸੋਈ ਸੋਈ ਪਾਵ ਆਪਣੇ ਕਸਮ ਭਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹੱਲਾ ਪੰਜਾਂ ਸਿਮਰ ਸਿਮਰ ਗੁਣ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਅਣਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੇ ਦਿਆਲਾ ਜੈ ਜੈਕਾਰ ਪਏ ਜਗ ਭੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੁਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਤੇ ਰੱਖਿਆ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਨ ਸਾਜ ਦਿੱਤਾ ਪੈਂਦਨ ਖਾਣੇ ਆਪਣੇ ਦਾਸ ਕੀ ਆ ਭਜ ਰਾਖੀ ਨਾਨਕ ਸਤਿਗੁਰਬਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭਿਆ ਪੇ ਸਭ ਸੰਸਾਰ ਉਬਾਰੇ ਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸੰਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸਿਉ ਸਹਿਜਾ ਨਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰੁਹਾਉ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜਾ ਨੰਦ ਗੁਣ ਗਾਵੋ ਮਨ ਤਨ ਦੇਹ ਦੁਖਾਲੀ ਸੁਖ ਸਹਿਜਾਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤਿਤ ਉਦਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੁਰਠ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮੇ ਉਦਾਰ ਥਾਪ ਉਤਾਰੇ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾਨੰਦ ਕਰਾ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿਭਾਖੇ ਆ ਸੁਰਠ ਮਹੱਲਾ ਪੰਜਵਾਂ ਪੇ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਅੰਦਰ ਬਾਰ ਸਤਿਗੁਰ ਆਪਤ ਸਤਿਗੁਰ ਤਪ ਗਵਾਇਆ ਭਾਈ ਠੰਡ ਭਈ ਸੰਸਾਰ ਆਪਣੇ ਜੀ ਜਨ ਤੇ ਆਪੇ ਰਾਖਿਆ ਜਿਵੇਂ ਕੀ ਉਹ ਹੜਤਾਰ ਹਰ ਕੇ ਚਰਨ ਦਾ ਔਰ ਧਾਰ ਸਦਾ ਸਦਾ ਪ੍ਰਭ ਸਿਮਰੀ ਹੈ ਭਾਈ ਦੁੱਖ ਕਿਲਵੇ ਕੱਟਣ ਹਾਰ ਰਹਾਉ ਇਸ ਕੀ ਸਰਣੀ ਉਬਰੈ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਣ ਸਮਰੱਥ ਸੋ ਭਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਏ ਸੁਰਟ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਸਰੋ ਨਾਹੀ ਮਨ ਚੰਦੇੜਾ ਫਲ ਪਾਈ ਰੁਹਾਉ ਸਤਿਗੁਰੂ ਪੂਰਾ ਤਪ ਗਵਾਇਆ ਆਪਣੀ ਕਿਰਪਾ ਤਾਰੀ ਮਨ ਚੰਦੇੜਾ ਫਲ ਪਾਈ ਰੁਹਾਉ ਸਤਿਗੁਰ ਪੂਰਾ ਤਪ ਗਵਾਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਭਏ ਦੇ ਅਲਾ ਦੁੱਖ ਮਿਟਿਆ ਸਭ ਪਰਿਵਾਰ ਸਰਬ ਨਿਧਾਨ ਮੰਗਲ ਦਾ ਸਰੂਪ ਹਰ ਕਾ ਨਾਮੇ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਵਾ ਤਾਰ ਕਿਰਪਾ ਪ੍ਰਭ ਹਾਥ ਰਾਖਿਆ ਹਰ ਗੋਬਿੰਦ ਨਵਾਂ ਨਿਰੋਆ ਰਹਾਉ ਤਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਸਾ ਸੰਗਤ ਸੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਟਲ ਬਚਣ ਨਾਨਕ ਗੁਰ ਤੇਰਾ ਸਫਲ ਕਰਮ ਸਥਗ ਧਾਰਿਆ ਸੁਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕ ਕੀਏ ਸੋਈ ਸੰਸਹਾਈ ਆਪਣੇ ਸੇਵਕ ਕੀ ਆਪੇ ਰਾਖਿਆ ਪੂਰਨ ਪਹੀ ਬਡਾਈ ਪਰ ਬ੍ਰਹਮ ਪੂਰਾ ਮੇਰਾ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਣਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਣ ਪ੍ਰਭ ਦਾਤਾ ਅਣਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜੋ ਬਾਰਕ ਪਿਤ ਮਾਤਾ ਸੁਰਠ ਮਹੱਲਾ ਪੰਜਵਾਂ ਕਰਤੀ ਜਾ ਚੋਪ ਦੇ ਕੁਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ ਸਗਦਾਰੋ ਨਾ ਪਤੀ ਆਇ ਉਮਰਾ ਵੋ ਆ ਗਿਆ ਝੇਰਾ ਮਿਲ ਰਾਜਨ ਰਾਮ ਨਿਬੇਰਾ ਬਢੂਡਨ ਕਤੋਂ ਨਾ ਜਾਏ ਗੋਬਿੰਦ ਭੇਟੇ ਗੁਰੂ ਗੋਸਾਈ ਰੋਹਾਓ ਆਇਆ ਪ੍ਰਭ ਦਰਬਾਰਾ

0: ਸਗਲੀ ਮਿੱਟੀ ਪੁਕਾਰਾ ਲਭਦੇ ਆਪਣੇ ਪਾਈ ਤਾਂ ਕਤਿਆ ਵੈ ਕਤ ਜਾਈ ਤਾਂ ਸਾਚ ਨੀ ਆਏ ਨ ਬੇਰਾ ਊਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੇ ਜਾਣਾ ਬਿਨ ਬੋਲਤੇ ਆ ਪਛਾਣਾ ਸਰਬ ਥਾਨ ਕੋ ਰਾਜਾ ਤਾਨ ਹਦ ਸਭ ਦਿਆ ਗਾਜਾ ਤਿਸ ਪੈ ਕੇ ਅਛੁਤਰ ਆਏ ਮਿਲ ਨਾਨਕ ਆਪ ਗਵਾਈ ਸੋਰਠ ਮਹਲਾ ਪੰਜਵਾਂ ਹਿਰਦੈ ਨਾਮ ਵਸਾਇਓ ਕਰ ਬੈਠਾ ਗੁਰੂ ਤੇ ਆਇਓ ਗੁਰਪੁਰਿਆ ਸਚ ਕਹਿਆ ਸੋ ਸੁਖ ਸਾਚਾ ਲਹੇ ਆਪਣਾ ਹੋਇਓ ਗੁਰ ਮਿਹਰਬਾਨ ਆਨੰਦ ਸੂ ਕਲਿਆਣ ਮੰਗਲ ਸਿਓ ਕਰੇ ਆਏ ਕਰ ਸੰਨਾ ਨਾ ਰਹਾਉ ਸੱਚ ਗੁਰੂ ਵਡੇ ਆਏ ਤਾਂ ਕਿ ਕੀਮਤ ਕਹਿਣ ਨਾ ਜਾਏ ਸਿਰਸਾ ਪਤ ਸਾਹਿਬ ਗੁਰ ਭੇਟਤ ਮਾਨਿਓ ਮਹਾ ਸਗਲ ਪਰਾਸ਼ ਤਲਾਥੇ ਮਿਲ ਸਾ ਸੰਗਤ ਕੈ ਸਾਥੇ ਗੁਣ ਨਿਧਾਨ ਹਰਨਾਮਾ ਜਾ ਪੂਰਨ ਹੋਏ ਕੰਮ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰਿਆ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਪਹਿਲਾ ਥੇ ਸੋਰਠ ਮਹੱਲਾ ਪੰਜਵਾਂ ਗੁਰਪੁਰੇ ਕਿਰਪਾ ਧਾਰੀ ਪ੍ਰਪੂਰੀ ਲੋਚ ਹਮਾਰੀ ਕਰ ਸਨਾ ਨਿਗ੍ਰਹ ਆਏ ਅਣਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀ ਉਠਤ ਬੈਠਤ ਹਰ ਹਰ ਤੇ ਹਈਐ ਅਣਦਿਨ ਸੁਖਿਤ ਕਰੀਐ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋੜ ਭਾਗੀ ਪਾਏ ਕੋੜ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਛਤਰ ਲਾਏ ਉਸਤ ਕਰੋ ਸਦਾ ਪ੍ਰਭੇ ਆਪਣੇ ਜਨ ਪੂਲੀ ਕਰ ਲਾਖੀ ਜੀ ਜੰਤ ਸਭ ਭੇ ਪਵਿੱਤਰਾ ਸਤਿਗੁਰੂ ਕੀ ਸਚ ਸਾਖੀ ਵਿਘਨ ਬਨਾਸਨ ਸਭ ਦੁਖ ਨਾਸਨ ਸਤਿਗੁਰੂ ਨਾਮ ਲੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹਲਾ ਪੰਜਵਾਂ ਸਾਹਿਬ ਗੁਣਿੰਗੇ ਹੇਰਾ ਕਰ ਲਸਕਰ ਸਭ ਤੇਰਾ ਰਖਵਾਲਾ ਗੁਰ ਗੋਪਾਲਾ ਸਭ ਜੀ ਭੇ ਦਿਆਲਾ ਜਪ ਅਣਦ ਕਰੋ ਜਪ ਅਣਦ ਰਹੋ ਗੁਰਚਰਣਾ ਭਉ ਕਤੈ ਨਹੀਂ ਪ੍ਰਭ ਸਰਣਾ ਰਹਾਓ ਤੇਰਿਆ ਦਾਸਰ ਦੈ ਮੁਰਾਰੀ ਪ੍ਰਭ ਅਬ ਚੱਲ ਨੀ ਉਸਾਰੀ ਬਲ ਧਨ ਤਕੀਆ ਤੇਰਾ ਤੂੰ ਪਾਰੂ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦਈਆ ਕੁਸ਼ਲ ਕੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉੱਟ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਆ ਸੁਰਟ ਮਾਲਾ ਪੰਜਵਾਂ ਸੁਖ ਸਹਿਜਾਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰਾ ਗੁਰ ਕਿਰਪਾ ਤਾਰੀ ਤਾਂਗਤ ਪਈ ਹਮਾਰੀ ਹਰ ਕੇ ਪ੍ਰੇਮ ਭਗਤ ਮੰਦਲੀਨਾ ਨਿਤ ਬਾਜੈ ਅਨੰਤ ਬੀਣਾ ਰਹਾਉ ਹਰ ਚਰਨ ਕੀ ਓੜ ਸਤਾਣੀ ਸਭ ਚੁੱਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟੈ ਜਮਕਾ ਫਾਸਾ ਮਨ ਪੂਰਨ ਹੋਈ ਆ ਸਾਜਾ ਪੇਖਾ ਤਾ ਸੋਈ ਹਰ ਬਿਨ ਹਰ ਪ੍ਰਭ ਅਵਰ ਹਰ ਪ੍ਰਭ ਬਿਨ ਅਵਰ ਨਾ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਟਲ ਸੁਖ ਨਾਨਕ ਪਾਇਆ ਸੋਰਠ ਮਹਲਾ ਪੰਜਵਾਂ ਠਾੜ ਪਾਈ ਕਰ ਤਾਰੇ ਤਾਬ ਛੋੜ ਗਿਆ ਪਰਵਾਰੇ ਗੁਰਪੂਰੈ ਹੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੁਆ ਰਖਵਾਲਾ ਸਾਂਤ ਸਹਿਜ ਸੁਖ ਖਿਨਵੇਂ ਉਪਜੈ ਮਨ ਹੁਆ ਸਦਾ ਸੁਖਾਲਾ ਰਖਾਓ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣਿੰਗੇ ਹੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਮਿੰਗਾ ਹੋਆ ਮਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮ ਦਾਸ ਰੋਵਰ ਨੀਕਾ ਜੋ ਨਾ ਵੈ ਸੋ ਕੁਲ ਤਰਾਵੈ ਉਦਾਰ ਹੋਇਆ ਹੈ ਜੀ ਕਾ ਰਹਾਉ ਜੈ ਜੈ ਕਰ ਜਗ ਗਾਵੈ ਮਨ ਚੰਦੇੜੇ ਫਲ ਪਾਵੈ ਸਹੀ ਸਲਾਮਤ ਨਾ ਆਏ ਆਏ ਆਪਣਾ ਗੁਰੂ ਤੇ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ ਮਰ ਨਾਵੈ ਜਾਈ ਹਰ ਹਰ ਨਾਮ ਤੇ ਆਏ ਭ੍ਰਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨ ਆਏ ਸਭ ਚਿੰਤਾ ਗਣਿਤ ਮਿਟਾਏ ਸੋਰਠ ਮਹੱਲਾ ਪੰਜਵਾਂ ਪਰ ਬ੍ਰਹਮ ਨਿਭਾਈ ਪੂਰੀ ਕਾਈ ਬਾਤ ਨ ਰਹੀ ਆਊਰੀ ਗੁਰਚਰਨ ਲਾਇ ਨਿਸਤਾਰੀ ਹਰ ਹਰ ਨਾਮ ਸੰਭਾਰੀ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਚੋਂ ਪਾਲਾ ਰਹਾਓ ਵਡਭਾਗੀ ਸਤਿਗੁਰ ਪਾਇਆ ਜਿਨ ਜਮਕਾ ਪੰਥ ਮਿਟਾਇਆ ਹਰ ਭਗਤ ਪਾਇ ਸਿਤ ਲਾਗਾ ਜਪ ਜੀਵੈ ਸੇ ਵਡਭਾਗਾ ਹਰ ਮ੍ਰਿਤ ਬਾਣੀ ਗਾਵੈ ਸਾਦਾ ਕੀ ਤੂਰੀ ਨਾਵੈ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰੱਖ ਲਈ ਹਰ ਦਰਸ਼ਨ ਪ੍ਰਾਣਿਆ ਦਾਰਾ ਪੂਰਨ ਬਿਲਮ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਨਾ ਦਾਸ ਨਾਨਕ ਸਰਨ ਸੁਆਮੀ ਸੁਰਠ ਮਹਲਾ ਪੰਜਵਾਂ ਗੁਰਪੂਰਾ ਚਰਨੇ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਇਆ ਤਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰੁਹਾਵ ਨਾਰਾਇਣ ਪ੍ਰਾਣਿਆ ਦਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੈਨੇ ਕਰ ਕਿਰਪਾ ਹਰ ਜਸ ਦੀਨੇ ਪਰ ਬ੍ਰਹਮ ਕਰੈ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਇਆ ਬਹੁਣਾ ਜੋ ਨਹੀਂ ਪਾਇਆ ਜਿਸ ਦੇਵ ਪੁਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਹੇ ਆ ਪ੍ਰਭੂਰੀ ਖੇਮ ਕੁਸਲ ਪਿਆ ਸਨਾਨਾ ਪਰ ਬ੍ਰਹਮ ਵਿਟੋਂ ਗੁਰਬਾਨਾ ਗੁਰ ਕੇ ਚਰਨ ਕੁਲ ਰਿਦ ਧਾਰੇ ਵਿਗਣ ਨਾ ਲਾਗਿਆ ਤਿਲਕਾ ਕੋਈ ਕਾਰਜ ਸਗਲ ਸਵਾਰੀ ਰੁਹਾਓ। ਮਿਲ ਸਾਧੂ ਦੁਰਮਤ ਖੋਏ ਪਤਿਤ ਪਨੀਤ ਸਭ ਖੋਏ ਰਾਮਦਾਸ ਸਰੋਵਰ ਨਾਥੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨੇ ਤਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਂਸ਼ਤ ਫਲ ਪਾਏ ਗੁਰੂ ਪੂਰਾ ਹਿਰਦੇ ਤੇ ਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਿਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੋਰਠ ਮਹੱਲਾ ਪੰਜਵਾਂ ਨੈ ਦਿਸ ਛਤਰ ਮੇਘ ਘਟਾ ਘਟ ਦਾਮਣ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਾ ਨੈਨੋ ਸੇਜ ਅਕੇਲੀ ਨੀਤ ਨੋ ਨੈਨਾ ਫਿਰ ਪਰਦੇਸ ਤਾਇਓ ਹੁਣ ਨਹੀਂ ਸੰਦੇਸਰੋ ਮਾਇਓ ਏਕ ਕੇਸਰੋ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰੋ ਪਾਤਰੋ ਆਯੂ ਰਹਾਓ ਕਿਉਂ ਬਿਸਰਾਇਓ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰਕੈ ਪੰਥ ਨੇ ਹਰੋ ਨੈਣ ਨੀਰ ਭਰਿਆਓ ਹੋ ਪੀਤ ਪਿਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਪੀਰ ਕੇ ਪਾਵਤ ਪਰਦੋ ਬਿਨ ਦੇਖੇ ਦੂਰ ਆਇਓ ਪਯੋ ਗਿਰਪਾਲ ਸਰਬ ਕੋ ਠਾਕੁਰ ਸਿਗਲੇ ਦੁਖ ਮਿਟਾਇਓ ਕੋ ਨਾਨਕ ਹੋ ਮੈਂ ਪੀਤ ਗੁਰ ਖੋਈ ਤੋਂ ਦਿਆਰ ਬਿਠ ਲੋ ਪਾਇਓ ਸਭ ਰਹਿਓ ਅੰਦੇ ਸੁਰਮਾਇਓ ਜੋ ਚਾਤ ਸੋ ਗੁਰੂ ਮਿਲਾਇਓ ਸਰਬ ਗੁਣਾ ਨੇ ਦਰਾਇਓ ਸੁਰਹਾਉ ਦੂਜਾ ਸੋਰਠ ਮਹਲਾ ਪੰਜਵਾਂ ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਕਾਇਓ ਇਹ ਰਾਖਤ ਰਾਖੋ ਪਿਆਜ ਤੁਮਾਰੀ ਹਰ ਜੀਵ ਨਿਮਾਣਿਆ ਤੂੰ ਮਾਣ ਚੱਜੀਆਂ ਚੀਜ਼ ਕਰੈ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਚ ਕਮਾਵੈ ਕਰ ਉਪਦੇਸ ਝਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ ਲਈ ਪ੍ਰਭ ਆਗਿਆ ਮਾਰਗ ਪਾਵੇ ਹਰਿ ਅੰਤ ਜਾਮੀ ਸਬਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਕਹਿਣ ਕਤਨ ਨਾ ਭੀਜਾ ਗੋਬਿੰਦ ਹਰ ਭਾਗ ਪੈਜ ਰਖਾਈਐ ਵਰਨਾ ਓਟ ਅਬਰ ਓਟ ਮੈਂ ਸਗਲੇ ਦੇਖੀ ਇੱਕ ਤੇਰੀ ਓਟ ਰਹਾਇਆ ਹੋਇਆ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਿਗੁਰੂ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁੱਖ ਲੇਸ ਬਨਾਸੇ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁੱਖ ਲੇ ਸਭ ਨਾਠੇ ਗੁਣ ਗਾਵਤ ਧਿਆਵਤ ਪ੍ਰਭਿਆਪਨਾ ਕਾਰਜ ਸਗਲੇ ਸਾਂਠੇ ਜਗਜੀਵਨ ਨਾਮ ਤੁਮਾਰਾ ਗੁਰ ਪੂਰਾ ਦਿਓ ਉਪਦੇਸਾ ਜਪ ਭਵ ਜਲ ਪਾਰੀ ਉਤਾਰ ਰਹਾਉ ਤੂੰ ਹੈ ਮੰਤਰੀ ਸੁਣੈ ਪ੍ਰਭ ਤੂੰ ਹੈ ਸਭ ਕਿਛ ਕਰਨੈ ਹਾਰਾ ਤੂੰ ਆਪੇ ਦਾਤਾ ਆਪੇ ਭੂਤਾ ਕਿਆ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵ ਪ੍ਰਭਿਆਪਨਾ ਚਰਜ ਤੁਮੈਂ ਵਿਡਾਏ ਤਾਰਨ ਗੁਰੂ ਆ ਪ੍ਰਭ ਸਵਾਮੀ ਪਤ ਮਤ ਕੀਨੀ ਪੂਰੀ ਸਸਦਾ ਨਾਨਕ ਬਲੇ ਹਾਰੇ ਪਾਛੋ ਸੰਤਾ ਧੂਰੀ ਸੋਰਠ ਮਹੱਲਾ ਪੰਜਾ ਗੁਰਪੁਰਾ ਨਮਸਕਾਰੇ ਪ੍ਰਭ ਸਭੇ ਗਾਸ ਵਾਰੇ ਹਰੇ ਆਪਣੀ ਕਿਰਪਾ ਧਾਰੀ ਪ੍ਰਭੂਰਨ ਪੈ ਸਵਾਰੇ ਆਪਣੇ ਦਾਸ ਕੋ ਭਿਉ ਸਹਾਈ ਸਗਲ ਮਨੋਰਥ ਕੀਨੇ ਕਰਤੇ ਉਣੀ ਬਾਤ ਨਾ ਕਾਈ ਰਹਾਉ ਕਰਦਾ ਪੁਰਖ ਤਾਲ ਦੇਵਾਇਆ ਪਿਛੇ ਲਗ ਚੱਲੀ ਮਾਇਆ ਤੋੜਨਾ ਕਤੂੰ ਆਵੈ ਮੇਰੇ ਪੂਰੇ ਸਤਿਗੁਰ ਭਾਵੈ ਸਿਮਰ ਸਿਮਰ ਦਇਆ ਅੱਲਾ ਸਭ ਜੀ ਪਏ ਕਿਰਪਾ ਲਾ ਜਾ ਜਾ ਕਰ ਗੁਸਾ ਆਏ ਜਿਨ ਪੂਰੀ ਬਣਤ ਬਣਾਏ
1: ਬਲਾਇ ਤੂੰ ਭਾਰੂ ਸਵਾਮੀ ਮੋਰਾਇ ਪੁੰਨ ਪਦਾਸ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਕਰ ਤੀਜਾ ਦੋ ਪਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰੇ ਸੁਨਾਨਾ ਗੁਰਪੂਰਾ ਕਿਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹਿ ਸਲਾਮਤ ਸਭ ਸੁਖ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੁਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੁਖ ਦਾ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸੰਸਾਰ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਅਠ ਪਹਿਰ ਗੁਣ ਗਾਇ ਗੁਰ ਪੂਰੇ ਤੇ ਪਾਇ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲਾ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੁਰਠ ਮਹੱਲਾ ਪੰਜਵਾਂ ਆਗਾ ਸੁਖ ਗੁਰ ਦੀ ਆ ਪਾਤਸ਼ਾਹ ਕੁਸਲ ਖੇਮ ਗੁਰ ਕੀ ਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਰਿਦ ਤੇ ਆਇਆ ਆਪਣੇ ਸਤਿਗੁਰ ਕੀ ਵਿਦਿਆਈ ਮਨ ਇੱਛੇ ਫਲ ਪਾਈ ਸੰਤੋ ਦੰਦਨ ਚੜ ਸਵਾਈ ਰਹਾਉ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੁਰਠ ਮਹੱਲਾ ਪੰਜਵਾਂ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਵਿਨਾਸੀ ਤਾਂ ਕਿ ਸੇਵਨਾ ਬਿਰਥੀ ਜਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੁਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਸਿਸ ਬਿਨਾ ਬਿਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰ ਦੀਨੇ ਸਗਲ ਜੀਵ ਸਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੁਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰਪੂਰੇ ਬਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਸਬ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਓ ਜੋ ਮੰਗੈ ਸੋ ਲੇਵੈ ਪ੍ਰਭ ਆਪਣੇ ਸੰਤਾਂ ਤੇ ਵਹਿ ਗਹਿ ਗੋਬਿੰਦ ਪ੍ਰਭ ਰੱਖਿਆ ਜਨ ਨਾਨਕ ਸਾਹਿਬ ਪਾਖਿਆ ਸੁਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਪਾਵਾ ਮੋਹਿ ਸਿਆਨਪ ਕਛੂ ਨ ਆਵਾ ਹਮ ਬਾਰਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਨ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਹਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੁਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲੱਗਾ ਪੂਰਨ ਜਾ ਕੇ ਪਾਗਾ ਮਿਲ ਸਤਸੰਗ ਕਰ ਧਿਆਇਆ ਅੱਠ ਪੈਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪੈ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲੱਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ ਸੁਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋਨਾ ਅਲਾਏ ਸਭ ਜੈ ਜੈ ਕਰ ਸੁਨਾਏ ਸੰਤੋ ਸਚੀ ਸਰਨ ਸੁਆਮੀ ਜੀਜਨ ਸਭਾਤ ਸਖੈ ਸੋ ਪ੍ਰਭ ਅੰਤਰ ਜਮਿ ਰਹਾਉ ਕਰਤਵ ਸਭ ਸਵਾਰੇ ਪ੍ਰਭ ਆਪਣਾ ਬਿਦ ਸੰਹਾਰੇ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਤਿਗੁਰ ਬਾਨਾ ਸੁਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰਿਆ ਇਹ ਲੋਡਾ ਗੁਰੂ ਉਬਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸਭ ਚਿਤਵਨ ਦਾਸ ਤੁਮਾਰੇ ਰੱਖ ਪੈਦਾ ਸੁਪਨੇ ਕੀ ਕਾਰਜ ਆਪ ਸਵਾਰੇ ਰਹ ਮੇਰਾ ਪ੍ਰਭ ਪਰਵਕਾਰੀ ਪੂਰਨ ਕਲ ਜਨ ਧਾਰੀ ਨਾਨਕ ਸਰਨੀ ਆਇਆ ਮਨ ਚਿੰਦਿਆ ਫਲ ਪਾਇਆ ਸੁਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਹਈ ਬਿਕਨ ਗਏ ਹਰਨਾਈ ਮੇਰਾ ਪ੍ਰਭ ਹੋਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੁਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਕਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿ ਨਾ ਜਾਈ ਸੰਤੋ ਹਰ ਹਰ ਹਰ ਅਰਾਧੁ ਹਰ ਅਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁੱਖਾਂ ਫਲ ਪਾਇਆ ਸੁਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚਿਵ ਖਾਨਾ ਸੁਰਠ ਮਹੱਲਾ ਪੰਜਵਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੈਣ ਸਾਧ ਸਤ ਸੰਭਾਲੀ ਪੂਰਨ ਸਭਨੀ ਥਾਈ ਰਹਾਉ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਨਾਈ ਸੁਰਠ ਮਹੱਲਾ ਪੰਜਵਾ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈ ਜਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਸੋਈ ਫਲ ਪਾਵਹਿ ਬਿਰਤੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਣ ਪਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤਾ ਕਾ ਮਨ ਲੀਨਾ ਪਰ ਬ੍ਰਹਮਨ ਭਾਵੈ ਅਠ ਪਰ ਹਰ ਕਾ ਜਸ ਰਵਨਾ ਬਿਖਟ ਗੌਰੀ ਲਾਥੀ ਸੰਗ ਮਿਲਾ ਲੀਏ ਮੇਰੇ ਕਰਤਾ ਸੰਸਦ ਪਦ ਸਾਥੀ ਕਰ ਗਾ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਜਨ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋ ਕਹ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੁਰਠ ਮਹੱਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰਿਨਿਸ਼ਾਰੀ ਇਹ ਸਾਗਿਆ ਕੋਨਾ ਟਿਕੈ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾਹਾ ਜੋ ਸਿਮਰਤ ਹਕੀਕਤ ਹੋਵੇ ਉਦਰਾ ਸਗਲੇ ਕੋਟਾ ਰਹਾਉ ਸੰਗਤ ਸੰਗ ਜਸ ਸਿਗਾਇਆ ਇਹ ਪੂਰਨ ਹਰਤਨ ਪਾਇਆ ਕੋ ਨਾਨਕ ਆਪ ਮਿਟਾਇਆ ਸੋ ਪਰਬ੍ਰਹਮ ਨਦਰੀਆ ਸੁੱਠ ਮਹੱਲਾ ਪੰਜਵਾਂ ਗੁਰ ਪੂਰੇ ਪੂਰੀ ਕਿੰਨੀ ਬਖਸ਼ ਆਪਣੀ ਕਰਦੀ ਨੇ ਨਿਤ ਆਨੰਦ ਸੁਖ ਪਾਇਆ ਸਭ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰ ਪੂਰਾ ਕਿਰਪਾ ਕਰ ਦਿਨੀ ਵਿਰਲੇ ਕਿਨਹੀ ਜਾਤੀ ਰਹਾਉ ਗੁਰਬਾਣੀ ਗਾਵਹ ਪਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੁਰਠ ਮਹੱਲਾ ਪੰਜਵਾਂ ਗੁਰਪੂਰਾ ਅਹਰਾਧੇ ਕਾਰਜ ਸਗਲੇ ਸਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤਹੁ ਰਾਮ ਜਪ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁਖ ਮਿਟਾਇ ਰਹਾਉ ਗੁਰਪੂਰੇ ਕੀ ਬਾਣੀ ਪਰ ਬ੍ਰਹਮਨ ਭਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ ਸੁਰਠ ਮਹੱਲਾ ਪੰਜਵਾਂ ਭੂਖੇ ਖਾਵਤ ਲਾਜ ਨਾ ਆਵੈ ਤੋ ਹਰਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਵਲ ਕਾਈਅ ਜਿਸ ਸਿਮਰਨ ਦੁਰਗਮ ਖੂਜਲ ਸਦਾ ਸਦ ਸੁਖ ਪਾਈ ਰਹਾ ਜੋ ਕਾਮੀ ਕੰਮ ਲੁਭਾਵੈ ਤੋ ਹਰਦਾਸ ਹਰਜਸ ਭਾਵੈ ਜੋ ਮਾਤਾ ਬਾਲ ਲਪਟਾਵੈ ਤੋ ਗਿਆਨੀ ਨਾਮ ਕਮਾਵੈ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਸੁਰਠ ਮਹੱਲਾ ਪੰਜਵਾਂ ਸੁਖ ਸਾਂਦ ਕਰ ਆਇਆ ਨਿੰਦਕ ਕਹਿ ਮੁਖ ਛਾਇਆ ਪੂਰੈ ਗੁਰ ਪਹਿਰਾਇਆ ਬਿਨਸੇ ਦੁੱਖ ਸਬਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੁਭ ਬਨਾਈ ਰਹਾ ਬੋਲੇ ਸਾਹਿਬ ਕਹਿ ਭਾਣਾ ਦਾਸ ਬਾਣੀ ਬ੍ਰਹਮ ਵਖਾਣਾ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਨਾਈ ਸੁਰਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਿਆਏ ਕਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰੈ ਲੈ ਤਾਰੇ ਸੰਤੋ ਪ੍ਰਭ ਮੇਰਾ ਹੁਆ ਸਦਾ ਦਇਆਲਾ ਆਪਣੇ ਭਗਤ ਕੀ ਗਣਤਾ ਗਾਨਾਈ ਰੱਖ ਬਲ ਗੋਪਾਲਾ ਰਹਾਉ ਹਰ ਨਾਮ ਰਜਵਰ ਧਾਰੇ ਤਨ ਸਭੇ ਥੋਕ ਸਵਾਰੇ ਗੁਰਪੂਰੈ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ ਸੁਰਠ ਮਹੱਲਾ ਪੰਜਵਾਂ ਹਰ ਮਨ ਤਨ ਵਸਿਆ ਸਾ ਹੋਈ ਕਰਨ ਕਾ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਕੁਹਾਉ ਕੁਰਬਾਨ ਜਾਈ ਤੇਰੇ ਨਾਵਾ ਜਿਸ ਨੂੰ ਬਖਸ਼ ਲਹਿ ਮੇਰੇ ਸਵਾਮੀ ਸੋ ਜਸ ਦੇ ਰਾਗਾਵੇ ਰਹਾਵ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪਰਵਸਾ ਤੇਰਾ ਪਵ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਸ਼ਾਈ ਸੁਰਠ ਮਹੱਲਾ ਪੰਜਵਾਂ ਅੱਗੇ ਸੁਖ ਮੇਰੇ ਮੀਤਾ ਹਾ ਪਾਤਸ਼ਾਹ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬੰਤ ਬਣਾਏ ਫਿਰ ਡੋਲਤ ਕਤ ਨਾ ਹੀ ਸਾਚੇ ਸਾਹਿਬ ਸੁਭ ਮਨ ਮਾਨਿਆ ਹੈ ਸਰਬ ਨਿਰੰਤਰ ਜਾਣੇ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸੁਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰਾ ਕੰਠ ਲਾਏ ਪ੍ਰਭ ਰੱਖ ਸਤਿਗੁਰ ਕੀ ਸਚ ਸਖ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕਉ ਸੁਮਤ ਦੀਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫੇਰਾਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੁਰਠ ਮਹੱਲਾ ਪੰਜਵਾਂ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤੇ ਆਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਫਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਿਸ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾਂ ਲਿਵ ਲਾਈ ਸੁਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਰੰਤਰ ਜਾਮੀ ਜਨ ਆਪਣੇ ਕੀ ਰੱਖ ਜੈ ਜੈ ਕਰ ਹੋ ਜਗ ਭੀਤਰ ਸ਼ਬਦ ਗੁਰੂ ਰਸ ਚਖ ਪ੍ਰਭ ਜੀ ਤੇਰੀ ਉੱਟ ਗੋਸਾਈ ਤੂੰ ਸਮਰੱਥ ਸਰਨ ਕਾ ਦਾਤਾ ਅੱਠ ਪਹਿਰ ਤੁਧ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸਾ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੂਗ ਸਹਿਜ ਆਨੰਦ ਕੰਡੇਰੇ ਸਤਿਗੁਰ ਦੀਆ ਦਿਲਾਸਾ ਜਿਨ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਜੋ ਪੂਰਾ ਗੁਰਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰਚਰਨੀ ਲਾਗ ਤੁਰ ਪਵ ਸਾਗਰ ਜਪ ਨਾਨਕ ਨਾਮਾ ਸੁਰਠ ਮਹਲਾ ਪੰਜਵਾ ਪੈ ਕਿਰਪਾਲ ਪਯੋ ਕਿਰਪਾਲ ਦੀਨ ਦੁਖ ਪੰਜਨ ਆਪੇ ਸਭੇ ਥਾ ਟੀਖਣ ਮੈਂ ਰਾਖ ਲਿਓ ਜਨ ਆਪਣਾ ਗੁਰਪੂਰਾ ਬੇੜੀ ਕਾਟੀ ਮੇਰੇ ਮਨ ਗੁਰਗੋਬਿੰਦ ਸਤਿਆਈਐ ਸਗਲ ਕਲੇਸ਼ ਮਿਟਾਇ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾ ਕੇ ਸਭ ਕੀਨੇ ਪ੍ਰਭੂ ਚੱਗ ਅਪਾਰਾ ਸਾਹ ਸੰਗ ਨਾਨਕ ਨਾਮ ਤੇ ਮਖੂਜਲ ਪਏ ਦਰਬਾਰਾ ਸੁਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈਂ ਦਿਨ ਸਰੈਣ ਸਤਿਆਈ ਹੱਥ ਦੇ ਜਨ ਰਾਖੇ ਹਰ ਨਾਮ ਹਰਸ ਚਾਖੇ ਆਪਣੇ ਗੁਰੂ ਪਰ ਕੁਰਬਾਨ ਪਏ ਕਿਰਪਾਲ ਪੂਰਨ ਪ੍ਰਭ ਦਾ ਤੇਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸੁਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਪਾਈ ਸੁਰਠ ਮਹੱਲਾ ਪੰਜਵਾਂ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈ ਜਨਾਮ ਆਪਣੇ ਕੀ ਕਰਨ ਕਰਾ ਬਨਹਾਰੇ ਰਹਾ ਆਪ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾ ਸੁਣੀ ਪੁਕਾਰ ਸਮਰਥ ਸਵਾਮੀ ਬੰਦਨ ਕਰ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੁਰਠ ਮਹੱਲਾ ਪੰਜਵਾਂ ਜੀ ਜੰਤ ਸਭ ਬਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਵ ਨਿਧ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਉ ਆਉ ਬੈਠਾ ਦੋ ਸਭ ਥਾਈ ਊਨ ਨ ਕਾਈ ਬਾਤਾਂ ਹਾਂ ਪ੍ਰਭ ਸਿਰ ਪਾਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੁਰਠ ਮਹੱਲਾ ਨੌਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਹਰੇ ਮਨ ਰਾਮ ਸਿਉ ਕਰ ਪ੍ਰੀਤ ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਰਹਾਓ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ ਕਾਲ ਬਿਆਲ ਜੋ ਪਰ ਡੋਲਾ ਮੁਖ ਵਸਾਰੇ ਮੀਤ ਮੁਖ ਪਸਾਰੇ ਪੀਤ ਅੱਜ ਕੱਲ੍ਹ ਪੁਣ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ ਨਾ ਕਹਿ ਨਾਨਕ ਰਾਮ ਪਜਲ ਜਾਤ ਅਵਸਰ ਬੀਤ ਸੁਰਠ ਮਹੱਲਾ ਪਹਿਲਾ ਸੁਰਠ ਮਹੱਲਾ ਨੌਵਾਂ ਮਨ ਕੀ ਮਨ ਹੀ ਮਾਹਿਰ ਰਹੀ ਨਾ ਹਰ ਭਜਨ ਤੀਰਥ ਸੇਵੇ ਛੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤਰਾ ਸੰਪਤਾਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਹੈ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹ ਨਹੀਂ ਸੁਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤਨ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜੋ ਨਾ ਗੁਰਜਨ ਸੇਵਿਓ ਨਾ ਉਪਜੋ ਕਛ ਗਿਆਨ ਨਾ ਘਟ ਹੀ ਮਾਹਿ ਨਿਰੰਜਨ ਤੇਰ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਹਾਰਿਓ ਸਸ ਤਿਰ ਮਤ ਨੀ ਪਾਈ ਮਾਨਸ ਦੇ ਪਾਏ ਪਦ ਹਰ ਭਜੋ ਨਾਨਕ ਬਾਤ ਬਤਾਈ ਸੁਰਠ ਮਹੱਲਾ ਨੌਵਾਂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਦਰੀ ਤਾਕੋ ਜਸ ਸੁਰ ਧਾਰੋ ਰਹਾਓ ਅਟਲ ਪਯੋ ਤਰੂ ਜਾ ਕੈ ਸਿਮਰਨ ਅਹਰ ਨਿਰ ਪਏ ਪਦ ਪਾਇਆ ਰਾਖੋ ਜਸ ਦੁਖ ਹਰਤਾ ਪਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਪ ਕੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਹਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਣੋ ਰਾਮ ਕਦ ਬਦਨ ਤੇ ਤੂਟਾ ਅਜਾ ਮਲ ਪਾਪੀ ਜੁਗ ਜਾਨੈ ਨਿਮਖ ਮਨ ਸਤਾਰਾ ਨਾਨਕ ਚੇ ਚਿੰਤਾ ਮਾਨ ਤੈ ਪੀ ਉਤਰਾ।

ਲਾਮ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨਾ ਸਿਰ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਮਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ

ਸੱਚ ਨਿਆਓ। ਵੱਡੀ ਵਡਿਆਈ ਜਾਣੇ ਚਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਪੂੰਜੇ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛਣ ਦਾਤ, ਵੱਡੀ ਵਡਿਆਈ ਜਾਂ ਪਿਆ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਮਹੱਲਾ ਦੂਜਾ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ

ਨਾਨਕ ਜੀ ਉਪਾਏ ਕਹਿ ਲਿਖਣਾ ਆਵੇ ਤੁਰੰਤ ਬਹਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣਵਾ ਕੜੇ ਜਜਮਾ ਲਿਆ ਥਾਉ ਨ ਪੈਨ ਕੂੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾਇ ਤਿਸ ਜਿਣ ਗਏ ਹਾਰ ਕਿਸ ਠੱਗਣ ਵਾਲਿਆ ਲਿਖਣਾ ਆਵੇ ਤੁਰੰਤ ਬਹਲਿਆ ਲਿਖਣਾ ਆਵੇ ਤੁਰੰਤ ਬਹਲਿਆ।

0: ਸਮਾਦ ਮਨਜੂਗ ਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸ਼ਬਦ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੈ ਹਾਜ਼ਰਾ ਜੂਰ ਵੇਖ ਵਡਾਣ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਦੇਵਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਗ ਸਭ ਤੇਰੀ ਕੁਦਰਤ ਤੋਂ ਕਾਦਰ।

ਪਸਮਣ ਪੁਰ ਸਦਾਇਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਕਤ ਚਲਾਇਆ, ਅੱਗੇ ਕਰਨੀ ਕੀਤ ਵਾਚੀਐ, ਬਾਲੇ ਖਾਕਰ ਸਮਝਾਇਆ, ਥਾਉ ਨਾ ਹੋਵੇ ਪਉਦੀ, ਹੁਣ ਸੁਣੀਆਂ ਕਹਿ ਰਵਾਇਆ, ਮਨ ਅੰਦਾ ਜਨਮ ਗਵਾਇਆ, ਮਨ ਅੰਦਾ ਜਨਮ ਗਵਾਇਆ।

ਪਹਿਲਾ ਭੈ ਵਿੱਚ ਪਾਉਣਾ ਹੈ ਸਦਵਾਉ ਭੈ ਵਿੱਚ ਚੱਲੇ ਲਖ ਦਰਿਆਉ ਭੈ ਵਿੱਚ ਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਤ ਕੋ ਕਰੋੜੀ ਚਲਤਨਾਥ ਭੈ ਵਿੱਚ ਸਿੱਧ ਬੁੱਧ ਸਰਨਾਥ।

ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੀ ਵਰਦਾਤਾ ਕੋ ਨਹੀਂ, ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ, ਜਿਨੀ ਸੱਚੋ ਸੱਚ ਬੁਝਾਇਆ।

ਲਾਟੂ ਮਧਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈਨ ਸਾਹਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਦ ਪਵਾਏ ਸੋਏ ਪਿਆ ਕਰਤਨ ਚੈ ਸਭ ਕੋ ਨੱਚ ਨੱਚ ਹੱਸੇ ਚੱਲੇ।

0: ਹੋਂ ਵਿੱਚ ਗਿਆ, ਹੋਂ ਵਿਸਚਿਆਰ ਕੁੜਿਆਰ, ਹੋਂ ਵਿੱਚ ਪਾਪਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਗ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੇਕਰ ਕਰ ਜੰਤ ਉਪਾਇਆ, ਹੋਂ ਮੈਂ ਬੂਜੈ ਧਾਂਦਰ ਸੂਜੈ, ਗਿਆਨ ਵਿਹੂਣਾ ਕਲ ਕਤਲੂਜੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ, ਮਹਲਾ ਦੂਜਾ।
1: ਹੋਂ ਮੈਂ ਇਹਾਂ ਜਾਤ ਹੈ, ਹੋਂ ਮੈਂ ਕਰਮ ਕਮਾਏ, ਹੋਂ ਮੈਂ ਇਹੀ ਬੰਦਨਾ ਫਿਰ ਫਿਰ ਜੋ ਨਿਭਾਏ, ਹੋਂ ਮੈਂ

0: ਖੰਡਾ ਮਰਪੰਡਾ ਅੰਡ ਜੇਰਜ ਉਤਪਜਾ ਖਾਣੀ ਸੇਤ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਇ ਕੈ ਸੰਭਾਲੇ ਸਵਨਾ ਜਿਨ ਕਰਤਾ ਕਰਣਾ ਕੀ ਅਚਿੰਤਾ ਪੀ ਕਰਣੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਰੀ ਸਵਾਸ ਤਿਸ ਤਿਸ ਦੇਵਾਨ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪੋ ਪਰ ਤੀਰਥਾਂ ਸਹਿ ਜੁਗ ਬਿਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲੱਖ ਸੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ

ਥੋੜੀ ਸੱਚਾ ਸਾਹਿਬੇ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੁੰਦੇ ਤਿਸ ਮਿਲਿਆ ਸੱਚ ਤਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

0: ਵਾਹਿਗੁਰੂ।
1: ਸ਼ਲੋਕ ਮਹਲਾ ਪਹਿਲਾ। ਪੜਪੜ ਗੱਡੀ ਲੱਦੀ ਐ ਪੜਪੜ ਪ੍ਰੀਏ ਸਾਥ, ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਣ ਜਾ, ਪੜੀਏ ਜੇਤੇ ਸਾਸ। ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਖ ਮਹਲਾ ਪਹਿਲਾ।
0: ਲਿਖ ਲਿਖ ਪੜਿਆ ਤੇ ਤੱਕ

ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੁਪਾਈ, ਆਸ ਅੰਦੇਸੇ ਤੇ ਨੇ ਕੇਵਲ ਹਉਮੈ।

ਸਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸ਼ਨਹਾਰ, ਕੂੜ ਸੋਹਣਾ, ਕੂੜ ਰੂਪਾ, ਕੂੜ ਪੈਨਨਹਾਰ, ਕੂੜ ਕਾਇਲ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀ ਜੈ ਦੋਸਤੀ, ਸਭ ਜਗ ਚੱਲਣਹਾਰ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ,

0: ਸੁਰਤ ਹੋਏ, ਨਾਨਕ ਪਾਹੇ ਬਾਰਾ ਪੂਰੇ ਰੰਗ ਨਾ ਸੋਈ। ਭੈ ਵਿੱਚ ਖੁੰਭ ਚੜਾਈ ਆਸਰ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਈ ਨਾ ਕੋਈ ਮਹਲਾ ਪਹਿਲਾ।
1: ਲਭ ਪਾਵ ਤੋਏ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ।

ਇਨਾ ਜਨਤਾ ਕੈ ਵਸ ਕਿਛੁ ਨਾਹੀ, ਤੁਧ ਵੇਖੀ ਜਗਤ ਉਪਾਇਆ, ਇਕ ਨਾਨਕ ਤੂੰ ਮੇਲਾ ਕਪ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿਥੇ ਤੁਧਿਆ ਬੁਝਾਇਆ, ਸਹਿਜ ਹੀ ਸਜ ਸਮਾਇਆ, ਸਹਿਜ ਹੀ ਸਜ ਸਮਾਇਆ।

0: ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾਕਿਰਤ ਸਰਬ

ਪੌੜੀ ਪੜੇ ਹੋਵੇ ਗੁਣਗਾਰ ਤੋਂ ਮਿਸਾਨ ਮਾਰੀਏ ਦੇਹ ਕਲ ਕਲਣਾ ਤਿਵੇਂ ਹੁਣ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਆ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਏ।

0: ਜੈ ਤਾਹਿ ਸਤਿਗੁਰ ਰਾਜ ਸੰਤੂਕਾ ਧਰਮ ਗੈ ਰਥ ਵਾਉ ਤ੍ਰਿਤੇ ਰਥ ਜਤੇ ਕਾ ਜੁਰ ਗੈ ਰਥ ਵਾਉ ਦੁਆਪ ਰਥ ਤਪੇ ਕਾ ਸਤ ਗੈ ਰਥ ਵਾਉ ਕਲ ਯੁਗ ਰਥ ਅਗਨ ਕਾ ਕੂੜ ਗੈ ਰਥ ਵਾਉ ਮਹਲਾ ਪਹਿਲਾ
1: ਸਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਛੇ ਸਾਚ ਰਹੇ ਸਭ ਕੁਛ ਸੱਚ ਸਮਾਵੇ ਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮਸੂਰ ਨਾਇਲ ਹੈ ਪਰਾਸ਼ਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਦ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗਿਆ ਕਲ ਮੈਂ ਬੇਦ ਅਥਰਬਣ ਹੁਆ ਨਾਉ ਖੁਦਾਈ ਅਲਹੋਂ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ।

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਸ ਬਗਲ ਸੁਮਾਦੰ ਮੁਖ ਝੂਟ ਬੇ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕਟ ਨੇਚੋ ਕਰਮੰ ਕਹੋ ਨਾਨਕ ਨੇਚੋ ਧਿਆਵੈ ਵਿਣ ਸਤਿਗੁਰ ਵਾਟ।

0: ਹੱਥਾਂ ਭਾਂਡੇ ਕੱਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਲ ਜੁਗਲ ਚੱਲੇ ਪਾਈ ਚੌਂਕੜ ਮੂਲ ਅਣਾਇਆ ਬਹਿ ਝੋਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੁਆ ਉਹ ਚੜ ਪਿਆ ਵੇ ਧਾਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਜੀ ਨਾਲ ਤੱਕ ਗਪਾਹੋਂ ਕੱਤੀਆਂ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾ ਮੰਨੀਏ ਪਤੂ ਪੁਜੈ ਸਲਾਈ ਸਤਸੂਤ ਅੰਦਰ ਗਏ ਅੰਦਰ ਪਾਈਐ ਤਗ ਨਾ ਤੁੜ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਦਾਣੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾਂ ਤਗ ਨਾ ਅੱਖੀ ਵਿਤਗਾ ਆਪੇ ਵਤੈ ਵੱਟ ਧਾਗੇ ਅਮਰਾ ਘੱਤੈ ਲੈ ਪਹਾੜ ਕਰੇ ਵਿਆਹ ਕਣਕਾਗਲ ਦੱਸੇ ਰਾਓ

0: ਲਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਿਰਾਂ ਸਿਰ ਤੰਦੇ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇਂਦਾ ਧਰ ਮੰਗਣ ਭਿਖ ਨਾ ਪਾਇਂਦਾ ਧਰ ਮੰਗਣ ਭਿਖ ਨਾ ਪਾਇਂਦਾ
1: ਆਸਾ ਮਹੱਲਾ ਚੌਥਾ

0: ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਏ ਸੂਤਕੇ ਕੋ ਰੱਖੀਐ ਸੂਤਕ ਪਾਵੈ ਰਸੋਈ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਈ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਐ ਭਰਤਨ ਰੂਪ ਕੰਨੀ ਸੂਤਕ ਕੰਨ ਪਹਿਲਾ।

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤੇ ਨਦਰੀ ਆਈਆਂ ਜਾਤ ਇਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ

0: ਦੂਜਾ ਝਾਕਰ ਲੱਗਿਆ ਝਾਕਰੇ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੌਕਾ ਕਹਿਆ ਵਾਓ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੈ ਕੂੜ ਹੋਵੇ ਨਾਨਕ ਸਿਫਤ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾ ਅੰਦਰ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਹੈ ਪਾਤਸ਼ਾਹ ਜੀਓ ਦਰ ਕਰਦੇ ਪ੍ਰੀਤਵਾਨ ਨਗਰ ਲੱਖਣ ਕੇ ਪੱਡੇ ਦੀਆਂ ਸਮੂਹ ਸੰਗਤਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ ਦੇਹ ਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਪਾਤਸ਼ਾਹ ਜੀ ਉਹ ਸੇਵਕ ਪਰਿਵਾਰਾਂ ਨੇ ਰਲ ਮਿਲ ਕੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਕੱਲ ਰੋਜ਼ ਤੋਂ ਆਰੰਭ ਕਰਵਾਏ ਹਨ ਇੰਨੇ ਅਰਸੇ ਦੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਨਗਰ ਨਿਵਾਸੀਆਂ ਪਾਸੋਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ

ਤੋਂ ਸਿਰ ਤੇ ਮਿਹਰਾ ਭਰਿਆ ਹੱਥ ਰੱਖ ਕੇ ਰਹਿੰਦੀ ਸੇਵਾ ਸੁੱਧ ਸਪਸ਼ਟ ਇੱਕ ਰਸ ਨਾਲ ਕਰਨ ਦੀ ਬਲ ਬੁੱਧ ਸਮਰੱਥਾ ਚਾਉ ਉਦਮ ਬਖਸ਼ਿਸ਼ ਕਰਨਾ। ਪਾਤਸ਼ਾਹ ਜੀ ਉਹ ਸਮੂਹ ਨਗਰ ਨਿਵਾਸੀਆਂ ਸੰਗਤਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਉਹ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਭਾਈ ਲਖਵਿੰਦਰ ਸਿੰਘ ਬੀਬੀ ਸਰਬਜੀਤ ਕੌਰ ਢਿੱਲੋਂ ਪਰਿਵਾਰ ਵੱਲੋਂ ਕਾਕਾ ਜੋਬਨ ਸਿੰਘ ਢਿੱਲੋਂ ਜਿਨ੍ਹਾਂ ਨੂੰ ਆਪ ਜੀ ਨੇ ਕਾਰੋਬਾਰਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਟਰੱਕਿੰਗ ਕੰਪਨੀ ਦੀ ਆਰੰਭਤਾ ਕਰਦਿਆਂ ਹੋਇਆਂ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ ਸੇਵਕ ਪਰਿਵਾਰਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਅਰਦਾਸਾਂ ਬੇਨਤੀਆਂ ਕਰਵਾਈਆਂ। ਆਪ ਜੀ ਨੇ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਬੱਚਿਆਂ ਦੇ ਸਿਰ ਤੇ ਕਾਰੋਬਾਰਾਂ ਤੇ ਮਿਹਰਾਂ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਰਸਤੇ ਪੈਂਡੇ ਵਿਚਰਦਿਆਂ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ। ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਨਗਰ ਲੱਖਣ ਕੇ ਪੱਡੇ ਦੀਆਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਉਪਰੰਤ ਅਗਲੀ ਸੇਵਾ ਸੁੱਧ ਸਪਸ਼ਟ ਕਰਨ ਦੀ ਬਲ ਬੁੱਧ ਸਮਰੱਥਾ ਚਾਉ ਉਦਮ ਬਖਸ਼ਿਸ਼ ਕਰਨੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ, ਸੰਸਾਰ ਅਗੰਮ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ, ਜਗ ਜਨਮ ਮਰਨ ਪਗਾ

तरे कुटुंब संग लोग कुल सबाया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤਸੰਗੀ ਜਨ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਪਾਵਨ ਸੱਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਤੋਂ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਨਗਰ ਲਖਣ ਕੇ ਪੱਡੇ ਦੀਆਂ ਸਮੂਹ ਸੰਗਤਾਂ ਵੱਲੋਂ ਕੱਲ੍ਹ ਰੋਜ਼ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਨੇ। ਪੜ੍ਹ ਕੇ ਸਵੇਰੇ 9:30 ਵਜੇ ਭੋਗ ਪੈਣਗੇ, ਉਪਰੰਤ ਹਫ਼ਤਾਵਰੀ ਦੀਵਾਨ ਸਜਾਏ ਜਾਣਗੇ। ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਚੀਮਾ, ਔਰ ਤਿੰਨਾਂ ਪਾਸੋਂ ਸਤਿਗੁਰਾਂ ਦੇ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਦਰ ਵਗੈ ਕਾਤੀ ਪ੍ਰਾਣਵਤ ਨਾਨਕ ਹੁਕਮ ਪਛਾਣੈ।

ਨਾਨਕ ਕਰ ਕੇ ਗੋਲੇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਸਭ ਗੁਰਦੇਵ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ, ਇਸ ਪਾਵਨ ਪਵਿੱਤਰ ਮੁਖਵਾਕ ਵਿੱਚ ਗੁਰਦੇਵ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਰਾਗ ਜੈਤਸਰੀ ਦੀ ਜਿਹੜੀ ਵਾਰ ਹੈ ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਤੇ ਇਸ ਵਿੱਚੋਂ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅੰਕ 709 ਅਤੇ 10 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੇ ਉਹਦੀ ਸਿਵ ਤੋਂ ਸਲਾਹ ਕਰੀਏ ਤੇ ਉਹ ਦਇਆ ਕਰਦਾ ਹੈ, ਦਇਆ ਕਰਨ ਦੁੱਖ ਹਰਨੰ, ਹਰਨੰ ਦਾ ਅਰਥ ਹੁੰਦਾ ਹੈ ਹਰ ਲੈਣਾ, ਖਤਮ ਕਰ ਦੇਣੇ। ਉਚਰਣ ਨਾਮ ਕੀਰਤਨਾ, ਕੀਰਤਨ ਦਾ ਅਰਥ ਹੁੰਦਾ ਹੈ ਉਹਦੀ ਸਿਫਤ ਸਲਾਇਕ ਕੀਰਤਨ ਹੈ ਜਿਹੜਾ ਰਾਗੀ ਸਿੰਘ ਵਾਜੇ ਉੱਤੇ ਕਰਦੇ ਨੇ, ਕੋਈ ਰਬਾਬ ਉੱਤੇ ਕਰਦਾ ਹੈ। ਪਰ ਕੀਰਤਨ ਦਾ ਅਰਥ ਇਹ ਵੀ ਹੈ ਵੀ ਉਹਦੀ ਸਿਫਤ ਸਲਾਹ ਕਰਨੀ, ਕਿਸੇ ਰੂਪ ਵਿੱਚ ਵੀ ਕਰ ਲੈਣੀ। ਤੁਸੀਂ ਸੁਣ ਕੇ ਕਰੋ, ਤੁਸੀਂ ਵਿਚਾਰ ਕੇ ਕਰੋ, ਜਿਹੜੇ ਤਰੀਕੇ ਨਾਲ ਵੀ ਉਹਦੀ ਸਿਫਤੋਂ ਸਲਾਹ ਕੀਤੀ ਜਾਵੇ ਉਹਦੇ ਨਾਲ ਹੀ ਸਾਡਾ ਭਲਾ ਤੇ ਕਲਿਆਣ ਹੁੰਦਾ ਹੈ। ਜਿਵੇਂ ਪਾਣੀ ਪੀਣਾ ਹੋਵੇ ਤੁਸੀਂ ਕੌਲੀ ਵਿੱਚ ਪੀ ਲਓ, ਗਲਾਸ ਵਿੱਚ ਪੀ ਲਓ, ਵੱਡੇ ਬਾਟੇ ਵਿੱਚ ਪੀ ਲਓ, ਛੋਟੇ ਵਿੱਚ ਪੀ ਲਓ, ਇਹ ਗੱਲ ਮੈਟਰ ਨਹੀਂ ਕਰਦੀ। ਗੱਲ ਇਹ ਹੈ ਵੀ ਜਦੋਂ ਪਾਣੀ ਸਾਡੇ ਅੰਦਰ ਜਾਵੇਗਾ ਤੇ ਉਹਨੇ ਅੰਦਰ ਦੀ ਪਿਆਸ ਨੂੰ ਮਿਟਾ ਦੇਣਾ ਹੈ। ਤੋ ਰੱਬ ਦੀ ਸਿਫਤ ਸਲਾਹ ਜਿਹੜੀ ਹੈ ਉਹ ਕਿਸੇ ਰੂਪ ਵਿੱਚ ਵੀ ਹੋ ਸਕਦੀ ਹੈ, ਬਾਣੀ ਸੁਣ ਕੇ ਹੋ ਸਕਦੀ ਹੈ, ਪੜ੍ਹ ਕੇ ਹੋ ਸਕਦੀ ਹੈ, ਵਿਚਾਰ ਕੇ ਹੋ ਸਕਦੀ ਹੈ। ਜਦੋਂ ਬਾਣੀ ਸਾਡੇ ਅੰਦਰ ਜਾਵੇਗੀ, ਗੁਰੂ ਦੀ ਵਿਚਾਰ ਸਾਡੇ ਅੰਦਰ ਜਾਵੇਗੀ ਤੇ ਸਾਡਾ ਕਲਿਆਣ ਹੋਵੇਗਾ। ਜਿਵੇਂ ਗੁੜ ਦੀ ਭੇਲੀ, ਗੁੜ ਦੀ ਰੋੜੀ, ਜਿਧਰੋਂ ਮਰਜ਼ੀ ਉਹਨੂੰ ਦੰਦੀ ਵੱਢੀ ਜਾਵੇ ਤੇ ਉਹਦਾ ਸਵਾਦ ਤੇ ਬਰਾਬਰ ਹੀ ਹੈ। ਤੋ ਜਿਹੜੀ ਮਰਜ਼ੀ ਬਾਣੀ ਜਦੋਂ ਮਰਜ਼ੀ ਪੜ੍ਹੀ ਜਾਵੇ ਉਹ ਸਾਡਾ ਕਲਿਆਣ ਕਰਦੀ ਹੈ, ਭਲਾ ਕਰਦੀ ਹੈ। ਸ਼ੱਕਰ ਦਾ ਪਾਠ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਦਇਆ ਕਰਨ, ਅਕਾਲ ਪੁਰਖ ਵਾਹਿਗੁਰੂ ਕੀ ਕਰਦਾ ਹੈ ਕਿਉਂਕਿ ਉਹਦਾ ਸੁਭਾਅ ਦਿਆਲੂ ਹੈ, ਦਇਆ ਕਰਦਾ ਹੈ। ਵੈਸੇ ਦੁਨੀਆਂ ਦੇ ਵਿੱਚ ਨਾ ਜੇ ਕੋਈ ਨਿਆਂ ਕਰਦਾ ਹੈ ਤੇ ਉਹਦੇ ਅੰਦਰ ਦਇਆ ਦੀ ਭਾਵਨਾ ਨਹੀਂ ਹੁੰਦੀ। ਕਈ ਵਾਰ ਕੋਈ ਮਨੁੱਖ ਗਲਤੀ ਕਰਦਾ ਹੈ, ਕੋਈ ਗੁਨਾਹ ਕਰਦਾ ਹੈ ਤੇ ਅਸੀਂ ਉਹਨੂੰ ਮਾਫ ਨਹੀਂ ਕਰਦੇ। ਪਰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਮੇਰਾ ਜਿਹੜਾ ਸਤਿਗੁਰ ਹੈ ਉਹ ਸਦਾ ਦਇਆ ਕਰਦਾ ਹੈ, ਉਹ ਦਿਆਲਾ ਹੈ, ਉਹਦਾ ਨਾਂ ਹੀ ਦਿਆਲੂ ਹੈ ਕਿਉਂਕਿ ਉਹਦੇ ਸੁਭਾਅ ਵਿੱਚ ਹਮੇਸ਼ਾ ਕੀ ਹੈ, ਦਇਆ ਹੈ। ਸਤਿਗੁਰ ਮੇਰਾ ਜਿਹੜਾ ਹੈ ਉਹ ਸਦਾ ਦਿਆਲੂ ਸੁਭਾਅ ਦੇ ਨਾਲ ਹੀ ਵਰਤਦਾ ਹੈ, ਉਹਨੂੰ ਰਹੀਮ ਹੀ ਆਖਿਆ ਬਾਣੀ ਨੇ। ਰਹੀਮ ਦਾ ਅਰਥ ਹੁੰਦਾ ਜਿਹੜਾ ਰਹਿਮ ਕਰਦਾ।
महाराज बख्शिश करते ने दया करनंग दुख हरनंग उच्चरणंग नाम कीर्तना दयाल पुरख भगवाना ओ दया करन वाला पुरख पुरख कहिंदे ने जिहड़ा विच वसिया होया। मैं कल भी जदों जपजी साहब दे जिहड़ा पहला मंगला चरण आउंदा है उहदे अर्थ करदिआं बेनती कीती सी आपां शब्द पढ़ने आ करता पुरख। उत्थे पुरख दा अर्थ कोई पुरश नहीं है जिवें आपां वा सारे। पुरख कहिंदे ने जिहड़ा अपनी क्रिएशन विच जिहड़ा करता है वह अपनी इस कुदरत दे विच वसिया होया उहनूं पुरख कहा जांदा। क्योंकि रब जिहड़ा है वह कोई पुरश नहीं है, वह कोई मेल जां फीमेल नहीं है। उहनूं बेशक असीं अपनी लैंग्वेज विच अपनी बोली विच सतगुरु महाराज जी भी कहिंदे ने भी इस जग मैं पुरख एक है होर सगली नार सुबाई। इस संसार दे विच पुरख इको ही है, वडेरा इको ही है, बाकी सारियां उहदियां तीवियां ने, बाकी सारियां उहदियां औरतां ने। तो जिहड़ी साडी लैंग्वेज है जिहड़ी साडी भाषा है समझाउण मात्र महाराज ने इह गल आखी है। तो पुरख दा मतलब है जिहड़ा सारा कुछ करके उहदे विच वसिया। इत्थे गुरदेव महाराज गुरु अर्जन साहब कहिंदे ने उहनूं माया दा लेपण नहीं हैगा। माया दा लेपण किवें नहीं है कि जिवें उहने माया सिरजी है, संसार नूं सिरजिया है, असीं वी इसे संसार विच रहिंदे आ, पर इह संसार दी माया दा लेप सानूं लग जांदा है, इहदी कालक सानूं लग जांदी है। पर जिहड़ा वाहिगुरु है महाराज कहिंदे ने उहने इस सारे संसार नूं सिरजिया पर उहनूं अपने आप नूं लेपण नहीं लगा, उहनूं माया दी कालख नहीं लगी। जिवें आपां कालख दी कोठड़ी दे विच्चों लंघ जाइए ते सानूं वी उह कालख चिंबड़ जाएगी। पर जिहड़ा वाहिगुरु है जिन्ने इन्नी इह कालख माया रूपी सिरजी है उहनूं इह कालख नहीं पौंदी, उहदे उत्ते इहदा कोई असर नहीं हुंदा। तो बड़ी सिद्धी जी उदाहरण मैं दित्ती सी कल भी, जिवें सूरज दीआं किरणां गंदगी दे ढेर उत्ते पैण, पर गंदगी दा ढेर सूरज दी किरण नूं जिहड़ा है उह पलीत नहीं कर सकदा। इसे तरीके नाल अकाल पुरख वाहिगुरु साडे सारिआं दे विच है, इसे कुदरत विच है, पर उहनूं माया दा लेपण नहीं हैगा। उह इस कालख विच रहिंदा होया वी निर अंजन है। वचन आपां बाणी दा पढ़दे महाराज कहिंदे अंजन माहे निरंजन रही है। रहना असीं कालख विच वी है। हुण सिख भी जदों गुरु की मत नूं धारण करदा है ना, वह भी उस रब वर्गा हो जाता है जिहड़ा रहिंदा संसार की कालख विच है, पर यह संसार की कालख उहदे उत्ते असर नहीं करदी। उहनूं महाराज ने आख्या अंजन माहे। अंजन का अर्थ की है? कालख। रहना आपां कालख विच ही है, इस कालख नूं छड्ड के भज्जिया नहीं जा सकता। अंजन माहे निरंजन रही है, पर रहना किदां है? महाराज ने आख्या निर अंजन। वो माया दी जिहड़ी कालक है वह तुहानू पोह ना सके। अंजन माहे निरंजन रही है जोग जुगत इम पाई है। जोग का अर्थ हुंदा है मिलाप। मिलाप की जुगती यह है भी तुसी किवें अपने आप नूं इस कालक तो बचा पाते हो। असी रस्ते विच तुरे जाइए ते राह विच होवे चिक्कड़, ते एक ते बंदा अंधा धुंध चिक्कड़ दे विच वड़िया, उहने अपने कपड़े खराब कर ले। एक थोड़ा जिहा सियाणा सी, लंघना उहनूं वी चिक्कड़ दे विच्चों पिया पर उह सेफली लंघ गया। हुण इह चिक्कड़ किहड़ा है? आपां सोधर दा पाठ करदे हां, उत्थे महाराज कहिंदे ने पंकज मोह पग नहीं चालै हम देखा तां डूबी अले। पंक दा अर्थ हुंदा चिक्कड़। आख्या इह जो मोह दा चिक्कड़ है, पंकज मोह, दुनिया के पैर नहीं चल पा रहे, सारे डुबी जा रहे हैं, इस चिक्कड़ विच डिगी जा रहे हैं। पंक जो मोह पग नहीं चल है हम देखा मैं वेख्या है तहां डूबी अले। महाराज कौन डुबदा है? आख्या क्योंकि मन एक नूं चेते नहीं करता। मन एक ना चेतस मूड़ मना। अगला वचन है हर बिसरत तेरे गुण गलिया। ये गुण केड़े सन? ये गुण वो सन जिन्हां ने मैनूं चिक्कड़ तो पार लजाउणा सी, जिहड़ी उह टैक्नीक सी ना, क्योंकि तू गुरु दा पल्ला छड्ड दित्ता, तू रब नूं विसार दित्ता, वह गुण गल गए, हैगे तेरे अंदर सन। जिवें कोई चीज़ वरतों विच ही ना आवे ते हौली हौली वह गल जाती है, तबाह हो जाती है। ज
ਜਦੋਂ ਅਸੀਂ ਗੁਣਾਂ ਦੀ ਪ੍ਰੈਕਟਿਸ ਕਰਦੇ ਹਾਂ, ਗੁਣਾਂ ਦੀ ਪ੍ਰੈਕਟਿਸ ਕਰਦੇ ਹਾਂ ਤੇ ਫਿਰ ਸਾਡਾ ਸੁਭਾਅ ਉਹਦੇ ਅਕੋਰਡਿੰਗ ਹੋ ਜਾਂਦਾ। ਪਰ ਦੁਨੀਆਂ ਵਿੱਚ ਰਹਿੰਦੇ ਹਾਂ ਅਸੀਂ ਬਹੁਤੀ ਪ੍ਰੈਕਟਿਸ ਕਿਹਦੀ ਕਰਦੇ ਹਾਂ, ਔਗੁਣਾਂ ਦੀ ਪ੍ਰੈਕਟਿਸ ਕਰਦੇ। ਬੰਦਾ ਝੂਠ ਦੀ ਪ੍ਰੈਕਟਿਸ ਵਾਰ ਵਾਰ ਕਰਦਾ ਹੈ, ਸੁਭਾਅ ਬਣ ਜਾਂਦਾ ਹੈ। ਤੁਸੀਂ ਵੇਖੋ ਕਈ ਵਾਰ ਕੀ ਹੁੰਦਾ ਹੈ ਵੀ ਕੋਈ ਚੀਜ਼ ਜਦੋਂ ਨਾ ਬੰਦਾ ਕੋਈ ਕਿਸੇ ਨੇ ਪਹਿਲੀ ਵਾਰ ਚੋਰੀ ਕੀਤੀ ਹੋਵੇ, ਉਹਦੇ ਮਨ ਨੂੰ ਹਲੂਣਾ ਜਿਹਾ ਵੱਜਦਾ ਵੀ ਨਹੀਂ ਕੰਮ ਤੇ ਕੀ ਹੈ, ਮਾੜਾ ਹੀ ਹੈ। ਫਿਰ ਉਹ ਜਦੋਂ ਇੱਕ ਵਾਰ ਕਰ ਲਈ ਝਾਕਾ ਖੁੱਲ ਗਿਆ, ਫਿਰ ਦੂਜੀ ਵਾਰ ਕੀਤੀ, ਫਿਰ ਤੀਜੀ ਵਾਰ ਕੀਤੀ, ਚੌਥੀ ਵਾਰ ਕੀਤੀ, ਫਿਰ ਬੰਦਾ ਉਸ ਚੀਜ਼ ਨਾਲ ਇੰਨਾ ਈਜ਼ੀ ਹੋ ਗਿਆ, ਉਹਨੂੰ ਲੱਗਦਾ ਹੀ ਨਹੀਂ ਵੀ ਮੈਂ ਕੁਝ ਗਲਤ ਕਰ ਰਿਹਾ। ਜਦੋਂ ਅਸੀਂ ਗੱਡੀ ਚਲਾਉਣੀ ਵੀ ਸਿੱਖਦੇ ਹਾਂ, ਦੋ ਚਾਰ ਵਾਰ ਝਾਕਾ ਜਿਹਾ ਲੱਗਦਾ ਹੈ ਅਤੇ ਮੁੜ ਕੇ ਅਸੀਂ ਇੰਨੇ ਕੁ ਈਜ਼ੀ ਹੋ ਜਾਂਦੇ ਹਾਂ ਵੀ ਫਿਰ ਸਾਨੂੰ ਮਹਿਸੂਸ ਥੋੜ੍ਹਾ ਹੁੰਦਾ। ਫਿਰ ਆਉਣਾ ਇੱਥੇ ਕਿੰਨੀਆਂ ਇੰਸਟਰਕਸ਼ਨਸ ਦਿੰਦੇ ਨੇ ਜਿਹੜੇ ਇੰਸਟਰਕਟਰ ਲਾ ਕੇ ਬਹਿੰਦੇ ਨੇ, ਉਹ ਕਹਿੰਦੇ ਨੇ ਇੱਦਾਂ ਸੀਸਾ ਇੱਧਰ ਨੂੰ ਵੇਖੋ, ਪਿੱਛੇ ਨੂੰ ਵੇਖੋ, ਅਤੇ ਜਦੋਂ ਸਾਨੂੰ ਜਾਂਚ ਆ ਜਾਂਦੀ ਹੈ ਫਿਰ ਕਿੰਨਾ ਕੁ ਬੰਦਾ ਉਹਨਾਂ ਰੂਲਾਂ ਨੂੰ ਫੋਲੋ ਕਰਦਾ। ਫਿਰ ਬੰਦਾ ਰੂਲਾਂ ਨੂੰ ਫੋਲੋ ਕਰਦਾ ਮਤਲਬ ਸੁਭਾਅ ਦੇ ਵਿੱਚ ਚੀਜ਼ਾਂ ਰੱਜ ਜਾਂਦੀਆਂ ਨੇ ਆਪਣੇ ਆਪ ਹੀ, ਉਹਨੂੰ ਲਾਈਟ 'ਤੇ ਧਿਆਨ ਵੀ ਚਲਿਆ ਜਾਂਦਾ, ਇੱਧਰ ਧਿਆਨ ਵੀ ਚਲਿਆ ਜਾਂਦਾ, ਉੱਧਰ ਧਿਆਨ ਵੀ ਚਲਿਆ ਜਾਂਦਾ, ਕਿਉਂਕਿ ਉਸ ਚੀਜ਼ ਦੀ ਪ੍ਰੈਕਟਿਸ ਹੀ ਇੰਨੀ ਜ਼ਿਆਦਾ ਹੋ ਗਈ, ਉਹਦਾ ਅਭਿਆਸ ਇੰਨਾ ਜ਼ਿਆਦਾ ਹੋ ਗਿਆ। ਹੁਣ ਜੇ ਕੋਈ ਰਾਗੀ ਸਿੰਘ ਕੀਰਤਨ ਕਰ ਰਿਹਾ ਹੈ, ਕੋਈ ਕਥਾਵਾਚਕ ਕਥਾ ਕਰ ਰਿਹਾ ਹੈ, ਉਹਦਾ ਅਭਿਆਸ ਅਤੇ ਉਹਦੀ ਪ੍ਰੈਕਟਿਸ ਹੀ ਇੰਨੀ ਹੋ ਗਈ ਵੀ ਉਹਨੇ ਜਿਹੜਾ ਇੱਦਾਂ ਕਹਿ ਲਓ ਵੀ ਆਟੋ 'ਤੇ ਨਹੀਂ ਜਿਵੇਂ ਚੀਜ਼ ਲੱਗ ਜਾਂਦੀ ਵੀ ਉਹਨੇ ਆਪਣੇ ਆਪ ਹੀ ਬੋਲੀ ਜਾਣਾ, ਉਹਦਾ ਸੁਭਾਅ ਹੀ ਬਣ ਗਿਆ ਉਦਾਂ ਦਾ। ਹਰ ਚੀਜ਼ ਦੀ ਪ੍ਰੈਕਟਿਸ ਹੈ। ਹੁਣ ਜਦੋਂ ਅਸੀਂ ਔਗਣ ਕਮਾਏ, ਪਹਿਲੀ ਵਾਰ ਬੰਦੇ ਨੇ ਚੋਰੀ ਕੀਤੀ, ਕੋਈ ਬੁਰਾਈ ਕੀਤੀ, ਅਜੇ ਉਹਦਾ ਸੁਭਾਅ ਨਹੀਂ ਸੀ ਬਣਿਆ, ਛੱਡਿਆ ਜਾ ਸਕਦਾ ਸੀ, ਉਹਨੂੰ ਤਿਆਗਿਆ ਜਾ ਸਕਦਾ ਸੀ। ਪਰ ਜਦੋਂ ਦੋ ਵਾਰ ਕੀਤਾ, ਚਾਰ ਵਾਰ ਕੀਤਾ, ਫਿਰ ਬੰਦਾ ਉਹਦੇ ਨਾਲ ਇੰਨਾ ਕੁ ਈਜ਼ੀ ਹੋ ਗਿਆ, ਇੰਨਾ ਕੁ ਸਹਿਜ ਵਿੱਚ ਆ ਗਿਆ ਉਹਦੇ ਨਾਲ, ਹੁਣ ਚੀਜ਼ਾਂ ਛੱਡਣੀਆਂ ਔਖੀਆਂ ਹੋ ਗਈਆਂ, ਹੁਣ ਉਹ ਆਦਤਾਂ ਛੱਡਣੀਆਂ ਔਖੀਆਂ ਹੋ ਜਾਂਦੀਆਂ। ਫਿਰ ਤਾਂ ਹੀ ਵਾਰਿਸ ਸ਼ਾਹ ਵਰਗੇ ਵੀ ਕਹਿੰਦੇ ਨੇ ਵੀ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ। ਹੁਣ ਇਹ ਖੇਡ ਬੜੀ ਔਖੀ ਹੈ, ਆਦਤ ਨੂੰ ਤਾਂ ਬੜਾ ਤਕੜਿਆ ਹੋ ਕੇ ਇਹਦੇ ਵਿੱਚੋਂ ਨਿਕਲਿਆ ਜਾਂਦਾ ਹੈ। ਤਾਂ ਪ੍ਰੈਕਟਿਸ ਹੈ, ਜਿਹਨੂੰ ਗੁਣਾਂ ਦੀ ਆ ਗਈ ਉਹ ਗੁਣਾਂ ਦੀ ਪ੍ਰੈਕਟਿਸ ਕਰਨ ਲੱਗ ਪਿਆ, ਜਿਹਨੂੰ ਔਗੁਣਾਂ ਦੀ ਆ ਗਈ ਉਹ ਔਗੁਣਾਂ ਦੀ ਪ੍ਰੈਕਟਿਸ ਕਰਦਾ ਕਰਦਾ ਕਰਦਾ। ਜਦੋਂ ਤੁਸੀਂ ਇੱਕ ਚੀਜ਼ ਦੀ ਪ੍ਰੈਕਟਿਸ, ਤੁਸੀਂ ਆਪਾਂ ਇੱਕ ਹੱਥ ਨੂੰ ਯੂਜ਼ ਕਰਦੇ ਹਾਂ, ਹੁਣ ਅਮੂਮਨ ਤੁਸੀਂ ਵੇਖੋ ਆਪਣਾ ਸੱਜਾ ਹੱਥ ਚੱਲਦਾ, ਹੁਣ ਮੇਰੇ ਵਰਗਾ ਹੈ ਜਿਹਦਾ ਖੱਬਾ ਹੱਥ ਚੱਲਦਾ, ਕਈਆਂ ਦੇ ਦੋਵੇਂ ਚੱਲ ਸਕਦੇ ਨੇ ਕਿਉਂਕਿ ਦੋਵਾਂ ਦੀ ਉਹਨੇ ਕੀ ਕਰ ਲਈ, ਪ੍ਰੈਕਟਿਸ ਕਰ ਲਈ। ਕਈ ਦੋਵਾਂ ਹੱਥਾਂ ਨਾਲ ਵੀ ਲਿਖ ਲੈਂਦੇ ਨੇ, ਦੋਵਾਂ ਹੱਥਾਂ ਵਿੱਚ ਹੀ ਤਾਕਤ ਆ ਗਈ। ਇੱਕ ਹੱਥ ਨੂੰ ਬੰਦੇ ਨੇ ਵੱਧ ਵਰਤਿਆ, ਸੱਜੇ ਹੱਥ ਨੂੰ ਬੰਦੇ ਨੇ ਵੱਧ ਵਰਤਿਆ, ਖੱਬੇ ਹੱਥ ਵਿੱਚ ਉਹ ਜਾਨ ਨਹੀਂ ਹੈਗੀ, ਹੁਣ ਬਣਾਈ ਜਾ ਸਕਦੀ ਹੈ, ਐਸਾ ਨਹੀਂ ਗੱਲ ਵੀ ਬਣਾਈ ਨਹੀਂ ਜਾ ਸਕਦੀ। ਇੱਕ ਦੀ ਪ੍ਰੈਕਟਿਸ ਹੀ ਇੰਨੀ ਕੁ ਹੋ ਗਈ ਵੀ ਹੁਣ ਹੱਥ ਵਰਤੋਂ ਵਿੱਚ ਹੀ ਉਹ ਆ ਰਿਹਾ, ਖੱਬਾ ਹੀ ਆ ਰਿਹਾ ਜਾਂ ਸੱਜਾ ਹੀ ਆ ਰਿਹਾ। ਦੂਜਾ ਕਿਹੜਾ ਨਕਾਰਾ ਸੀ ਜੋ ਰੱਬ ਨੇ ਦਿੱਤੇ, ਉਹਨੇ ਦੋਵੇਂ ਇੱਦਾਂ ਦੇ ਦਿੱਤੇ ਸੀ ਨਾ, ਪਰ ਇੱਕ ਨੂੰ ਵਰਤਣ ਕਰਕੇ ਦੂਜਾ ਆਪਣੇ ਆਪ ਹੀ ਉਹਨਾਂ ਉਹ ਤਾਕਤਵਰ ਨਹੀਂ ਰਿਹਾ। ਤਾਂ ਇਹੋ ਖੇਡ ਸਾਡੀ ਹੈ, ਜਦੋਂ ਅਸੀਂ ਔਗਣਾਂ ਦੀ ਵਰਤੋਂ ਕੀਤੀ ਤੇ ਔਗਣ ਇੰਨੇ ਕੁ ਜ਼ਿਆਦਾ ਹੋ ਗਏ, ਹੁਣ ਜੀਵਨ ਦੇ ਜਿਹੜੇ ਸ਼ੁਭ ਗੁਣ ਸਾਨੂੰ ਗਲ ਗਏ ਉਹ ਤਬਾਹ ਹੋ ਗਏ, ਹੁਣ ਉਹ ਜੁਗਤ ਨਹੀਂ ਰਹੀ। ਮਹਾਰਾਜ ਨੇ ਕਿਹਾ ਹਰ ਬਿਸਰਤ ਤੇਰੇ ਗੁਣ ਗਲਿਆ, ਹੁਣ ਕਿਵੇਂ ਤੂੰ ਉਹਨਾਂ ਵਿੱਚੋਂ ਉੱਭਰਨਾ ਹੈ, ਕਿਵੇਂ ਉਸ ਚਿੱਕੜ ਤੋਂ ਬਚਣਾ ਹੈ, ਤੇਰੇ ਕੋਲ ਜੁਗਤ ਹੀ ਨਹੀਂ ਹੈਗੀ, ਤੂੰ ਉਹਦੀ ਪ੍ਰੈਕਟਿਸ ਕਦੀ ਨਹੀਂ ਕੀਤੀ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਬਖਸ਼ਿਸ਼ ਕੀਤੀ ਵੀ ਅਸੀਂ ਰਹਿਣਾ ਇਸ ਚਿੱਕੜ ਵਿੱਚ ਹੈ, ਬਟ ਉਹ ਜੁਗਤ ਲੈ ਕੇ ਚੱਲਣਾ ਹੈ ਜਿਹੜੀ ਤੁਹਾਨੂੰ ਗੁਰੂ ਦੱਸਦਾ ਹੈ, ਤਾਂ ਕਿ ਤੁਸੀਂ ਇਸ ਚਿੱਕੜ ਵਿੱਚੋਂ ਸੇਫਲੀ ਅੱਗੇ ਵੱਧ ਸਕੋ, ਉਸ ਚਿੱਕੜ ਦੇ ਦੁੱਖ ਨੂੰ ਆਪਣੇ ਘਰ ਨਾਲ ਲਿਜਾ ਸਕੋ। ਤਾਂ ਬਾਬੇ ਨੇ ਆਖਿਆ ਨਾਨਕ ਲਿਪਤ ਨਾ ਮਾਇਆ, ਜਿਵੇਂ ਉਸ ਭਗਵਾਨ ਪੁਰਖ ਨੂੰ, ਉਸ ਅਕਾਲ ਪੁਰਖ ਨੂੰ ਮਾਇਆ ਦਾ ਲੇਪਨ ਨਹੀਂ ਹੈ, ਹੈਗਾ ਉਹ ਰੱਬ ਇਸੇ ਸੰਸਾਰ ਵਿੱਚ ਹੈ, ਇੱਦਾਂ ਹੀ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਵੀ ਮਾਇਆ ਦਾ ਲੇਪਣ ਨਹੀਂ ਲੱਗਦਾ, ਰਹਿੰਦੇ ਉਹ ਵੀ ਇਸੇ ਸੰਸਾਰ ਵਿੱਚ ਹੀ ਨੇ। ਦੋਵੇਂ ਬੰਦੇ ਸੰਸਾਰ ਵਿੱਚ ਰਹਿ ਰਹੇ ਨੇ। ਇੱਕ ਬਾਰੇ ਕਿਹਾ ਜਾ ਰਿਹਾ ਵੀ ਨਾਨਕ ਭਗਤਾਂ ਸਦਾ ਵਿਗਾਸ, ਅਤੇ ਇੱਕ ਕੌਣ ਹੈ ਜਿਹਦੇ ਅੰਦਰ ਖੇੜਾ ਹੀ ਕੋਈ ਨਹੀਂ, ਜਿਹਦੇ ਚਿਹਰੇ ਦਾ ਜਲਾਲ ਹੀ ਉੱਡ ਗਿਆ। ਦੋਵੇਂ ਉੱਥੇ ਰਹਿ ਰਹੇ ਨੇ। ਕਈ ਵਾਰ ਦੋ ਭਰਾ ਇੱਕੋ ਛੱਤ ਵਿੱਚ ਰਹਿੰਦੇ ਨੇ, ਦੋਵਾਂ ਦਾ ਹੀ ਨੇਚਰ ਬੜਾ ਵੱਖਰਾ ਹੁੰਦਾ, ਛੱਤ ਇੱਕੋ ਹੈ, ਰੋਟੀ ਪਾਣੀ ਇੱਕੋ ਹੈ, ਸਾਰਾ ਕੁਝ ਇੱਕੋ ਹੈ, ਪਰ ਇੱਕ ਦੇ ਅੰਦਰ ਉਹ ਗੁਣ ਹਨ ਅਤੇ ਦੂਜੇ ਅੰਦਰ ਨਹੀਂ ਹਨ। ਇੱਕੋ ਹੀ ਬਿਜ਼ਨਸ ਹੁੰਦਾ, ਇੱਕੋ ਹੀ ਕਾਰੋਬਾਰ ਹੁੰਦਾ, ਇੱਕ ਕਹਿੰਦਾ ਵੀ ਆਪਾਂ ਤਾਂ ਤਬਾਹ ਹੋ ਗਏ, ਇੱਕ ਕਹਿੰਦਾ ਕੋਈ ਗੱਲ ਨਹੀਂ ਆਪਾਂ ਫਿਰ ਸ਼ੁਰੂ ਕਰ ਲਵਾਂਗੇ, ਕਿਹੜੀ ਵੱਡੀ ਗੱਲ ਹੈ, ਇਹ ਚੀਜ਼ਾਂ ਨਾਲ ਚੱਲਦੀਆਂ ਨੇ। ਫਰਕ ਕਿੱਥੇ ਪੈ ਗਿਆ? ਫਰਕ ਪੈ ਗਿਆ ਤੁਹਾਡੇ ਸੋਚਣ ਦੇ ਢੰਗ ਤਰੀਕੇ ਵਿੱਚ, ਤੁਹਾਡੇ ਅੰਦਰ ਦੇ ਗੁਣਾਂ ਵਿੱਚ ਫਰਕ ਪਿਆ ਹੈ, ਹੋਰ ਕਿਤੇ ਨਹੀਂ। ਬਾਹਰ ਦਾ ਮੈਂ ਇਹ ਅਕਸਰ ਸਾਉਣ ਦਾ ਮਹੀਨਾ ਚੜ੍ਹਿਆ ਸੀ,
ਤੇ ਮੈਂ ਉਦਾਹਰਣ ਹੀ ਦਿੱਤੀ ਸੀ ਸਾਧ ਸੰਗਤ ਜੀ, ਬਾਹਰ ਦਾ ਮੌਸਮ ਸਾਡੇ ਸਾਰਿਆਂ ਲਈ ਇੱਕੋ ਜਿਹਾ ਹੈ, ਪਰ ਤੁਸੀਂ ਕਈ ਲੋਕਾਂ ਨੂੰ ਵੇਖਿਆ ਉਹਨਾਂ ਨੇ ਕਿਹਾ ਹਾਏ ਗਰਮੀ, ਹਾਏ ਮਰ ਗਏ, ਹਾਏ ਮਰ ਗਏ। ਇਹ ਕਹਿੰਦਾ ਕੋਈ ਗੱਲ ਨਹੀਂ, ਇਹ ਵੀ ਮੈਂ ਇੱਕ ਦਿਨ ਗੁਰਦੁਆਰਿਓਂ ਬਾਹਰ ਨਿਕਲਿਆ ਤੇ ਗੋਰਾ ਉਹਨੇ ਕੋਈ ਝੱਗਾ ਵੀ ਨਹੀਂ ਪਾਇਆ, ਟੈਂਪਰੇਚਰ ਵੀ ਵਾਹਵਾ ਸੀ, ਉਦਣ ਗਰਮੀ ਵਾਹਵਾ ਸੀ, ਤੇ ਉਦਾਂ ਹੀ ਤੁਰਿਆ ਜਾਵੇ। ਤੇ ਮੈਂ ਕਿਹਾ ਮੈਂ ਇੱਥੇ 10 ਮਿੰਟ ਤੁਰ ਕੇ ਘਰੇ ਜਾਣਾ ਤੇ ਬੰਦਾ ਕਹਿੰਦਾ ਹਾਏ ਇੰਨੀ ਗਰਮੀ ਹੋ ਗਈ, ਇੰਨੀ ਗਰਮੀ ਹੋ ਗਈ, ਤੇ ਉਹ ਆਰਾਮ ਨਾਲ ਤੁਰਿਆ ਜਾ ਰਿਹਾ। ਹੁਣ ਟੈਂਪਰੇਚਰ ਤੇ ਦੋਵਾਂ ਦਾ ਇੱਕੋ ਜਿਹਾ ਹੀ ਹੈ, ਬਾਰੀ ਇੱਕ ਨੂੰ ਜਰਨ ਦੀ ਤਾਕਤ ਮਿਲ ਗਈ ਤੇ ਇੱਕ ਨੂੰ ਜਰਨ ਦੀ ਤਾਕਤ ਨਹੀਂ ਮਿਲੀ, ਇੱਥੇ ਫਰਕ ਪੈ ਜਾਂਦਾ। ਤੋ ਹੋਰ ਇਹ ਕੋਈ ਜਾਦੂ ਦੀ ਛੜੀ ਹੋਰ ਕੋਈ ਨਹੀਂ ਹੈਗੀ ਵੀ ਜੇ ਤੁਸੀਂ ਸਮਝੋ ਵੀ ਕਿਸੇ ਉੱਤੇ ਕੋਈ ਖਾਸ ਰੱਬ ਕੋਈ ਬਖਸ਼ਿਸ਼ ਕਰਕੇ ਭੇਜਦਾ, ਨਹੀਂ ਨਹੀਂ ਐਸਾ ਨਹੀਂ ਹੈ। ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਬਣ ਜਾਂਦਾ ਉਹਨੂੰ ਫਿਰ ਇਹ ਜਿਹੜੀ ਮਾਇਆ ਹੈ ਇਹਦਾ ਲੇਪਣ ਨਹੀਂ ਲੱਗਦਾ, ਉਹ ਫਿਰ ਦੁਖੀ ਨਹੀਂ ਹੁੰਦਾ, ਉਹਨੂੰ ਇਹ ਕਾਲਖ ਨਹੀਂ ਲੱਗਦੀ, ਉਹ ਜਿਹੜਾ ਹੈ ਲਿਬੜਿਆ ਤਿਬੜਿਆ ਘਰੇ ਨਹੀਂ ਜਾਂਦਾ। ਹੁਣ ਇਹਨਾਂ ਮੁਲਕਾਂ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਸਿੱਖੀਆਂ ਆਣ ਕੇ ਸਮਝੀਆਂ ਵੀ ਉੱਥੇ ਨਾ ਜੇ ਮਜ਼ਦੂਰੀ ਵੀ ਕਰਦੇ ਸੀ ਤੇ ਹੱਥ ਫਟ ਜਾਂਦੇ ਸੀ, ਸ਼ਾਮਾਂ ਨੂੰ ਅਗਲਿਆਂ ਨੇ ਤਰੀਕਾ ਵਰਤ ਲਿਆ ਉਹਨਾਂ ਉੱਤੇ ਗਲਾਵ ਪਾ ਲਿਆ, ਕੋਈ ਵੱਖੋ ਵੱਖਰੇ ਆ ਗਏ। ਹੁਣ ਨਹੀਂ ਉੱਦਾਂ ਹੁੰਦਾ, ਹੁਣ ਇੱਥੇ ਜਿਹੜੀਆਂ ਭੈਣਾਂ ਕੋਈ ਵੀਰ ਸਫਾਈ ਕਰਦੇ ਨੇ ਹੱਥਾਂ ਉੱਤੇ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਸੇਫ ਰੱਖਣ ਦੀ ਯੋਗਤਾ ਆ ਗਈ ਨਾ, ਤੇ ਇਹ ਸਿਆਣਪ ਹੁੰਦੀ ਹੈ। ਤੋ ਸਤਿਗੁਰੂ ਨੇ ਬਖਸ਼ਿਸ਼ ਇੱਥੇ ਬੜੀ ਪਿਆਰੀ ਕੀਤੀ, ਆਖਿਆ ਭਾ ਬੁਲੰਦੜੀ ਬੁੱਝ ਗਈ, ਜਿਨ੍ਹਾਂ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਦੇ ਅੰਦਰ ਜਿਹੜੀ ਅੱਗ ਬਲ ਰਹੀ ਸੀ ਉਹ ਬੁੱਝ ਗਈ। ਭਾ ਦਾ ਅਰਥ ਹੁੰਦਾ ਜੀ ਅੱਗ, ਅਗਨ। ਵੈਸੇ ਚਾਰ ਅੱਗਾਂ ਨੇ ਜਿਹੜੀਆਂ ਬੰਦੇ ਦੇ ਅੰਦਰ ਬਲਦੀਆਂ ਨੇ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ। ਗੁਰੂ ਦੇ ਪਾਸੋਂ ਇੱਕ ਜਲ ਮਿਲਦਾ ਏ ਜਿਹਦੇ ਨਾਲ ਅੰਦਰ ਦੀਆਂ ਚਾਰ ਅੱਗਾਂ ਮਰ ਜਾਂਦੀਆਂ ਨੇ, ਖਤਮ ਹੁੰਦੀਆਂ ਨੇ। ਉਹ ਚਾਰ ਅੱਗਾਂ ਹੈ ਕਿਹੜੀਆਂ? ਸਤਿਗੁਰ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੰਸ, ਹੰਸ ਦਾ ਮਤਲਬ ਹੁੰਦਾ ਹਿੰਸਾ, ਜ਼ੁਲਮ ਕਰਨ ਦੀ ਭਾਵਨਾ, ਇਹ ਵੀ ਅੱਗ ਹੈ। ਹਿੰਸਾ ਕਰਨੀ, ਵਾਇਲੈਂਸ ਜਿਹਨੂੰ ਆਪਾਂ ਕਹਿੰਦੇ, ਇੱਕ ਵਾਇਲੈਂਸ ਹੁੰਦੀ ਹੈ ਫਿਜ਼ੀਕਲੀ ਬੰਦਾ ਕਰਦਾ, ਇੱਕ ਵਾਇਲੈਂਸ ਹੁੰਦੀ ਜਿਹੜੀ ਸ਼ਬਦਾਂ ਨਾਲ ਕਰਦਾ, ਇਹ ਬੜੀ ਭੈੜੀ ਅੱਗ ਹੈ। ਆ ਜਿੰਨੇ ਲੀਡਰ ਹੁੰਦੇ ਨੇ, ਕੋਈ ਧਾਰਮਿਕ ਲੀਡਰ ਨੇ, ਕੋਈ ਕਿਸੇ ਕਿਸਮ ਦੇ ਨੇ, ਉਹਨਾਂ ਦੀ ਵਾਇਲੈਂਸ ਬਹੁਤੀ ਵਾਰ ਅੱਗੇ ਲੱਗੇ ਵਾਲਿਆਂ ਦੀ ਕਿਹੜੀ ਹੁੰਦੀ ਹੈ? ਜ਼ੁਬਾਨ ਦੀ ਹੁੰਦੀ ਹੈ। ਭਾਵੇਂ ਉਹਨਾਂ ਨੇ ਹਥਿਆਰ ਕਦੀ ਨਾ ਚੁੱਕਿਆ ਹੋਵੇ, ਪਰ ਉਹ ਜ਼ੁਬਾਨ ਦੀ ਵਾਇਲੈਂਸ ਦੇ ਨਾਲ ਦੂਜਿਆਂ ਦੇ ਹੱਥਾਂ ਵਿੱਚ ਕੀ ਫੜਾ ਦੇਣਗੇ? ਹਥਿਆਰ ਫੜਾ ਦੇਣਗੇ। ਉਹਨਾਂ ਨੇ ਕਿਸੇ ਨੂੰ ਮਾਰ ਦਿੱਤਾ, ਕਿਸੇ ਨੂੰ ਕੁੱਟ ਦਿੱਤਾ, ਉਹ ਜੇਲ੍ਹਾਂ ਵਿੱਚ ਚਲੇ ਗਏ, ਚੰਗੇ ਭੱਲੇ ਨੇ, ਕਿਉਂਕਿ ਫਿਜ਼ੀਕਲ ਵਾਇਲੈਂਸ ਨੂੰ ਮੰਨਿਆ ਜਾਂਦਾ ਹੈ, ਸ਼ਬਦਾਂ ਦੀ ਵਾਇਲੈਂਸ ਨੂੰ ਮੰਨਿਆ ਨਹੀਂ ਜਾਂਦਾ। ਜਿੰਨੇ ਕਲੇਸ਼ ਹੁੰਦੇ ਨੇ ਉਹਦਾ ਰੀਜ਼ਨ ਕੀ ਹੈ? ਬੰਦੇ ਦੇ ਅੰਦਰ ਹੰਸ, ਹੰਸ ਬਿਰਤੀ ਹੈ, ਹੰਸ ਕਹਿੰਦੇ ਨੇ ਹਿੰਸਾ। ਸਤਿਗੁਰੂ ਨੇ ਕਿਹਾ ਅੱਗ ਬਲ ਰਹੀ ਹੈ ਅੰਦਰ, ਸ਼ਬਦਾਂ ਦੀ ਅੱਗ ਬਲ ਰਹੀ ਹੈ। ਜਿਹੜਾ ਜਦੋਂ ਬੋਲਦੇ ਹਾਂ ਫਿੱਕਾ ਹੀ ਬੋਲਣਾ, ਮਾੜਾ ਹੀ ਬੋਲਣਾ, ਭੈੜਾ ਹੀ ਬੋਲਣਾ। ਹੁਣ ਇਹ ਅੱਗ ਹੈ, ਕਹਿੰਦੇ ਪਹਿਲੀ ਅੱਗ ਹੀ ਹੈ ਹੰਸ, ਹੇਤ। ਦੂਜੀ ਅੱਗ ਕਿਹੜੀ ਹੈ? ਮਹਾਰਾਜ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਜੀ ਅੱਗ ਹੈ ਹੇਤ ਦੀ। ਹੇਤ ਦਾ ਅਰਥ ਹੁੰਦਾ ਹਿੱਤ ਦੀ, ਵੀ ਮੇਰਾ ਹਿੱਤ ਕੀ ਹੈ, ਮੋਹ ਜਿਹਨੂੰ ਆਪਾਂ ਕਹਿੰਦੇ। ਹੰਸ, ਹੇਤ, ਲੋਭ, ਲੋਭ ਦਾ ਅਰਥ ਹੈ ਲਾਲਚ। ਤੀਜੀ ਅੱਗ ਬੰਦੇ ਦੇ ਅੰਦਰ ਕਿਹੜੀ ਬਲਦੀ ਹੈ? ਲੋਭ ਦੀ, ਸਵਾਰਥ ਦੀ। ਤੇ ਚੌਥੀ ਅੱਗ ਬਲਦੀ ਹੈ, ਮਹਾਰਾਜ ਨੇ ਆਖਿਆ ਕ੍ਰੋਧ ਦੀ, ਕੋਪ। ਇਹ ਚਾਰ ਅੱਗਾਂ ਨੇ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਮੰਨੋ ਇਹ ਅੱਗ ਦੀਆਂ ਨਦੀਆਂ ਸਾਡੇ ਅੰਦਰ ਵਹਿ ਰਹੀਆਂ ਨੇ, ਚਾਰੇ ਨਦੀਆਂ ਅੱਗ। ਗੁਰਦੇਵ ਮਹਾਰਾਜ ਕਹਿੰਦੇ ਨੇ ਭਵੇਂ ਲੋਕ ਇਹਦੇ ਵਿੱਚ ਪੈ ਰਹੇ ਨੇ, ਦੱਜੈ, ਦੱਜੇ ਦਾ ਮਤਲਬ ਉਹਦਾ ਸੜਨਾ, ਇਹਦੇ ਵਿੱਚ ਪੈ ਕੇ ਸੜ ਰਹੇ ਨੇ। ਭਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ। ਮਹਾਰਾਜ ਕਹਿੰਦੇ ਨੇ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਤੇ ਉਹ ਤਰਦਾ ਹੈ, ਨਹੀਂ ਤੇ ਸਾਰੀ ਦੁਨੀਆਂ ਇਹਨਾਂ ਚੌਂ ਅੱਗਾਂ ਦੇ ਵਿੱਚ ਪਈ ਹੋਈ ਸੜ ਜਾਂਦੀ ਹੈ, ਆਪਣੇ ਆਪ ਨੂੰ ਤਬਾਹ ਕਰ ਲੈਂਦੀ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਚਾਰੇ ਅਗਨ ਨਿਵਾਰ ਮਰ, ਇਹਨਾਂ ਚਾਰੇ ਅੱਗਾਂ ਨੂੰ ਦੂਰ ਕਰ। ਮਹਾਰਾਜ ਕਿਵੇਂ, ਕਿਹੜੇ ਜਲ ਨਾਲ ਹੋਣਗੇ? ਗੁਰਮੁਖ ਹਰ ਜਲ ਪਾਏ, ਗੁਰੂ ਵੱਲ ਮੁਖ ਕਰਕੇ ਇਥੋਂ ਹਰੀ ਜਲ ਮਿਲੇਗਾ, ਇਥੋਂ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਦਾ ਜਲ ਮਿਲੇਗਾ। ਅੰਤਰ ਕਮਲ ਪ੍ਰਗਾਸਿਆ। ਅੱਛਾ, ਜਿਹੜੀ ਖੇਤ ਚ ਅੱਗ ਲੱਗੀ ਰਹੇ, ਲੱਗੀ ਰਹਿੰਦੀ ਹੋਵੇ ਜੀ, ਉੱਥੇ ਕੋਈ ਫਸਲ ਪੈਦਾ ਹੋ ਸਕਦੀ? ਜਿੱਥੇ ਸੜਾਂ ਦੀ ਹੋਵੇ ਉੱਥੇ ਕਦੀ ਕੋਈ ਫਸਲ ਪੈਦਾ ਨਹੀਂ ਹੋ ਸਕਦੀ। ਤੁਸੀਂ ਕੌਲ ਦੇ ਫੁੱਲਾਂ ਦੀ ਖੇਤੀ ਕਰਨੀ ਹੋਵੇ
ਤੇ ਛੱਪੜ ਦੇ ਵਿੱਚ ਪਾਣੀ ਦੇ ਵਿੱਚ ਆਮ ਤੌਰ ਤੇ ਕੌਲ ਦਾ ਫੁੱਲ ਉੱਗਦਾ ਹੈ, ਪਰ ਉਸੇ ਉੱਥੇ ਪਾਣੀ ਅੱਗ ਹੋਵੇ ਤੇ ਉੱਥੇ ਕਦੀ ਵੀ ਕੌਲ ਦਾ ਫੁੱਲ ਖਿੜ ਨਹੀਂ ਸਕਦਾ। ਜਿਹੜੀ ਜ਼ਮੀਨ ਬੰਜਰ ਹੋਵੇ, ਬੰਜਰ ਇਹੋ ਹੀ ਹੁੰਦੀ ਹੈ ਨਾ ਵੀ ਜਿਹੜੀ ਸੜਾਂਦ ਮਾਰਦੀ ਹੈ ਜ਼ਮੀਨ, ਜਿਹੜੀ ਕਠੋਰ ਹੋ ਚੁੱਕੀ ਹੈ, ਉੱਥੋਂ ਕਦੀ ਵੀ ਖੇਤੀ ਨਹੀਂ ਹੋ ਸਕਦੀ। ਜਿਹਦਾ ਹਿਰਦਾ, ਜਿਹਦਾ ਅੰਦਰ ਕਠੋਰ ਬਣ ਗਿਆ, ਜਿਹਦੇ ਅੰਦਰ ਸੜਾਂਦ ਹੈ, ਉੱਥੇ ਕਦੀ ਵੀ ਰੱਬ ਨਹੀਂ ਜੇ ਆਣ ਕੇ ਬਹਿ ਸਕਦਾ, ਉੱਥੇ ਕਦੀ ਵੀ ਕੋਮਲ ਗੁਣ ਜਿਹੜੇ ਨੇ ਉਹ ਵਿਕਸਿਤ ਨਹੀਂ ਹੋ ਸਕਦੇ, ਕਦੀ ਵੀ ਨਹੀਂ। ਤਾਂ ਮਹਾਰਾਜ ਨੇ ਆਖਿਆ ਜਿੱਦਣ ਉਹ ਅੱਗ ਨੂੰ ਖਤਮ ਕਰ ਲਿਆ ਨਾ, ਹੁਣ ਕਿਸਾਨ ਕੀ ਕਰਦਾ ਵੀ ਬੰਜਰ ਜ਼ਮੀਨ ਨੂੰ ਪਹਿਲਾਂ ਵਾਹ ਬਣਾ ਕੇ ਸੈੱਟ ਕਰਦਾ, ਫਿਰ ਉਹਦੇ ਵਿੱਚ ਸ਼ੀਤਲ ਜਲ ਪਾਉਂਦਾ ਤੇ ਫਿਰ ਉਹਦੇ ਵਿੱਚ ਜਿਹੜਾ ਹੈ ਕੋਈ ਫਸਲ ਪੈਦਾ ਹੁੰਦੀ ਹੈ। ਇਹੋ ਪ੍ਰੈਕਟਿਸ ਬੰਦੇ ਨੂੰ ਆਪਣੇ ਅੰਦਰ ਦੀ ਵੀ ਕਰਨੀ ਚਾਹੀਦੀ ਹੈ, ਇਹ ਖੇਡ ਸਾਡੇ ਅੰਦਰ ਦੀ ਵੀ ਹੈ। ਮਹਾਰਾਜ ਨੇ ਆਖਿਆ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ, ਨਾਨਕ ਸਤਿਗੁਰ ਮੀਤ ਕਰ। ਹੇ ਨਾਨਕ, ਸਤਿਗੁਰ ਨੂੰ ਆਪਣਾ ਮਿੱਤਰ ਬਣਾ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵੇਂ ਦਰਗਾਹ ਜਾਏ, ਤਾਂ ਤੈਨੂੰ ਸੱਚ ਦੀ ਪ੍ਰਾਪਤੀ ਹੋਵੇਗੀ ਜਦੋਂ ਤੂੰ ਗੁਰੂ ਨੂੰ ਆਪਣਾ ਮਿੱਤਰ ਬਣਾ ਲਿਆ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਭਾ ਬਲੰਦੜੀ ਬੁੱਝ ਗਈ, ਜਿਹੜੀ ਅੰਦਰ ਅੱਗ ਬਲ ਰਹੀ ਸੀ ਹੁਣ ਬੁੱਝ ਗਈ, ਸਮਾਪਤ ਹੋ ਗਈ। ਰਖੰਦੜੋ ਪ੍ਰਭ ਆਪ, ਤੇ ਹੁਣ ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ। ਅੱਛਾ, ਇਸੇ ਅੱਗ ਨੂੰ ਬਾਬੇ ਨੇ ਆਖਿਆ ਸੀ ਹਰ ਘਰ ਦੇ ਵਿੱਚ ਲੱਗੀ ਹੋਈ ਆ। ਮੈਂ ਜਾਣਿਆ ਦੁੱਖ ਮੁਝ ਕੂ, ਮੈਂ ਇਹ ਜਾਣਿਆ ਵੀ ਇਹ ਅੱਗ ਸ਼ਾਇਦ ਮੈਨੂੰ ਲੱਗੀ ਹੈ,

ਤਾਂ ਘਰ ਘਰ ਇਹਾ ਅੱਗ। ਕੋਈ ਐਸਾ ਘਰ ਨਹੀਂ ਬਚਿਆ ਹੋਇਆ ਜਿਸ ਘਰ ਨੂੰ ਇਹ ਅੱਗ ਨਹੀਂ ਲੱਗੀ ਹੋਈ। ਕਈ ਵਾਰ ਬੰਦੇ ਨੂੰ ਲੱਗਦਾ ਮੈਨੂੰ ਅੱਗ ਲੱਗੀ ਹੈ, ਨਹੀਂ, ਇੱਥੇ ਸਾਰਿਆਂ ਨੂੰ ਲੱਗੀ ਹੋਈ ਹੈ। ਤੇ ਸਾਰਿਆਂ ਦਾ ਹਾਲ ਇਹੋ ਹੀ ਹੈ ਵੀ ਜਿਹਨੇ ਗੁਰੂ ਪਾਸੋਂ ਅੰਮ੍ਰਿਤ ਜਲ ਗ੍ਰਹਿਣ ਕਰ ਲਿਆ ਉਹਦੀ ਇਹ ਅੱਗ ਬੁੱਝ ਗਈ। ਅਦਰਵਾਈਜ਼ ਜੇ ਤੁਹਾਨੂੰ ਨਹੀਂ ਵੀ ਨਾ ਲੱਗਦਾ ਵੀ ਫਲਾਨੇ ਦੇ ਘਰ ਵਿੱਚ ਅੱਗ ਨਹੀਂ ਲੱਗੀ, ਨਹੀਂ ਲੱਗੀ ਹੋਈ ਹੈ, ਲੱਗੀ ਹੈ ਹਰ ਇੱਕ ਦੇ ਅੰਦਰ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਭਾ ਬਲੰਦੜੀ ਬੁੱਝ ਗਈ। ਭਾ ਦਾ ਅਰਥ ਅੱਗ, ਬਲਦੀ ਹੋਈ ਬੁੱਝ ਗਈ। ਰਖੰਦੜੋ ਪ੍ਰਭ ਆਪ, ਤੇ ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ ਹੁਣ। ਜਿਹਨੇ ਉਪਾਈ ਮੇਦਨੀ, ਜਿਹਨੇ ਇਹ ਮੇਦਨੀ, ਮੇਦਨੀ ਕਿਹਾ ਜੀ ਧਰਤੀ ਨੂੰ, ਸ੍ਰਿਸ਼ਟੀ ਨੂੰ, ਸੰਸਾਰ ਨੂੰ। ਜਿਹਨੇ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਭਾਈ ਜਿਹਨੇ ਇਹ ਸੰਸਾਰ ਪੈਦਾ ਕੀਤਾ ਹੈ ਨਾ, ਜਿਹਨੇ ਅੱਗ ਪੈਦਾ ਕੀਤੀ ਉਹਦੇ ਨਾਲ ਜੁੜ ਜਾ। ਅਗਲਾ ਬੋਲ ਪੌੜੀ ਅਖੀਰਲਾ, ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਮਹਾਰਾਜ ਨੇ ਆਖਿਆ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹਨੂੰ ਫਿਰ ਮਾਇਆ ਦੀ ਅੱਗ ਵਿਆਪਦੀ ਨਹੀਂ। ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ, ਕੋਟ ਅਗਾ ਗਏ ਨਾਸ਼, ਉਹਦੇ ਕਰੋੜਾਂ ਪਾਪ ਨਾਸ਼ ਹੋ ਗਏ। ਹਰ ਇੱਕ ਧਿਆਇਆ, ਜਿਹਨੇ ਕੀ ਧਿਆਇਆ, ਇੱਕ ਨੂੰ ਧਿਆ ਲਿਆ ਜਿਹਨੇ, ਉਹਦੇ ਕਰੋੜਾਂ ਪਾਪਾਂ ਦਾ ਨਾਸ਼ ਹੋ ਗਿਆ। ਮਾਇਆ ਅਗਨ ਉਹਨੂੰ ਪੋਹ ਨਹੀਂ ਸਕਦੀ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ। ਜਿਵੇਂ ਮਾਂ ਦੀ ਕੁੱਖ ਦੇ ਵਿੱਚ ਅੱਗ ਹੁੰਦੀ ਹੈ, ਉੱਥੇ ਛੋਟਾ ਜਿਹਾ ਬੱਚਾ ਵੀ ਹੈ। ਅਸੀਂ ਵੇਖੋ ਕਿੰਨੀਆਂ ਚੀਜ਼ਾਂ ਖਾਂਦੇ ਹਾਂ ਜਿਹੜੀਆਂ ਸਾਡੇ ਪੇਟ ਵਿੱਚ ਜਾ ਕੇ ਗਲ ਜਾਂਦੀਆਂ ਨੇ। ਰੋਟੀ ਪਾਣੀ ਬੰਦਾ ਖਾਂਦਾ ਏ, ਸਖ਼ਤ ਤੋਂ ਸਖ਼ਤ ਚੀਜ਼ਾਂ ਮੂੰਹ ਥਾਣੀ ਚਿੱਥ ਕੇ ਖਾਂਦਾ ਏ, ਪੇਟ ਦੀ ਅੱਗ ਇੰਨੀ ਪ੍ਰਚੰਡ ਹੈ ਵੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਗਾਲ ਕੇ ਕੱਢ ਦਿੰਦੀ ਹੈ ਬਾਹਰ। ਕੁਦਰਤ ਦੀ ਵਿਧੀ ਹੈ ਨਾ। ਤੋ ਬਾਬਾ ਜੀ ਕਹਿੰਦੇ ਨੇ ਉਸੇ ਪੇਟ ਵਿੱਚ ਇੱਕ ਬੱਚਾ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ। ਵਾਹਿਗੁਰੂ ਦੀ ਵੇਦ ਕੈਸੀ ਹੈ, ਬੱਚੇ ਦਾ ਮਾਸ ਬੜਾ ਸੌਫਟ ਹੈ, ਬੜਾ ਕੂੜਾ ਹੈ, ਪਰ ਉਸ ਅਗਨ ਦੇ ਵਿੱਚ ਵੀ ਵਾਹਿਗੁਰੂ ਨੇ ਐਸੀ ਵਿਧ ਬਣਾਈ ਹੈ ਵੀ ਉਸ ਬੱਚੇ ਨੂੰ ਉਹ ਅੱਗ ਪਾਉਂਦੀ ਨਹੀਂ ਹੈ, ਪੇਟ ਦੀ ਅੱਗ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੈਸੀ ਅਗਨ ਉਧਰ ਮੈਂ, ਜਿਹੋ ਜੀ ਅੱਗ ਉਧਰ, ਉਧਰ ਮਤਲਬ ਪੇਟ ਦੇ ਵਿੱਚ ਸੀ, ਤੈਸੀ ਬਾਹਰ ਮਾਇਆ। ਬਿਲਕੁਲ ਉਨੀ ਅੱਗ ਜਿਹੜੀ ਮਾਇਆ ਦੀ ਵੀ ਬਾਹਰ ਹੈ, ਬਾਹਰ। ਤੇ ਅਰਦਾਸ ਮੇਰੀ ਤੇਰੇ ਚਰਨਾਂ ਵਿੱਚ ਵਾਹਿਗੁਰੂ ਇਹ ਹੈ ਵੀ ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਕਰਤੇ ਦੀ ਖੇਡ ਹੈ ਭਾਈ। ਪਰ ਜਿਵੇਂ ਹੇ ਵਾਹਿਗੁਰੂ ਤੂੰ ਉਸ ਬੱਚੇ ਨੂੰ ਮਾਂ ਦੀ ਕੁੱਖ ਦੇ ਵਿੱਚ, ਗਰਭ ਦੇ ਵਿੱਚ ਆਪਣਾ ਹੱਥ ਦੇ ਕੇ ਉਸ ਅੱਗ ਤੋਂ ਬਚਾ ਕੇ ਰੱਖਿਆ, ਅੱਗ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ, ਵੀ ਚੇਤੇ ਰੱਖੋ। ਜਿਵੇਂ ਜੇ ਅੰਦਰ ਅੱਗ ਨਾ ਹੋਵੇ, ਬੰਦਾ ਅੰਦਰੋਂ ਠੰਡਾ ਹੋ ਜਾਵੇ ਤੇ ਰੋਟੀ ਪਾਣੀ ਪਚੇਗਾ ਨਹੀਂ, ਅੱਗ ਦੀ ਜ਼ਰੂਰਤ ਵੀ ਤੇ ਹੈ ਨਾ। ਜਦੋਂ ਰੋਟੀ ਪਾਣੀ ਅਸੀਂ ਅੰਦਰ ਛਕਦੇ ਹਾਂ, ਪੇਟ ਵਿੱਚ ਜਾਂਦਾ ਹੈ, ਅੱਗ ਗਾਲਦੀ ਹੈ, ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਉਹ ਬੰਦੇ ਦੀ ਬੋਡੀ ਦੇ ਵਿੱਚ ਜਾਂਦੇ ਨੇ, ਅੱਗ ਜ਼ਰੂਰਤ ਵੀ ਹੈ ਤੇ ਅੱਗ ਖਤਰਨਾਕ ਵੀ ਹੈ, ਦੋਵੇਂ ਚੀਜ਼ਾਂ ਨੇ। ਉਹ ਅੱਗ ਜੇ ਕਿਤੇ ਕੋਈ ਰੱਬ ਨੇ ਪ੍ਰਬੰਧ ਉਦਾਂ ਦਾ ਨਾ ਕੀਤਾ ਹੋਵੇ ਤੇ ਉਹ ਅੱਗ ਬੱਚੇ ਨੂੰ ਗਾਲ ਵੀ ਦੇਵੇਗੀ। ਏਦਾਂ ਹੀ ਬਾਹਰ ਦੀ ਖੇਡ ਵੀ ਹੈ, ਮਾਇਆ ਜ਼ਰੂਰੀ ਵੀ ਹੈ ਬਾਹਰ, ਮਾਇਆ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਚੱਲਦਾ। ਪਰ ਇਹ ਮਾਇਆ ਜਿਹੜੀ ਹੈ ਇਹ ਬੰਦੇ ਨੂੰ ਗਾਲ ਵੀ ਦਿੰਦੀ ਹੈ। ਹਰ ਚੀਜ਼ ਦੇ ਦੋ ਪੱਖ ਤੇ ਹੁੰਦੇ ਨੇ ਨਾ, ਵੀ ਇੱਕ ਚੀਜ਼ ਤੁਹਾਨੂੰ ਬਚਾਉਂਦੀ ਵੀ ਹੈ, ਪਾਣੀ ਬਚਾਉਂਦਾ ਵੀ ਹੈ, ਪਰ ਉਹ ਪਾਣੀ ਗੰਧਲਾ ਪੀ ਲਓ ਤੇ ਤੁਹਾਡਾ ਨੁਕਸਾਨ ਵੀ ਕਰੇਗਾ। ਇਹ ਅੱਗ ਸਾਡੇ ਘਰਾਂ ਦੇ ਵਿੱਚ ਬਲਦੀ ਹੈ ਤੇ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਪੱਕਦਾ ਏ, ਇਹੋ ਅੱਗ ਜੇ ਕਿਤੇ ਬਾਹਰ ਲੱਗ ਜਾਵੇ ਤੇ ਕਿੰਨੇ ਘਰ ਉਜਾੜ ਵੀ ਦਿੰਦੀ ਹੈ। ਮਤਲਬ ਕੰਟਰੋਲ ਹੋਈ ਅੱਗ ਫਾਇਦੇ ਵਿੱਚ ਹੈ,
माया की खेड भी ऐसी है। तो महाराज ने अरदास की, आख्या ये अकाल पुरख वाहगुरु जिदा की मां की कुख में अग सी तो उत्थे जे तू सानू रखिया ना, मात गर्भ मैं आपन सिमरन दे तह तुम राखण हारे। आख्या हुण असी संसार विच आ गए, इत्थे भी अग लगी हुई है। पावक सागर अथाह लहर मैं, पावक कहिंदे ने अग नूं, आख्या अग दा सागर है, बड़ियां लहरां ने इहदियां। पावक सागर अथाह लहर मैं तारो तारन हारे, सानू भी तार, सानू बचा इस दुनिया की अग तो भी बचा सक जिहड़ी आले दुआले लगी हुई है। तो महाराज ने बख्शिश की, आख्या

0: ਨਾਸ਼ ਕਰੋੜਾਂ ਪਾਪਾਂ ਦਾ ਨਾਸ਼ ਹੋ ਗਿਆ। ਹਰ ਇੱਕ ਧਿਆਇਆ, ਜਦੋਂ ਕੀ ਧਿਆਇਆ, ਮੈਂ ਇੱਕ ਨੂੰ ਧਿਆਇਆ। ਨਿਰਮਲ ਭਏ ਸਰੀਰ ਜਨ ਤੂਰੀ ਨਾਇਆ, ਜਦੋਂ ਮੈਂ ਸੇਵਕਾਂ ਦੀ ਧੂੜ ਵਿੱਚ ਨਹਾਤਾ। ਸੇਵਕਾਂ ਦੀ ਧੂੜ ਕਿਹੜੀ ਹੈ? ਗੁਰੂ ਦੀ ਮੱਤ। ਸੇਵਕ ਕਿਹੜੇ ਨੇ? ਇਹ ਜਿਹੜੇ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ। ਜਦੋਂ ਮੈਂ ਇਹਨਾਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ ਤੇ ਕੀ ਹੋਇਆ? ਮੈਂ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਹੁਣ ਅੱਗ ਬੁਝੀ ਦੀ ਨਿਸ਼ਾਨੀ ਵੇਖੋ ਕੀ ਹੈ। ਮਨ ਤਨ ਭਏ ਸੰਤੋਖ। ਅੱਛਾ ਸਾਧ ਸੰਗਤ, ਜੇ ਇਸ ਬੰਦੇ ਦੇ ਜੀਵਨ ਵਿੱਚ ਸੰਤੋਖ ਆ ਜਾਵੇ, ਸਮਝੋ ਉਹਦੀ ਅੱਗ ਬੁਝ ਗਈ। ਸੰਤੋਖ ਬੜਾ ਵੱਡਾ ਗੁਣ ਹੈ, ਜਿਹਨੂੰ ਆਪਾਂ ਸਬਰ ਸੰਤੋਖ ਵੀ ਕਈ ਵਾਰ ਕਹਿ ਦਿੰਦੇ ਹਾਂ। ਜਿਹਦੇ ਕੋਲ ਸੰਤੋਖ ਆ ਗਿਆ ਉਹਨੂੰ ਕੋਈ ਅੱਗ ਨਹੀਂ ਪੋ ਸਕਦੀ, ਜਿਹਦੇ ਕੋਲ ਸੰਤੋਖ ਨਹੀਂ ਆ ਗਿਆ ਉਹਨੂੰ ਇਹ ਅੱਗ ਪਰੇਸ਼ਾਨ ਕਰਦੀ ਰਹੇਗੀ। ਤਾਂ ਗੁਰੂ ਨੇ ਬਖਸ਼ਿਸ਼ ਕੀ ਕੀਤੀ? ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਆਖਿਆ ਜਦੋਂ ਮੈਂ ਪੂਰੇ ਪ੍ਰਭੂ ਦੀ ਪ੍ਰਾਪਤੀ ਕੀਤੀ, ਮੇਰਾ ਮਨ ਤੇ ਤਨ ਸੰਤੋਖੀ ਹੋ ਗਿਆ। ਤੁਸੀਂ ਬਚਨ ਪੜ੍ਹਦੇ ਹੋ, ਬਿਨਾ ਸੰਤੋਖ ਨਹੀਂ ਕੋ ਰਾਜ ਹੈ। ਸੰਤੋਖ ਤੋਂ ਬਿਨਾ ਬੰਦੇ ਨੂੰ ਰੱਜ ਨਹੀਂ ਆ ਸਕਦਾ। ਤੋ ਦੁਨੀਆਂ ਦੀ ਮਾਇਆ ਤੋਂ ਜੇ ਬਚਣਾ ਹੈ ਤੇ ਗੁਰੂ ਦੇ ਕੋਲੋਂ ਸੰਤੋਖ ਦਾ ਗੁਣ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ। ਸਬਾਇਆ ਦਾ ਮਤਲਬ ਹੁੰਦਾ ਸਾਰੇ, ਕੁਟੰਬ ਦਾ ਅਰਥ ਹੁੰਦਾ ਜੀ ਪਰਿਵਾਰ। ਤੋ ਮਹਾਰਾਜ ਕਹਿੰਦੇ ਨੇ ਸਾਰਾ ਕੁਟੰਬ, ਸਾਰਾ ਪਰਿਵਾਰ ਵੀ ਤਰ ਗਿਆ। ਇੱਕ ਪਰਿਵਾਰ ਹੈ ਸਾਡਾ ਬਾਹਰੀ। ਆਪਾਂ ਬਚਨ ਇੱਕ ਸਤਿਗੁਰ ਦੀ ਬਾਣੀ ਦਾ ਪੜ੍ਹਦੇ ਹਾਂ, ਉੱਥੇ ਆਉਂਦਾ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਹੁਣ ਇੱਕ ਤੇ ਪਰਿਵਾਰ ਹੈ ਵੀ ਧੀਆਂ ਪੁੱਤਰ ਨੇ ਪਰਿਵਾਰ ਹੈ, ਮਾਤਾ ਪਿਤਾ ਇਹ ਪਰਿਵਾਰ ਹੈ। ਇੱਕ ਪਰਿਵਾਰ ਮੇਰੀਆਂ ਅੱਖਾਂ, ਨੱਕ, ਕੰਨ, ਜ਼ੁਬਾਨ, ਇਹ ਵੀ ਮੇਰਾ ਕੀ ਹੈ? ਟੱਬਰ ਹੀ ਹੈ, ਮੇਰੇ ਇੰਦਰੇ ਟੱਬਰ ਹੈ। ਤੇ ਮਹਾਰਾਜ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੇ ਭਰੋਸੇ ਦੇ ਨਾਲ ਹੁਣ ਜਿਹੜਾ ਇਹ ਪਰਿਵਾਰ ਸੀ ਨਾ, ਜਿਹੜਾ ਮੈਨੂੰ ਪਰੇਸ਼ਾਨ ਕਰਦਾ ਸੀ, ਇਹ ਸਾਰੇ ਦਾ ਸਾਰਾ ਪਰਿਵਾਰ ਮੈਂ ਤੇਰੇ ਬੇੜੇ 'ਚ ਚੜਾ ਦਿੱਤਾ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਜਿੰਨਾ ਚਿਰ ਤੱਕ ਅਸੀਂ ਆਪਣੇ ਪਰਿਵਾਰ ਨੂੰ ਰੱਬ ਦੇ, ਗੁਰੂ ਦੇ ਬੇੜੇ ਵਿੱਚ ਨਹੀਂ ਚੜਾਉਂਦੇ, ਉਹਨਾਂ ਚਿਰ ਤੱਕ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਤੇ ਮਹਾਰਾਜ ਨੇ ਇੱਥੇ ਆਖਿਆ ਤਰੇ ਕੁਟੰਬ, ਕੁਟੰਬ ਮਤਲਬ ਪਰਿਵਾਰ। ਆਖਿਆ ਤਰੇ ਕੁਟੰਬ ਸੰਗ ਲੋਕ, ਹੋਰ ਵੀ ਤਰ ਗਏ, ਹੋਰ ਲੋਕ ਵੀ ਤਰ ਗਏ, ਕੁੱਲ ਸਬਾਇਆ, ਕੁੱਲ ਹੀ ਤਰ ਗਈ। ਤੋ ਗੁਰੂ ਕਿਰਪਾ ਕਰੇ, ਪਾਵਨ ਬਾਣੀ ਦੀ ਵਿਚਾਰ ਸਾਡੇ ਜੀਵਨ ਦਾ ਆਸਰਾ ਬਣੇ। ਇਹ ਸੀ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ। ਆਪ ਸਾਰਿਆਂ ਦਾ ਧੰਨਵਾਦ ਜੀ। ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਇਸਤਕਾਰਯੋਗ ਭਾਈ ਗੁਰਚਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰਜੇਵਿਆਂ ਦੇ ਵਿੱਚੋਂ ਸਮਾਂ ਕੱਢਦਿਆਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ, ਹਰ ਜਸ ਕੀਰਤਨ, ਗੁਰਬਾਣੀ ਕਥਾ, ਗੁਰਬਾਣੀ ਪਾਠ, ਇਤਿਹਾਸ ਸਰਵਣ ਕਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਦੇ ਕੇ ਨਿਵਾਜਨ, ਇਹੀ ਸਤਿਗੁਰਾਂ ਦੇ ਚਰਨ ਕਮਲਾ ਪਾਸ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ। ਗੁਰਦੁਆਰਾ ਸਾਹਿਬ ਵਿਖੇ ਨਗਰ ਲਖਣ ਕੇ ਪੱਡੇ ਦੀਆਂ ਸੰਗਤਾਂ ਵੱਲੋਂ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਔਰ ਪੜ੍ਹ ਕੇ ਸਵੇਰੇ 9:30 ਵਜੇ ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜੱਥਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, आप संगतां नूं गुरबाणी शब्द कीर्तन सरवण करवाणगे। आप जी ने बड़े प्रेम अदब सत्कार सहित बैठ के सरवण करन दी कृपालता करनी जी। वाहिगुरू जी का खालसा, वाहिगुरू जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਨਗਰ ਲਖਣ ਕੇ ਪੱਡੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਅਤਿ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਤਨਾ ਪਾਸੋਂ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

सिखो शब्द प्यारियो जन्म मरण की टेको।

जन्म भ्रम था कि अब दुख कर हम हारे और रे कह कबीर गुर मिलत महारस प्रेम भगत निस्तारे और रे तावत जून जन्म भ्रम था कि अब दुख कर हम हारे और रे कह कबीर गुर मिलत महारस प्रेम भगत निस्तारियो रे जुगो जुग टल चवर छतर तखत दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सचे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है आप सब गुरदेव की पावन हजूरी विच जुड़ बैठ के सतगुरां दी अमृतमई बाणी दे कीर्तन मेरे तो पहला गुरु करके रागी सिंघां पासों सरवण कर रहे सी। तो आओ सात संगत समा है चल रही गुरबाणी विचार दा शब्द बाबा कबीर साहब महाराज दा मैं आप जी दे नाल सांझा कीता है जो गौड़ी राग विच है। ये पावन पवित्र शब्द गुरु ग्रंथ साहब जी दे अंक 335 दे उत्ते सुभायमान है। शब्द दी विचार नूं आरंभण तों पहलां फतेह दी सांझ पाईए जी। कोई रसना वांझी ना रहे इक वारी कहण ते आखणा वाहिगुरु जी का खालसा वाहिगुरु जी की फतेह। पावन शब्द विदे रहाओ वाले बचन विच भगत कबीर साहब फरमाउंदे ने सास ग्रास को दातो ठाकुर ओ वाहिगुरु ओ अकाल पुरख जिहड़ा साडे साह ते ग्रास दा अर्थ हुंदा है ग्राई जिहनूं आपां रोजी कहिंदे आ। जिवें असीं बाणी विचों पढ़दे आ वी सास ग्रास ग्रास दा संबंध जिहड़ा है ओह रोजी दे नाल हुंदा है ग्राई नाल हुंदा है बुरकी जिवें बंदा खांदा है। तो कबीर साहब फरमाउंदे ने वी ओह जिहड़ा दाता ठाकुर अकाल पुरख मालक है ओह साडी सासां दा ते साडे ग्रासां दा दाता है। सो क्यों मनो विसारे उरे तू उनू अपने मन विच्चों क्यों विसारिया है। दुनियावी तौर उत्ते किसी बंदे ने सानू रिजक उत्ते रोटी उत्ते लाया होवे ते बंदा उहदी कदर करदा है इस बंदे ने मेरी मां फड़ी मैनू किसी रिजक उत्ते किसी रोटी उत्ते लाया। तो गुरदेव महाराज कहिंदे ने जिहड़े अकाल पुरख ने तैनूं जन्म दिता तू उहनूं चेते नहीं कर रहा उहनूं याद नहीं कर रहा। सुखमनी साहब की बाणी विच आपां इह पदा पढ़दे हां वी रमैया के गुण चेत परानी कवन मूल ते कवन दृष्टानी तेरा मूल की सी वजूद की सी तेरा पाणी दी बूंद तों इस पाणी ते जिन तूं करिया माटी काले देरा करिया। मूल की सी तेरा मूल दा अर्थ हुंदा तेरा मुढ़ की सी। रमैया के गुण उस रमे हुए रब दे गुणा नूं चेते कर उस रब नूं याद कर चेत परानी कवन मूल ते तेरा मूल की सी कवन मूल केड़ा मूल है कवन दृष्टानी हुण किड्डा दृष्टमान रूप विच तूं विचर रहा है। मूल पाणी दी बूंद ते एडा सोहना शरीर
ਏਡੇ ਵੱਡੇ ਦ੍ਰਿਸ਼ਟਮਾਨ ਆਕਾਰ ਵਿੱਚ ਹੁਣ ਤੂੰ ਵਿਚਰ ਰਿਹਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੈਨੂੰ ਸਾਜਿਆ ਫਿਰ ਸਵਾਰਿਆ ਤੇ ਫਿਰ ਸ਼ਿੰਗਾਰਿਆ, ਤਿੰਨ ਚੀਜ਼ਾਂ ਹੁੰਦੀਆਂ ਨੇ। ਬੰਦਾ ਘਰ ਨੂੰ ਸਾਜਦਾ ਏ, ਫਿਰ ਸਵਾਰਦਾ ਏ ਤੇ ਫਿਰ ਸ਼ਿੰਗਾਰਦਾ ਏ। ਵਾਹਿਗੁਰੂ ਨੇ ਪਹਿਲਾਂ ਤੈਨੂੰ ਸਾਜਿਆ, ਫਿਰ ਉਹਨੇ ਤੈਨੂੰ ਸਵਾਰਿਆ। ਜਿਵੇਂ ਆਮ ਆਪਾਂ ਕੈਨੇਡਾ ਦੇ ਵਿੱਚ ਜਿਹੜੇ ਘਰ ਬਣਦੇ ਨੇ ਵੇਹਣੇ ਹੀ ਆ ਨਾ, ਵੀ ਉਹ ਸਵਰੇ ਹੋਏ ਸੋਹਣੇ ਲੱਗਦੇ ਨੇ, ਸ਼ਿੰਗਾਰੇ ਹੋਏ ਸੋਹਣੇ ਲੱਗਦੇ ਨੇ, ਹੈ ਦੇ ਵਿੱਚ ਕੁਝ ਵੀ ਨਹੀਂ ਹੈ। ਇੱਦਾਂ ਬੰਦੇ ਦੀ ਜਿਹੜੀ ਬਾਡੀ ਹੈ, ਇਹਦੇ ਵਿੱਚ ਹੈ ਕਿ ਖੂਨ ਹੈ, ਮਿੱਝ ਹੈ, ਗਾਰਾ ਹੈ, ਨਾੜਾਂ ਦਾ ਇੱਕ ਜਾਲ ਹੈ, ਤੇ ਉਸ ਵਾਹਿਗੁਰੂ ਨੇ ਇਹਨੂੰ ਸ਼ਿੰਗਾਰਿਆ, ਇਹਨੂੰ ਸਵਾਰਿਆ ਕਿੱਡੇ ਢੰਗ ਦੇ ਨਾਲ ਹੈ ਵੀ ਉੱਤੇ ਮਾਸ ਦਾ ਇੱਕ ਪਰਤ ਚਾੜ ਦਿੱਤੀ, ਅੰਦਰ ਤੇ ਕੁਝ ਵੀ ਨਹੀਂ ਹੈ, ਸਾਰੀ ਗੱਲ ਸਵਾਰਨ ਦੀ। ਫਿਰ ਸ਼ਿੰਗਾਰਨਾ, ਸ਼ਿੰਗਾਰਨਾ ਹੋਰ ਚੀਜ਼ ਹੁੰਦੀ ਹੈ ਵੀ ਉਹਨੂੰ ਪਤਾ ਹੈ ਵੀ ਅੱਖਾਂ ਦੇ ਇੱਥੇ ਲਾਉਣੀਆਂ ਨੇ, ਨੱਕ ਇੱਥੇ ਲਾਉਣਾ ਹੈ, ਮੂੰਹ ਇੱਥੇ ਲਾਉਣਾ ਹੈ, ਕੰਨ, ਇਹਨੂੰ ਸ਼ਿੰਗਾਰਨਾ ਕਹਿੰਦੇ ਨੇ। ਤੇ ਤੁਸੀਂ ਕਦੀ ਇਮੈਜਿਨ ਕਰਕੇ ਵੇਖੋ ਵੀ ਜੇ ਐਸਾ ਨਾ ਹੋਵੇ, ਵੀ ਥੋੜ੍ਹਾ ਬਹੁਤਾ ਜੇ ਇੱਧਰ ਉੱਧਰ ਹੀ ਹੋ ਜਾਵੇ, ਨੱਕ ਦੀ ਜਗ੍ਹਾ ਅੱਖਾਂ ਤੇ ਅੱਖਾਂ ਦੀ ਜਗ੍ਹਾ ਨੱਕ ਤੇ, ਬੰਦੇ ਨਾਲ ਦਾ ਪਤਾ ਕੋਈ ਨਹੀਂ। ਤੋ ਜਿਹੜਾ ਉਹ ਬੈਠਾ ਸ਼ਿੰਗਾਰ ਰਿਹਾ ਹੈ ਉਹ ਕਿੱਡਾ ਸਿਆਣਾ ਹੈ, ਉਹਨੂੰ ਪਤਾ ਹੈ ਵੀ ਮੈਂ ਇਹਨੂੰ ਸਾਜਣਾ ਕਿਵੇਂ, ਇਹਨੂੰ ਸਵਾਰਨਾ ਕਿਵੇਂ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ ਤੂੰ ਸਾਜ, ਜਿਹਨੇ ਤੈਨੂੰ ਪਹਿਲਾਂ ਸਾਜਿਆ ਫਿਰ ਆਖਿਆ ਸਵਾਰ, ਉਹਨੇ ਫਿਰ ਤੈਨੂੰ ਸਵਾਰਿਆ, ਫਿਰ ਮਹਾਰਾਜ ਕਹਿੰਦੇ ਫਿਰ ਸਵਾਰਿਆ ਹੀ ਨਹੀਂ, ਉਹਨੇ ਤੈਨੂੰ ਸ਼ਿੰਗਾਰਿਆ ਵੀ, ਤੇਰੇ ਲਈ ਪ੍ਰਬੰਧ ਵੀ ਸਾਰਾ ਕੀਤਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ। ਗਰਭ ਦੀ ਅਗਨ, ਮਾਂ ਦੀ ਕੁੱਖ ਵਿੱਚ ਜਿਹੜੀ ਅੱਗ ਸੀ, ਜਿਹੜੀ ਅਗਨੀ ਸੀ, ਉਹਨੇ ਉੱਥੋਂ ਵੀ ਤੈਨੂੰ ਉਭਾਰਿਆ, ਉੱਥੋਂ ਵੀ ਤੈਨੂੰ ਬਚਾਇਆ ਉਹਨੇ। ਤੇ ਮੈਂ ਸਵੇਰੇ ਵੀ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦਿਆਂ ਬੇਨਤੀ ਕੀਤੀ ਸੀ, ਜਿਹੜੀ ਪੇਟ ਦੀ ਅਗਨ ਹੈ, ਇਹ ਅਗਨ ਅਸੀਂ ਕਿੰਨੇ ਪਦਾਰਥ ਆਪਣੀ ਜ਼ੁਬਾਨ ਦੇ ਨਾਲ ਖਾਂਦੇ ਹਾਂ, ਭੋਗਦੇ ਹਾਂ, ਜਦੋਂ ਇਹ ਪਦਾਰਥ ਸਾਡੇ ਪੇਟ ਵਿੱਚ ਜਾਂਦੇ ਨੇ ਤੇ ਗਲ ਜਾਂਦੇ ਨੇ, ਜਾਂਦੇ ਹੀ ਸਖਤ ਤੋਂ ਸਖਤ ਚੀਜ਼ਾਂ ਬੰਦਾ ਖਾਂਦਾ ਹੈ ਫਿਰ ਉਹ ਗਲ ਜਾਂਦੇ ਨੇ, ਇੰਨੀ ਉਹ ਅਗਨ ਪ੍ਰਚੰਡ ਹੈ। ਜੇ ਉਹ ਅਗਨ ਨਾ ਹੋਵੇ ਤੇ ਬੰਦਾ ਜੀ ਨਹੀਂ ਸਕਦਾ। ਹੁਣ ਉਸੇ ਮਾਂ ਦੀ ਕੁੱਖ ਵਿੱਚ, ਉਸੇ ਗਰਭ ਵਿੱਚ ਇੱਕ ਬੱਚਾ ਹੈ ਜਿਹਦਾ ਮਾਸ ਬੜਾ ਕੂੜਾ ਹੈ, ਉਹਦੇ ਲਈ ਵੀ ਉਹਨੇ ਪ੍ਰਬੰਧ ਐਸਾ ਕਰ ਦਿੱਤਾ ਵੀ ਉਹ ਜਿਹੜੀ ਅਗਨ ਹੈ ਉਹਨੂੰ ਨਾ ਪੋਵੇ, ਉਹਦੇ ਲਈ ਪ੍ਰਬੰਧ ਉਦਾਂ ਦਾ ਕਰ ਦਿੱਤਾ। ਦੋਵੇਂ ਚੀਜ਼ਾਂ ਦੀ ਲੋੜ ਹੈ, ਵੈਸੇ ਅੱਗ ਦੀ ਲੋੜ ਵੀ ਹੈ, ਕਿਉਂਕਿ ਭੋਜਨ ਗਲੇਗਾ ਤੇ ਬੰਦੇ ਦੇ ਖੂਨ ਦਾ ਹਿੱਸਾ ਬਣੇਗਾ, ਉਹਦੇ ਵਿੱਚੋਂ ਤੱਤ ਨਿਕਲਣਗੇ। ਕਿੱਦਾਂ ਉਹ ਤੱਤ ਅੱਡੋ ਅੱਡ ਹੁੰਦੇ ਨੇ, ਵੈਸੇ ਤੇ ਰੱਬ ਦੀ ਕੁਦਰਤ ਬੜੀ ਵਿਸਮਾਦ ਹੈ, ਇੱਕੋ ਧਰਤੀ ਵਿੱਚ ਵਨ ਸੋਨੇ ਬੂਟੇ ਇੱਕੋ ਥਾਂ ਉੱਤੇ ਖੁਰਾਕ ਲੈਂਦੇ ਨੇ, ਸਾਰਿਆਂ ਦੀ ਤਸੀਰ ਵੱਖੋ ਵੱਖਰੀ ਹੈ, ਸਾਰਿਆਂ ਦੇ ਰੰਗ ਵੱਖੋ ਵੱਖਰੇ ਨੇ, ਇੱਕੋ ਮਿੱਟੀ ਵਿੱਚੋਂ ਪੈਦਾ ਹੋ ਕੇ, ਕਿਧਰੇ ਸੇਬ ਹੈ, ਕਿਧਰੇ ਅਮਰੂਦ ਨੇ, ਕਿਧਰੇ ਕਿੰਨੇ ਤਰ੍ਹਾਂ ਦੇ ਬੂਟੇ ਨੇ, ਮੂਲ ਸਾਰਿਆਂ ਦਾ ਮਿੱਟੀ ਹੈ, ਤੱਤ ਸਾਰੇ ਮਿੱਟੀ ਵਿੱਚੋਂ ਪ੍ਰਾਪਤ ਹੋ ਰਹੇ ਨੇ, ਪਰ ਕੋਈ ਫੁੱਲ ਬਣ ਕੇ ਸੁਗੰਧੀ ਦਿੰਦਾ ਹੈ, ਤੇ ਫੁੱਲਾਂ ਦੀਆਂ ਸੁਗੰਧੀਆਂ ਵੀ ਬੜੀਆਂ ਕਿਸਮ ਦੀਆਂ ਨੇ। ਤੋ ਸਤਿਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਵੀ ਕੀਤੀ ਵੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ। ਹੇ ਵਾਹਿਗੁਰੂ, ਤੂੰ ਮਾਂ ਦੀ ਕੁੱਖ ਵਿੱਚ ਵੀ ਆਪਣਾ ਸਿਮਰਨ ਦੇ ਕੇ, ਆਪਣੀ ਯਾਦ ਦੇ ਕੇ ਮੇਰੀ ਹਿਫਾਜ਼ਤ ਕੀਤੀ, ਤੇ ਇੱਦਾਂ ਹੀ ਆ ਜਿਹੜੀ ਦੁਨੀਆਂ ਦੀ ਅੱਗ ਹੈ ਇੱਥੇ ਵੀ ਮੈਨੂੰ ਆਪਣੀ ਯਾਦ ਦੇ, ਆਪਣਾ ਸਿਮਰਨ ਦੇ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ। ਪਾਵਕ ਦਾ ਅਰਥ ਹੁੰਦਾ ਅੱਗ, ਆਖਿਆ ਇਹ ਜਿਹੜੀਆਂ ਅੱਗ ਦੀਆਂ ਬਾਹਰ ਲਹਿਰਾਂ ਨੇ, ਅੱਗ ਦਾ ਜਿਹੜਾ ਸਮੁੰਦਰ ਹੈ, ਇੱਥੋਂ ਵੀ ਮੈਨੂੰ ਤੂੰ ਤਾਰ, ਇੱਥੋਂ ਵੀ ਮੈਨੂੰ ਬਚਾ, ਇਹ ਤੇਰੇ ਅੱਗੇ ਅਰਦਾਸ ਹੈ, ਕਿਉਂਕਿ ਤੂੰ ਹੀ ਬਚਾ ਸਕਦਾ ਹੈ। ਜੇ ਤੂੰ ਮੈਨੂੰ ਮਾਂ ਦੀ ਕੁੱਖ ਵਿੱਚ ਸੰਭਾਲ ਕੀਤੀ ਹੈ ਤੇ ਦੁਨੀਆਂ ਦੀ ਇਸ ਅੱਗ ਵਿੱਚੋਂ ਵੀ ਤੂੰ ਹੀ ਬਚਾਏਗਾ, ਹੋਰ ਕੋਈ ਨਹੀਂ। ਤੋ ਖੈਰ ਗੁਰਦੇਵ ਮਹਾਰਾਜ ਬਖਸ਼ਿਸ਼ ਕਰਨ ਲੱਗੇ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ।
ਜਿਨੇ ਉਸ ਗਰਭ ਦੀ ਯਗਨ ਵਿੱਚ ਵੀ ਮੈਨੂੰ ਉਭਾਰਿਆ, ਬਚਾ ਕੇ ਰੱਖਿਆ। ਬਾਰ ਬਵਸਥਾ ਤੁਝੈ ਪਿਆਰੈ ਦੂਧ, ਬਚਪਨ ਵਿੱਚ ਸੀ, ਬਾਰ ਅਵਸਥਾ ਸੀ, ਤੇਰਾ ਸ੍ਰਿਸ਼ਟੀ ਤੇ ਆਉਣਾ ਹੋਇਆ, ਸੰਸਾਰ ਤੇ ਆਉਣਾ ਹੋਇਆ, ਤੇ ਦੁੱਧ ਦਾ ਪ੍ਰਬੰਧ ਪਹਿਲਾਂ ਕਰ ਦਿੱਤਾ। ਬਾਰ ਬਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਸਮੇਂ ਸਮੇਂ ਦੇ ਮੁਤਾਬਕ ਸਾਰੇ ਪ੍ਰਬੰਧ ਹੁੰਦੇ ਗਏ। ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠਕੋ ਦੈਨ। ਪਰ ਤੂੰ ਉਸ ਵਾਹਿਗੁਰੂ ਦੇ ਗੁਣਾਂ ਨੂੰ ਜਾਣਦਾ ਕਿਉਂ ਨਹੀਂ? ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ, ਤੂੰ ਉਹਦੇ ਗੁਣਾਂ ਨੂੰ ਚੇਤੇ ਕਿਉਂ ਨਹੀਂ ਕਰਦਾ? ਮਹਾਰਾਜ ਨੇ ਬਖਸ਼ਿਸ਼ ਅੱਜ ਵੀ ਇਹੋ ਕੀਤੀ, ਆਖਿਆ ਸਾਸ ਗਰਾਸ ਕੋ ਦਾਤੋ ਠਾਕੁਰ, ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਜਿਨੇ ਜਿੰਦ ਪਾ ਕੇ ਇਸ ਤਨ ਨੂੰ ਸਾਜਿਆ ਤੇ ਸੋਹਣੀ ਬਣਤਰ ਤੇਰੀ ਬਣਾਈ, ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀ ਦੇਖੈ ਜੀਵਾ ਬੋਲੈ, ਅੱਖਾਂ ਤੈਨੂੰ ਵੇਖਣ ਨੂੰ ਦਿੱਤੀਆਂ, ਜ਼ੁਬਾਨ ਤੈਨੂੰ ਬੋਲਣ ਨੂੰ ਦਿੱਤੀ, ਜਿਨ ਜੀਵਾ ਦਿੱਤੀ ਬੋਲੇ ਤਾਤ। ਕਿੰਨੇ ਬਚਨ ਬਾਣੀ ਦੇ ਅਸੀਂ ਨੇ, ਅੱਖੀ ਦੇਖੈ ਜੇਵਾ ਬੋਲੈ, ਕੰਨੀ ਸੁਰਤ ਸਮਾਏ, ਕੰਨਾਂ ਦੇ ਨਾਲ ਤੂੰ ਸੁਣਦਾ ਹੈ, ਸੁਰਤ ਵਿੱਚ ਉਹ ਚੀਜ਼ਾਂ ਸਮਾਉਂਦੀਆਂ ਨੇ। ਕੰਨੀ ਸੁਰਤ ਸਮਾਏ ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ। ਮਹਾਰਾਜ ਨੇ ਆਖਿਆ ਜਿਹਨੇ ਇਹ ਰਚਨਾ ਰਚੀ ਹੈ ਉਹਨੂੰ ਤੂੰ ਜਾਣਦਾ ਨਹੀਂ, ਹੀ ਅੰਨੇ ਮਨੁੱਖ, ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ, ਅੰਧ ਕਮਾਏ ਤੇ ਤੂੰ ਹਨੇਰਾ ਢੋ ਰਿਹਾ, ਅੰਨਿਆਂ ਵਾਲੇ ਕੰਮ ਕਰ ਰਿਹਾ, ਉਸ ਰੱਬ ਨੂੰ ਚੇਤੇ ਨਹੀਂ ਕਰ ਰਿਹਾ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਤੇ ਮਹਾਰਾਜ ਨੇ ਇਹ ਗੱਲਾਂ ਵਾਰ ਵਾਰ ਕਹੀਆਂ ਵੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਆਖਿਆ ਉਸ ਠਾਕੁਰ ਨੂੰ, ਉਸ ਸਵਾਮੀ, ਉਸ ਮਾਲਕ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ, ਜੇ ਆਪਣਾ ਕਲਿਆਣ ਚਾਹੁਣਾ, ਭਲਾ ਚਾਹੁਣਾ। ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉਂ ਮਨੋ ਵਿਸਾਰੇ ਉਰੇ? ਜਿਹੜੇ ਵਾਹਿਗੁਰੂ ਨੇ ਤੈਨੂੰ ਸਾਸ ਦਿੱਤੇ, ਜਿਹਨੇ ਗਰਾਈ ਦਿੱਤੀ, ਰਿਜ਼ਕ ਦਿੱਤਾ, ਉਹਨੂੰ ਆਪਣੇ ਮਨ ਵਿੱਚ ਕਿਉਂ ਤੂੰ ਵਸਾਉਂਦਾ ਨਹੀਂ? ਇੱਕ ਬਚਨ ਹੈ ਸਤਿਗੁਰ ਦਾ, ਉੱਥੇ ਮਹਾਰਾਜ ਕਹਿੰਦੇ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ। ਦੀਨ ਦਾ ਅਰਥ ਹੈ ਵੀ ਤੂੰ ਆਪਣਾ ਇਮਾਨ, ਧਰਮ। ਧਰਮ ਕੀ ਹੈ? ਰੱਬ ਨੂੰ ਚੇਤੇ ਕਰਨਾ, ਗੁਰੂ ਨੂੰ ਚੇਤੇ ਕਰਨਾ, ਉਹਨੂੰ ਤੂੰ ਵਿਸਾਰਿਆ ਹੋਇਆ। ਦੀਨ ਵਿਸਾਰਿਓ ਰੇ ਦੀਵਾਨੇ, ਦੀਵਾਨੇ ਦਾ ਅਰਥ ਹੁੰਦਾ ਜਿਹੜਾ ਪਾਗਲ ਹੋਵੇ, ਉਹਨੂੰ ਕਹਿੰਦੇ ਨੇ ਦੀਵਾਨਾ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ। ਜੀਵਨ ਦਾ ਪ੍ਰਯੋਜਨ ਤੂੰ ਕੀ ਬਣਾ ਲਿਆ ਵੀ ਪੇਟ ਭਰਿਆ, ਐਨ ਰੱਜ ਕੇ ਖਾ ਲਿਆ, ਜਿਵੇਂ ਹਾਥੀ ਨੀ। ਮਹਾਰਾਜ ਕਹਿੰਦੇ ਡੱਕੈ ਫੂਕੈ ਖੇ ਉਡਾਵੈ, ਹਾਥੀ 100 ਮਣ ਹਸਤੀ ਘਿਓ ਗੁੜ ਖਾਵੈ, 5 ਸਹਿਦਾਣਾ ਖਾਏ। ਹਾਥੀ ਜਿਹੜਾ ਹੈ ਮਣਾਂ ਦੇ ਹਿਸਾਬ ਨਾਲ ਅਨਾਜ ਖਾ ਜਾਂਦਾ, 100 ਮਣ ਹਸਤੀ ਘਿਓ ਗੁੜ ਖਾਵੈ, ਘਿਓ ਖਾ ਗਿਆ, ਗੁੜ ਖਾ ਗਿਆ, 5 ਸਹਿਦਾਣਾ ਖਾਏ, 5 ਮਣ, ਕਈ 100 ਮਣ, 500 ਮਣ ਉਹ ਦਾਣਾ ਖਾ ਗਿਆ। 5 ਸਹਿਦਾਣਾ ਖਾਏ, ਡੱਕੈ ਫੂਕੈ ਖੇ ਉਡਾਵੈ, ਅਕੈਨ ਡੱਕ ਕੇ ਫੁੰਕਾਰੇ ਮਾਰਦਾ, ਖੇ ਉਡਾਉਂਦਾ, ਡੱਕੈ ਫੂਕੈ ਖੇ ਉਡਾਵੈ। ਉਸੀ ਬਚਨ ਵਿੱਚ ਮਹਾਰਾਜ ਨੇ ਆਖਿਆ ਅੱਧ ਗੁੱਲਾ ਚਿੜੀ ਕਾ ਚੁਗਣ, ਜਿਹੜੀ ਚਿੜੀ ਹੈ ਉਹਦੀ ਖੁਰਾਕ ਬਹੁਤ ਥੋੜੀ ਹੈ। ਤੇ ਸਤਿਗੁਰੂ ਮਹਾਰਾਜ ਨੇ ਆਖਿਆ ਇੱਕ ਪਾਸੇ ਹਾਥੀ ਹੈ ਜਿਹਦੀ ਖੁਰਾਕ ਬਹੁਤ ਜ਼ਿਆਦੀ ਹੈ, ਤੇ ਉਹ ਰੱਜ ਕੇ ਫੁੰਕਾਰੇ ਮਾਰਦਾ। ਤੋ ਹਾਥੀ ਪ੍ਰਤੀਕ ਹੈ ਵੀ ਜਦੋਂ ਬੰਦੇ ਨੂੰ ਕੁਝ ਪ੍ਰਾਪਤੀ ਹੋਈ ਤੇ ਬੰਦਾ ਉਹਨਾਂ ਚੀਜ਼ਾਂ ਦੇ ਅਭਿਮਾਨ ਵਿੱਚ, ਹੰਕਾਰ ਵਿੱਚ ਫਸਿਆ ਹੋਇਆ, ਤੇ ਚਿੜੀ ਜਿਹੜੀ ਹੈ ਉਹਦਾ ਕਿੰਨੀ ਕੁ ਖੁਰਾਕ ਹੈ, ਉਹਦੇ ਬਾਰੇ ਤੇ ਕਹਾਵਤ ਵੀ ਹੈ ਨਾ ਵੀ ਇਸ ਬੰਦੇ ਦੀ ਖੁਰਾਕ ਚਿੜੀ ਦੀ ਚੁੰਝ ਜਿੰਨੀ ਹੈ, ਯਾਨੀ ਕਿ ਬਹੁਤ ਲਿਮਿਟ, ਬੜੀ ਥੋੜੀ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਖਸਮੈ ਭਾਵੈ ਉਹੀ ਚੰਗੀ ਜੇ ਕਰੇ ਖੁਦਾਏ, ਖੁਦਾਏ ਖਸਮ ਨੂੰ ਪਾਉਂਦੀ ਹੈ ਉਹ ਚਿੜੀ ਜਿਹੜੀ ਨਾਲ ਨਾਲ ਖੁਦਾਏ ਨੂੰ, ਰੱਬ ਨੂੰ ਚੇਤੇ ਰੱਖਦੀ ਹੈ। ਇੱਕ ਪਾਸੇ ਹਾਥੀ ਜਿਹਦੇ ਕੋਲ ਇੰਨਾ ਕੁਝ ਹੈ, ਜਿਹੜਾ ਫੁੰਕਾਰੇ ਮਾਰ ਰਿਹਾ ਹੈ, ਡੱਕਿਆ ਹੋਇਆ ਹੈ,
ਪਰ ਰੱਬ ਨੂੰ ਚੇਤੇ ਨਹੀਂ ਕਰਦਾ। ਸਤਿਗੁਰੂ ਮਹਾਰਾਜ ਨੇ ਆਖਿਆ ਉਹਦੇ ਜੀਵਨ ਦਾ ਕੋਈ ਅਰਥ ਨਹੀਂ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਪੇਟ ਭਰਿਆ ਪਸ਼ੂਆ ਜਿਉਂ ਸੋਇਆ। ਜਿਵੇਂ ਪੇਟ ਭਰ ਕੇ ਪਸ਼ੂ ਸੌਂ ਲਿਆ, ਪਸ਼ੂ ਨੇ ਲੇਟ ਲਿਆ, ਤੂੰ ਵੀ ਤੇ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਇੰਨਾ ਕੀ ਸਮਝਿਆ ਇਹਨਾਂ। ਜਦੋਂ ਨਾ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਬੰਦੇ ਨੂੰ ਪੁੱਛੋ ਵੀ ਕੀ ਕਰਦਾ ਹੈ, ਕਹਿੰਦਾ ਜੀ ਬਸ ਖਾ ਪੀ ਲਿਆ ਸੌਂ ਲਿਆ ਔਰ ਮੌਜਾਂ ਨੇ। ਪਸ਼ੂ ਵਾਲੀ ਮਾਨਸਿਕਤਾ ਹੈ, ਇਹ ਕੋਈ ਬਹੁਤੀ ਉੱਚੀ ਮਾਨਸਿਕਤਾ ਨਹੀਂ ਹੈ। ਜੇ ਕੋਈ ਇਸ ਨਜ਼ਰੀਏ ਨਾਲ ਜੀ ਰਿਹਾ ਹੈ ਨਾ, ਜਦੋਂ ਕਹਿੰਦੇ ਆਪਾਂ ਆਮ ਹੁਣ ਚਲੋ ਸਾਡਾ ਸਾਰਿਆਂ ਦਾ ਸਮਾਜ ਦੇ ਤਾਣੇ ਬਾਣੇ 'ਚ ਆਪਾਂ ਸਾਰੇ ਹੀ ਉਲਝੇ ਹਾਂ, ਚਾਹੀਦਾ ਨਹੀਂ ਪਰ ਉਲਝੇ ਹੋਏ ਹਾਂ। ਆਪਾਂ ਕਹਿੰਦੇ ਜੀ ਬਸ ਬੱਚੇ ਸੈੱਟ ਕਰ ਲਏ ਨੇ, ਸਾਰਾ ਕਾਰੋਬਾਰ ਸੈੱਟ ਹੈ, ਆਰਾਮ ਨਾਲ ਬੈਠੇ ਹਾਂ। ਹੁੰਦਾ ਕੋਈ ਨਹੀਂ ਆਰਾਮ ਵੈਸੇ, ਪਰ ਇੱਕ ਪ੍ਰਚਲਿਤ ਗੱਲ ਇੱਦਾਂ ਦੀ ਹੈ ਵੀ ਅਸੀਂ ਆਰਾਮ ਨਾਲ ਬੈਠੇ ਹਾਂ ਜੀ, ਸਭ ਕੁਛ ਸੈੱਟ ਹੈ, ਧਨ ਦੌਲਤ ਬਹੁਤ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪਰ ਜੀਵਨ ਵਿੱਚ ਪ੍ਰਯੋਜਨ ਤੇ ਉੱਚਾ ਕੋਈ ਨਹੀਂ ਨਾ, ਮਕਸਦ ਤੇ ਉੱਚਾ ਕੋਈ। ਖੁਰਾਕ ਹੀ ਵੱਧ ਹੈ, ਹਾਥੀ ਦੀ ਖੁਰਾਕ ਹੀ ਵੱਧ ਹੈ, ਕੋਈ ਬਹੁਤੇ ਉੱਚੇ ਆਦਰਸ਼ਾਂ ਵਾਲੀ ਗੱਲ ਤੇ ਕੋਈ ਨਹੀਂ ਨਾ ਹੈਗੀ ਇਹਦੇ ਵਿੱਚ। ਜੇ ਕਿਤੇ ਅਸੀਂ ਇਸ ਮਾਨਸਿਕਤਾ ਵਿੱਚੋਂ ਬਾਹਰ ਆਈਏ, ਮੈਂ ਇਹ ਨਹੀਂ ਕਹਿ ਰਿਹਾ ਵੀ ਧਨ ਦੌਲਤ ਕਮਾਉਣੀ ਕੋਈ ਗੁਨਾਹ ਹੈ, ਪਰ ਜੇ ਤੁਹਾਡੀ ਸੁਰਤੀ ਉੱਥੋਂ ਤੱਕ ਟਿਕੀ ਹੈ, ਤੁਹਾਨੂੰ ਲੱਗਦਾ ਹੈ ਵੀ ਹਾਂ ਜੀ ਪਹਿਲਾਂ ਆਪ ਸੈੱਟ ਹੋਏ, ਫਿਰ ਬੱਚੇ ਕਰ ਦਿੱਤੇ, ਫਿਰ ਪੋਤੇ ਕਰ ਦੋਗੇ, ਫਿਰ ਪੜਪੋਤੇ ਕਰ ਦੋਗੇ, ਬਸ ਇੱਦਾਂ ਹੀ ਹੈ ਗਾ। ਉਹ ਆ ਕਹਿੰਦੇ ਨੇ ਅਸੀਂ ਆਪਣੇ ਪੁੱਤਰ ਸੈੱਟ ਕਰਾਂਗੇ, ਸੈੱਟ ਹੁੰਦਾ ਕੌਣ ਇੱਥੇ, ਹੁੰਦਾ ਹੈ ਕੋਈ? ਜਦੋਂ ਬੰਦਾ ਨਾ ਜਾਣ ਤੋਂ ਤੁਰਦਾ ਕਹਿੰਦਾ ਪੁੱਤ ਨੂੰ ਸੈੱਟ ਕਰ ਦਿੱਤਾ, ਪੁੱਤ ਨੂੰ ਪੁੱਛ ਕੇ ਵੇਖੋ ਵੀ ਭੱਜਾ ਫਿਰਦਾ, ਉਹ ਕਹਿੰਦਾ ਉਹਨੂੰ ਪੁੱਛਿਆ ਤੂੰ ਕਿਉਂ ਭੱਜਾ ਫਿਰਦਾ, ਕਹਿੰਦਾ ਮੈਂ ਆਪਣੇ ਪੁੱਤ ਨੂੰ ਸੈੱਟ ਕਰਨਾ ਹੋਣਾ, ਬਸ ਆ। ਉਹ ਕਵੇਗਾ ਮੈਂ ਆਪਣੇ ਪੁੱਤ ਨੂੰ ਸੈੱਟ ਕਰਨਾ, ਬਸ ਆਹ ਹੈ, ਸੈੱਟ ਹੁੰਦਾ ਕੋਈ ਨਹੀਂ। ਤੂੰ ਸੈੱਟ ਤੇ ਉਹੀ ਹੋ ਸਕਦਾ ਜਿਹਦੇ ਕੋਲ ਕੋਈ ਗੁਰੂ ਦਾ ਸ਼ਬਦ ਹੈ, ਕੋਈ ਗੁਰੂ ਦਾ ਉਪਦੇਸ਼ ਹੈ। ਤੇ ਮੈਂ ਅਰਜ਼ ਕਰਨ ਲੱਗਾ ਸੀ ਵੀ ਧਨ ਦੌਲਤ ਕਮਾਉਣੀ ਕੋਈ ਗੁਨਾਹ ਨਹੀਂ ਹੈ, ਪਰ ਗੱਲ ਇਹ ਹੈ ਵੀ ਧਨ ਦੌਲਤ ਬੇਅੰਤ ਕਮਾ ਕੇ ਵੀ ਆਦਰਸ਼ ਤੇ ਕੋਈ ਉੱਚਾ ਨਹੀਂ ਹੈ ਨਾ। ਬੰਦਾ ਵੱਧ ਤੋਂ ਵੱਧ, ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਪੁੱਛ ਲਓ ਧਨ ਦੌਲਤ ਕਿਉਂ ਕਮਾਉਣੀ ਹੈ, ਜਿੰਨੇ ਕਮਾਉਣ ਵਿੱਚ ਭੱਜੇ ਫਿਰਦੇ ਨੇ ਸਾਰਿਆਂ ਨੂੰ ਪੁੱਛ ਲਓ ਕਿਉਂ ਕਮਾਉਣੀ ਹੈ, ਅਖੀਰਲਾ ਕੀ ਹੋਵੇਗਾ? ਵੀ ਸ਼ਰਾਬਾਂ ਪੀਵਾਂਗੇ, ਨਸ਼ੇ ਕਰਾਂਗੇ, ਕਿਡਨੀਆਂ ਖਰਾਬ ਕਰਾਂਗੇ, ਬਸ ਇਹੋ ਹੀ ਹੈ, ਹੋਰ ਤਾਂ ਕੋਈ ਨਹੀਂ ਹੈ। ਵੀ ਕੰਮ ਨਹੀਂ ਕਰਨਾ ਪਊਗਾ, ਤੇ ਫਿਰ ਇੱਦਾਂ ਕੰਨ ਨੂੰ ਫੋਨ ਲਾ ਕੇ ਤੇ ਹੋਟਲ ਤੋਂ ਆਰਡਰ ਕਰ ਦਿਆਂਗੇ, ਰੋਟੀ ਘਰੇ ਆ ਜਾ ਕਰੇਗੀ, ਬਸ ਆਹ ਕੰਮ ਹੈ, ਹੋਰ ਇਹਦੋਂ ਵੱਧ ਹੋਰ ਕੁਝ ਨਹੀਂ ਬੰਦਾ ਸੋਚ ਸਕਦਾ। ਤੋ ਧਨ ਦੌਲਤ ਦਾ ਮਨੋਰਥ ਵੀ ਕੋਈ ਉੱਚਾ ਨਹੀਂ ਹੈਗਾ ਕਮਾਉਣ ਦਾ। ਤੋ ਮਹਾਰਾਜ ਕਹਿੰਦੇ ਨੇ ਅਵਸਥਾ ਇਹ ਹੈ ਵੀ ਜਿਵੇਂ ਪੇਟ ਭਰ ਲਿਆ ਪਸ਼ੂ ਨੇ ਤੇ ਸੌਂ ਗਿਆ, ਤੇ ਮਨੁੱਖਾ ਜਨਮ ਇਹਨੇ ਹਾਰ ਦਿੱਤਾ, ਤਬਾਹ ਕਰ ਲਿਆ ਇਸ ਮਨੁੱਖਾ ਜਨਮ ਨੂੰ, ਇਹਨੂੰ ਬਰਬਾਦ ਕਰ ਲਿਆ। ਤੋ ਪੇਟ ਭਰਿਓ ਪਸ਼ੂ ਆ ਜਿਉਂ ਸੋਇਆ, ਮਨੁੱਖ ਜਨਮ ਹੈ ਹਾਰਿਆ। ਜਿਹੜਾ ਏਡਾ ਕੀਮਤੀ ਜਨਮ ਸੀ ਉਹਨੂੰ ਪਸ਼ੂ ਦੇ ਲੈਵਲ ਉੱਤੇ ਲੈਣ ਦਾ, ਪਸ਼ੂ ਦੇ ਲੈਵਲ ਉੱਤੇ ਮਹਾਰਾਜ ਨੇ ਬਚਨ ਬੜਾ ਪਿਆਰਾ ਰੱਖਿਆ। ਵੇਖੋ ਜੀ, ਖਿਆਲ ਸਾਨੂੰ ਇਹ ਰੱਖਣ ਦੀ ਲੋੜ ਹੈ, ਜੀਵਨ ਸਾਡਾ ਸਾਰਿਆਂ ਦਾ ਇੱਕੋ ਜਿਹਾ ਹੈ, ਹੱਡ ਚੰਮ ਅੱਖਾਂ ਮਾਸ ਨੱਕ ਸਭ ਕੁਝ ਇੱਕੋ ਜਿਹਾ ਹੈ, ਪਰ ਕਈ ਵਾਰ ਭਾਂਡੇ ਦੇ ਵਿੱਚ ਪਿਆ ਕੀ ਹੁੰਦਾ ਹੈ ਉਹੋ ਹੀ ਤੈਅ ਕਰਦਾ ਹੈ ਵੀ ਇਹ ਕੀਮਤੀ ਹੈ ਕਿ ਨਹੀਂ ਕੀਮਤੀ ਹੈ। ਭਾਂਡੇ ਦੇ ਅੰਦਰ ਦੀ ਵਸਤੂ ਤੈਅ ਕਰੇਗੀ ਨਾ। ਹੁਣ ਇੱਕ ਭਾਂਡੇ ਵਿੱਚ ਗਹਿਣੇ ਪਏ ਨੇ ਸੋਨੇ ਦੇ, ਤੇ ਇੱਕ ਭਾਂਡੇ ਵਿੱਚ ਪਾਣੀ ਪਿਆ ਹੈ, ਤੇ ਤੁਹਾਨੂੰ ਆਪਸ਼ਨ ਹੋਵੇ ਵੀ ਭਾਂਡਾ ਚੁੱਕੋ, ਕਿਹੜਾ ਚੁੱਕੋਗੇ? ਤੁਸੀਂ ਵੇਖੋਗੇ ਉਸ ਵਕਤ ਕੀਮਤੀ ਕੀ ਚੀਜ਼ ਹੈ। ਜੇ ਤੇ ਤੁਹਾਨੂੰ ਗਹਿਣਾ ਕੀਮਤੀ ਲੱਗਦਾ ਹੋਇਆ ਤੇ ਭਾਂਡੇ ਦੀ ਕੀਮਤ ਗਹਿਣੇ ਵਾਲੇ ਦੀ ਵੱਧ ਗਈ, ਤੇ ਜੇ ਉਦੋਂ ਬੰਦਾ ਮਰਦਾ ਹੋਇਆ ਵਿਲਕਦਾ ਹੋਇਆ ਵੀ ਨਹੀਂ ਪਾਣੀ ਦੀ ਲੋੜ ਹੈ, ਤੇ ਫਿਰ ਕੀਮਤੀ ਉਹ ਭਾਂਡਾ ਹੋ ਗਿਆ। ਤੋ ਭਾਂਡਾ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈ, ਇਹਦੇ ਵਿੱਚ ਪਈ ਹੋਈ ਵਸਤੂ ਇਹ ਮੁੱਲ ਤੈਅ ਕਰਦੀ ਹੈ ਵੀ ਇਹ ਕੌਡੀ ਦਾ ਹੈ ਕਿ ਇਹ ਲੱਖਾਂ ਦਾ ਹੈ। ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ ਮਹਾਰਾਜ, ਉੱਥੇ ਕਹਿੰਦੇ ਨੇ ਕੌਡੀ ਕਾ ਲੱਖ ਹੁਆ ਮੂਲ। ਆਖਿਆ ਜਿਹੜਾ ਜੀਵਨ ਪਹਿਲਾਂ ਕੌਡੀ ਵਰਗਾ ਸੀ ਨਾ, ਉਹ ਲੱਖਾਂ ਹਜ਼ਾਰਾਂ ਉਹਦਾ ਮੁੱਲ ਵੱਧ ਗਿਆ। ਵੀ ਜਿਹੜਾ ਜੀਵਨ ਦਾ ਭਾਂਡਾ ਪਹਿਲਾਂ ਕਿਸੇ ਕੰਮ ਦਾ ਨਹੀਂ ਸੀ, ਉਹਦਾ ਮੁੱਲ ਵੱਧ ਗਿਆ। ਮੁੱਲ ਕਿਵੇਂ ਵਧੇਗਾ? ਜਦੋਂ ਮਨੋਰਥ ਉੱਚਾ ਹੋ ਜਾਵੇਗਾ, ਜਦੋਂ ਸੋਚਣੀ ਉੱਚੀ ਹੋ ਜਾਵੇਗੀ, ਮੁੱਲ ਪੈ ਜਾਵੇਗਾ ਉਹਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਬਾਬਾ ਬਿਧੀ ਚੰਦ ਆਇਆ ਤੇ ਆਣ ਕੇ ਕਹਿੰਦਾ ਮਹਾਰਾਜ ਸਿੱਖੀ ਬਖਸ਼ੋ। ਸਤਿਗੁਰੂ ਕਹਿੰਦੇ ਕੰਮ ਕੀ ਕਰਦਾ? ਕਹਿੰਦਾ ਜੀ ਚੋਰੀਆਂ ਕਰਦਾ।
ਉਹਦੇ ਸ਼ਬਦ ਕੀ ਸਨ ਇਤਿਹਾਸ ਨੇ ਲਿਖਿਆ, ਕਹਿੰਦਾ ਮਹਾਰਾਜ ਚੋਰੀਆਂ ਕਰਦਾ, ਚੋਰ ਸੀ ਉਹ, ਸਦਕੇ ਉਹਦੀ ਇਮਾਨਦਾਰੀ ਦੇ, ਸਦਕੇ ਜਾਈਏ ਅਸੀਂ। ਤੇ ਉਹ ਜਿਵੇਂ ਬਾਬੇ ਰਵਿਦਾਸ ਨੇ ਬਾਣੀ ਚ ਲਿਖਿਆ ਹੈ ਨਾ ਵੀ ਸੰਦਕ ਤੋਹੇ ਸਾਧ ਨੇ ਕਹੀਓ, ਵੀ ਅਸੀਂ ਹੈਗੇ, ਉਹ ਕਹਿੰਦੇ ਨੇ ਅਸੀਂ, ਮੈਂ ਹੈਗਾ ਚੋਰ ਹਾਂ, ਮੈਨੂੰ ਕੋਈ ਸਾਧ ਨਾ ਕਹੋ। ਤੇ ਸਾਡੀ ਅਵਸਥਾ ਉਲਟ ਹੁੰਦੀ ਹੈ, ਅਸੀਂ ਹੁਣੇ ਚੋਰ ਹਾਂ ਤੇ ਪਰ ਆਪਣੇ ਆਪ ਨੂੰ ਕੋਹਨੇ ਕੀ ਹਾਂ, ਸਾਧ ਕੋਹਨੇ। ਤੋ ਬਿਧੀ ਚੰਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰ ਉੱਤੇ ਆਇਆ, ਕਹਿਣ ਲੱਗਾ ਮਹਾਰਾਜ, ਮਹਾਰਾਜ ਪੁੱਛਦੇ ਨੇ ਕੀ ਚਾਹੀਦਾ, ਕਹਿੰਦਾ ਜੀ ਸਿੱਖੀ ਚਾਹੀਦੀ ਆ। ਸਤਿਗੁਰੂ ਕਹਿੰਦੇ ਕੀ ਕੰਮ ਕਰਦਾ, ਕਹਿੰਦਾ ਜੀ ਚੋਰੀਆਂ ਕਰਦਾ, ਇਹੋ ਹੀ ਮੇਰਾ ਪੇਸ਼ਾ, ਇਹ ਤੋਂ ਬਿਨਾਂ ਕੁਝ ਨਹੀਂ ਆਉਂਦਾ। ਕਹਿੰਦਾ ਛੱਡ ਦੇ, ਕਹਿੰਦਾ ਮਹਾਰਾਜ ਨਹੀਂ ਛੱਡੀਆਂ ਜਾਣੀਆਂ, ਸੁਭਾਅ ਭੱਗ ਗਿਆ, ਕਹਿੰਦਾ ਮਹਾਰਾਜ ਛੱਡੀਆਂ ਨਹੀਂ ਜਾਣੀਆਂ। ਹਾਂ ਜੇ ਤੁਸੀਂ ਮਿਹਰ ਦੀ ਨਿਗਾਹ ਕਰਦੇ ਹੋ ਤੇ ਛੱਡੀਆਂ ਜਾ ਸਕਦੀਆਂ, ਜੇ ਤੁਹਾਡੀ ਨਗਰ ਨਿਗਾਹ ਸੁਲੀ ਹੋਵੇ। ਬੜੀ ਘਾਲਣਾ ਬਾਬਾ ਬਿਧੀ ਚੰਦ ਨੇ ਘਾਲੀ, ਸਿੱਖੀ ਦਾ ਪ੍ਰਚਾਰਕ ਹੋਇਆ ਬਹੁਤ ਟੌਪ ਦਾ। ਤੇ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜਿਹੜੇ ਮਹਾਰਾਜ ਨੇ ਚਾਰ ਜਥੇ ਬਣਾਏ ਸਨ, ਉਹਨਾਂ ਵਿੱਚੋਂ ਇੱਕ ਜਥੇ ਦਾ ਮੁਖੀ ਬਾਬਾ ਬਿਧੀ ਚੰਦ ਹੋਇਆ। ਤੋ ਚੋਰੀ ਫਿਰ ਵੀ ਕੀਤੀ ਉਹਨੇ, ਘੋੜੇ ਕੱਢ ਕੇ ਲਿਆਇਆ, ਤੁਸੀਂ ਇਹ ਸਾਖੀ ਸੁਣੀ ਹੈ, ਲਾਹੌਰ ਦਰਬਾਰ ਜਦੋਂ ਸੇਠ ਗੁਰੂ ਸਾਹਿਬ ਦੁਸ਼ਾਲੇ ਕੱਢ ਕੇ ਲਿਆ, ਚੋਰੀ ਤੇ ਫਿਰ ਵੀ ਕੀਤੀ। ਪਰ ਉਸ ਚੋਰੀ ਨੂੰ ਢਾਡੀ ਇਤਿਹਾਸਕਾਰ ਬੜੇ ਫਖਰ ਨਾਲ ਸੁਣਾਉਂਦੇ ਨੇ, ਕਿਉਂਕਿ ਉਹ ਚੋਰੀ ਜਿਹੜੀ ਹੈ ਕਿਸੇ ਚੰਗੇ ਕੌਜ਼ ਲਈ ਸੀ, ਕਿਸੇ ਚੰਗੇ ਪਰਪਜ਼ ਲਈ ਸੀ। ਮਨੋਰਥ ਉੱਚਾ ਹੋ ਗਿਆ, ਚੋਰੀ ਵੀ ਚੋਰੀ ਨਹੀਂ ਰਹੀ, ਆਪਣੇ ਲਈ ਤਾਂ ਐ ਨਹੀਂ ਸੀ। ਹੁਣ ਜਦੋਂ ਸਾਡਾ ਮਨੋਰਥ ਉੱਚਾ ਹੋ ਜਾਵੇ, ਫਿਰ ਇਹ ਜਿਹੜਾ ਧਨ ਹੈ, ਇਹ ਜਿਹੜੀ ਦੌਲਤ ਹੈ, ਜਿਹੜੀ ਸੰਪਤੀ ਹੈ, ਇਹ ਬੁਰੀ ਨਹੀਂ ਰਹਿੰਦੀ, ਕਿਉਂਕਿ ਕੌਜ਼ ਉੱਚਾ ਹੈ, ਮਨੋਰਥ ਉੱਚਾ ਹੈ। ਤੇ ਜੇ ਜੀਵਨ ਮਨੋਰਥ ਬੜੇ ਨਿਚਲੇ ਪੱਧਰ ਦਾ ਹੈ ਵੀ ਮੈਂ ਐਸ਼ਪ੍ਰਸਤੀ ਕਰਨੀ ਹੈ, ਮੈਂ ਇਹੋ ਜਿਹੇ ਕਾਰਜ ਕਰਨੇ ਨੇ, ਤੇ ਫਿਰ ਇਹ ਪਸ਼ੂਆਂ ਵਾਲਾ ਹੈ। ਉੱਥੇ ਸੀ ਜਿਹੜੀ ਉਹ ਚੋਰੀ ਬਾਬਾ ਬਿਧੀ ਚੰਦ ਨੇ ਕੀਤੀ, ਉਹਦੇ ਵਿੱਚ ਖੇਡ ਐਸੀ ਵਰਤ ਰਹੀ ਸੀ ਵੀ ਕਿਸੇ ਨੇ ਧੱਕਾ ਕੀਤਾ ਵੀ ਉਹਨਾਂ ਦੁਸ਼ਾਲੇ ਖੋਲੇ ਜਾਂ ਘੋੜੇ ਖੋਲੇ। ਤੇ ਉਸ ਧੱਕੇ ਦੇ ਖਿਲਾਫ ਬਾਬਾ ਬਿਧੀ ਚੰਦ ਜਿਹੜਾ ਹੈ ਉਹ ਆਪਣੀ ਸਕੀਮ ਲਾ ਕੇ ਤੇ ਸਾਰਾ ਕੁਝ ਕਰਦਾ ਹੈ। ਉਹਦੇ ਵਿੱਚ ਕੋਈ ਮਨੁੱਖਤਾ ਦਾ ਨੁਕਸਾਨ ਨਹੀਂ ਹੈ, ਕੋਈ ਲੋਕਾਂ ਨੂੰ ਲੁੱਟਿਆ ਨਹੀਂ ਉਹਨੇ, ਲੋਕਾਂ ਲਈ ਉਹਨੇ ਜਿਹੜਾ ਹੈ ਇਹ ਨਹੀਂ ਵੀ ਦੁਨੀਆਂ ਨੂੰ ਕੋਈ ਨੁਕਸਾਨ ਦਿੱਤਾ। ਜਦੋਂ ਮਨੋਰਥ ਤੇ ਟੀਚਾ ਉੱਚਾ ਹੋ ਜਾਵੇ, ਫਿਰ ਹੁੰਦਾ ਹੈ ਵੀ ਸੱਚੀ ਇਸ ਮਨੁੱਖ ਦਾ ਜੀਵਨ ਹੁਣ ਕੌਡੀ ਅਰਗਾ ਨਹੀਂ ਰਿਹਾ, ਇਹ ਲੱਖਾਂ ਦਾ ਹੋ ਗਿਆ। ਤੇ ਜੇ ਮਨੋਰਥ ਤੇ ਟੀਚਾ ਉੱਚਾ ਨਹੀਂ ਹੈ, ਤੁਸੀਂ ਭਾਵੇਂ ਆਪਣੇ ਆਪ ਨੂੰ ਲੱਖਾਂ ਦੇ ਸਮਝ ਜਾਓ, ਮਹਾਰਾਜ ਨੇ ਆਖਿਆ ਨਹੀਂ, ਕੌਡੀਆਂ ਦੇ ਪਾ ਹੈ ਤੇਰੀ ਜ਼ਿੰਦਗੀ। ਰਤਨ ਤਿਆਗ ਸੰਗ੍ਰਹਿਣ ਕੌਡੀ ਪਸ਼ੂ ਨੀਚ ਇਆਨਾ। ਮਹਾਰਾਜ ਨੇ ਆਖਿਆ ਕੀ ਕਰਦਾ ਇਹ ਪਸ਼ੂ, ਵੀ ਵਾਹਿਗੁਰੂ ਜੀ ਤੇਰਾ ਜਿਹੜਾ ਨਾਮ ਰੂਪੀ ਰਤਨ ਹੈ ਉਹਦਾ ਇਹਨੇ ਤਿਆਗ ਕਰ ਦਿੱਤਾ ਤੇ ਕੌਡੀਆਂ ਇਕੱਠੀਆਂ ਕਰਨ ਲੱਗ ਪਿਆ। ਰਤਨ ਤਿਆਗ ਸੰਗ੍ਰਹਿਣ ਕੌਡੀ, ਕੌਡੀ ਕੀ ਹੈ, ਦੁਨੀਆਂ ਦੀ ਧਨ ਦੌਲਤ ਕੌਡੀ ਹੋ ਗਈ, ਉਹਦਾ ਮੁੱਲ ਹੀ ਕੋਈ ਨਹੀਂ। ਜੀਵਨ ਕੌਡੀ ਦੇ ਭਾਅ ਹੋ ਗਿਆ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਨਮ ਤੇ ਕੀਮਤੀ ਸੀ ਪਰ ਕੀਮਤੀ ਰਹਿ ਨਹੀਂ ਨਾ ਗਿਆ, ਰਹਿਣ ਨਹੀਂ ਦਿੱਤਾ। ਮੂਰਖ ਬੰਦਿਆਂ ਦੇ ਹੱਥ ਵਿੱਚ ਚੰਗੀਆਂ ਚੀਜ਼ਾਂ ਵੀ ਆ ਜਾਣ ਤੇ ਉਹਦਾ ਮੁੱਲ ਦੁੱਕੀ ਕਰਕੇ ਸੁੱਟ ਦਿੰਦੇ ਨੇ, ਵੇਖ ਲਓ ਤੁਸੀਂ, ਹੁੰਦਾ ਨਹੀਂ ਐਸਾ ਵੀ ਜਿਹੜੇ ਬੰਦੇ ਨੂੰ ਸੈਂਸ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ, ਉਹਨਾਂ ਨੇ ਉਹਨਾਂ ਦਾ ਮੁੱਲ ਘਟਾ ਲੈਣਾ, ਆਪਣੇ ਲੈਵਲ ਉੱਤੇ ਲਿਆਉਣਾ। ਕਿਸੇ ਉਸ ਬੰਦੇ ਨੂੰ ਕੋਈ ਅਹੁਦਾ ਤੇ ਜ਼ਿੰਮੇਵਾਰੀ ਮਿਲ ਜਾਵੇ ਜਿਹੜਾ ਉਹਦੇ ਕਾਬਲ ਨਹੀਂ ਹੁੰਦਾ, ਤੇ ਉਸ ਅਹੁਦੇ ਦੀ ਗਰੀਮਾ ਨੂੰ ਵੀ ਉਹ ਥੱਲੇ ਸੁੱਟ ਦਿੰਦਾ, ਲੈ ਆਉਂਦਾ ਉੱਥੇ ਵੀ। ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਰਤਨ ਤਿਆਗ ਸੰਗ੍ਰਹਿਣ ਕੌਡੀ।

ਕੌਡੀ ਬਦਲੇ ਹਾਰ ਔਰੇ। ਇਹ ਜਿਹੜਾ ਜੀਵਨ ਬੜਾ ਅਮੋਲਕ ਸੀ, ਇਹਨਾਂ ਨੂੰ ਕੌਡੀਆਂ ਦੇ ਭਾਅ ਤੂੰ ਹਰਾ ਦਿੱਤਾ। ਪਹਿਲਾ ਬਚਨ, ਜੇਤੇ ਜਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰ ਔਰੇ। ਜਿੰਨੇ ਤੂੰ ਆ ਧਾਰਮਿਕ ਰਸਮਾਂ ਦੇ ਕਰਮ ਕਰ ਰਿਹਾ ਬਾਹਰੀ ਤੌਰ ਉੱਤੇ, ਆਪੋ ਆਪਣੀਆਂ ਰਸਮਾਂ ਫਰਜ਼ ਕਈ ਤਰ੍ਹਾਂ ਦਾ ਜਿਹੜਾ ਤੂੰ ਧਾਰਮਿਕ ਪ੍ਰਣ ਕਰ ਰਿਹਾ ਨਾ, ਇਹਨਾਂ ਦਾ ਲਾਭ ਕੋਈ ਨਹੀਂ। ਕਈ ਵਾਰ ਵੇਖੋ ਤੁਸੀਂ, ਬੰਦਾ ਜਿੰਨਾ ਯਤਨ ਕਰਦਾ ਨਾ ਓਨਾ ਹੀ ਉਹ ਹੋਰ ਫਸਦਾ। ਜਿਹੜਾ ਬੰਦਾ ਚਲਾਕ ਹੁੰਦਾ ਨਾ, ਜਿੰਨੇ ਹੱਥ ਪੈਰ ਮਾਰਦਾ ਓਨਾ ਉਹ ਵੱਧ ਫਸਦਾ ਜਾਂਦਾ। ਜਿਹੜੀ ਦਲਦਲ ਹੁੰਦੀ ਹੈ, ਜਿੰਨਾ ਤੁਸੀਂ ਨਿਕਲਣ ਦਾ ਯਤਨ ਕਰਦੇ ਹੋ ਓਨਾ ਉਹਦੇ ਵਿੱਚ ਹੋਰ ਫਸੀ ਜਾਂਦੇ ਹੋ। ਤੇ ਕਈ ਵਾਰ ਕੀ ਹੁੰਦਾ ਹੈ ਵੀ ਜਿੱਥੇ ਨਿਕਲਣ ਦਾ ਯਤਨ ਨਹੀਂ ਕਰਨਾ ਪੈਂਦਾ, ਬਿਲਕੁਲ ਸਹਿਜ ਵਿੱਚ ਆ ਜਾਓ, ਬਿਲਕੁਲ ਟਿਕਾਅ ਵਿੱਚ ਆ ਜਾਓ। ਹੁਣ ਗਿਆਨ ਤੋਂ ਸੱਖਣਾ ਬੰਦਾ ਜਿਹੜਾ ਇਹ ਬੜੇ ਯਤਨ ਕਰਦਾ, ਕਹਿੰਦਾ ਜੀ ਆਹ ਕਰਮਕਾਂਡ ਕਰਕੇ ਵੇਖ ਲਓ, ਇੱਦਾਂ ਦਾ ਪਖੰਡੀ ਨਾ ਕਰਕੇ ਵੇਖ ਲਈਏ, ਫਲਾਨੀ ਜਗ੍ਹਾ ਤੇ ਨਾ ਜਾ ਕੇ ਵੇਖ ਲਈਏ, ਉੱਥੇ ਨਾ ਕੰਮ ਕਰਕੇ ਵੇਖ ਲਈਏ। ਜਿੰਨੇ ਬਾਬੇ ਨੇ ਕਿਹਾ ਜਿੰਨੇ ਤੂੰ ਇੱਦਾਂ ਦੇ ਯਤਨ ਕਰ ਰਿਹਾ, ਇਹਦਾ ਲਾਭ ਕੋਈ ਨਹੀਂ। ਇਹ ਉੱਦਾਂ ਦੀ ਖੇਡ ਹੈ ਵੀ ਜਿਵੇਂ ਦਲਦਲ ਵਿੱਚ ਬੰਦਾ ਫਸਿਆ ਹੋਵੇ ਤੇ ਨਿਕਲਣ ਲਈ ਹੱਥ ਪੈਰ ਮਾਰੇ ਤੇ ਹੋਰ ਧੱਸਦਾ ਜਾਵੇ। ਬੜੇ ਯਤਨ ਪਹਿਲਾਂ ਵੀ ਕਰਦੇ ਸੀ। ਜਪਜੀ ਸਾਹਿਬ ਦੀ ਇਹ ਪੰਕਤੀ ਚੇਤੇ ਰੱਖੋ ਵੀ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਵੀ ਸਿਆਣਪਾਂ ਛੱਡ ਥੋੜੀਆਂ ਦੀਆਂ ਆਪਣੀਆਂ ਚਲਾਕੀਆਂ ਛੱਡ। ਇੱਕ ਤੇ ਤੂੰ ਪਹਿਲਾਂ ਹੀ ਅਪਰਾਧੀ ਹੈ, ਉੱਤੋਂ ਹੋਰ ਅਪਰਾਧਾਂ ਦੇ ਉੱਤੇ ਪਰਦੇ ਪਾਉਣ ਲਈ ਕਈ ਤਰ੍ਹਾਂ ਦੇ ਧਾਰਮਿਕ ਅਡੰਬਰ ਕਰੀ ਜਾ ਰਿਹਾ। ਇੱਦਾਂ ਨਹੀਂ ਕੁਝ ਹੋਣਾ, ਇੱਦਾਂ ਭਲਾ ਨਹੀਂ ਹੋਣਾ। ਤੋ ਸਤਿਗੁਰੂ ਬਾਬਾ ਕਬੀਰ ਸਾਹਿਬ ਨੇ ਗੱਲ ਆਖੀ, ਆਖਿਆ ਜੇਤੇ ਯਤਨ ਕਰਤ ਤੇ ਡੂਬੇ, ਜਿੰਨੇ ਯਤਨ ਕਰ ਰਿਹਾ ਓਨਾ ਹੋਰ ਡੁੱਬਦਾ ਜਾ, ਜਿੰਨੀਆਂ ਚਲਾਕੀਆਂ ਜਿਹੀਆਂ ਕਰਦਾ ਨਾ। ਅੱਛਾ, ਚਲਾਕ ਬੰਦਾ ਨਹੀਂ ਕਦੀ ਤਰ ਸਕਦਾ, ਡੁੱਬੇ ਗਈ ਉਹ। ਭਵ ਸਾਗਰ ਨਹੀਂ ਤਾਰ ਔਰੇ, ਭਵ ਸਾਗਰ ਸੰਸਾਰ ਰੂਪੀ ਸਾਗਰ ਨਹੀਂ ਤਰੇਗਾ ਇੱਦਾਂ। ਕਰਮ ਧਰਮ ਕਰਤੇ ਬਹੁ ਸੰਜਮ, ਬੜੇ ਧਰਮ ਦੇ ਕਰਮ ਕਰਦਾ, ਸਾਨੂੰ ਸਿਖਾਈ ਵੀ ਜਾਂਦੇ ਨੇ, ਸਾਡੇ ਵੱਸ ਦੀ ਖੇਡ ਵੀ ਨਹੀਂ ਹੈ। ਕਿਉਂਕਿ ਜਿਹੜੇ ਆਲੇ ਦੁਆਲੇ ਅਸੀਂ ਗਿਆਨੀ ਇਕੱਠੇ ਕੀਤੇ ਨੇ ਉਹ ਸਾਰੇ ਇੱਦਾਂ ਦੇ ਹੀ ਨੇ। ਜਦੋਂ ਉਹਨਾਂ ਨੂੰ ਤੁਸੀਂ ਜਾ ਕੇ ਪੁੱਛੋਗੇ ਤੇ ਉਹਨਾਂ ਨੂੰ ਤੇ ਆਪਣੀਆਂ ਜੇਬਾਂ ਨਾਲ ਮਤਲਬ ਹੈ, ਤੁਹਾਡੇ ਨਾਲ ਥੋੜਾ ਕੋਈ ਮਤਲਬ ਹੈ। ਵੀ ਉਹ ਇਹ ਨੀਮ ਹਕੀਮ ਨੇ ਜਿਨ੍ਹਾਂ ਤੋਂ ਹਮੇਸ਼ਾ ਹੀ ਸਾਡੀ ਜਾਨ ਦਾ ਖਤਰਾ ਬਣਿਆ ਰਹਿੰਦਾ। ਐਸੇ ਅਸੀਂ ਆਲੇ ਦੁਆਲੇ ਇਕੱਠੇ ਬਥੇਰੇ ਕੀਤੇ ਨੇ ਇੱਥੇ, ਕਰਮਕਾਂਡੀ ਪਾਖੰਡੀ ਸਿਰੇ ਦੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਾਰੇ ਥੋੜ੍ਹੀ ਵੀ ਸਮਝ ਨਹੀਂ ਹੈ, ਜਿਨ੍ਹਾਂ ਨੇ ਉਹਨਾਂ ਚੀਜ਼ਾਂ ਵਿੱਚ ਸਾਨੂੰ ਉਲਝਾ ਦਿੱਤਾ ਜਿਨ੍ਹਾਂ ਚੀਜ਼ਾਂ ਵਿੱਚੋਂ ਤੁਹਾਡੇ ਬਾਬੇ ਨੇ ਤੁਹਾਨੂੰ ਬੜੇ ਚਿਰ ਦਾ ਕੱਢਿਆ ਹੋਇਆ ਸੀ, ਫਿਰ ਉਸੇ ਚੀਜ਼ ਵਿੱਚ ਫਸਾ ਦਿੱਤਾ, ਫਿਰ ਉਸੇ ਪਾਸੇ। ਬੜੇ ਨੇ ਤੁਹਾਨੂੰ ਭੜਕਾਉਣ ਵਾਲੇ, ਬੜੇ ਨੇ ਤੁਹਾਨੂੰ ਇਮੋਸ਼ਨਲ ਸਪੀਚਾਂ ਕਰਨ ਵਾਲੇ, ਜਿਨ੍ਹਾਂ ਨੇ ਆਪਣੀਆਂ ਰੋਟੀਆਂ ਆਪਣਾ ਤੋਰੀ ਫੁਲਕਾ ਚਲਾਉਣਾ ਹੈ। ਜਿਵੇਂ ਕਹਿੰਦੇ ਹੁੰਦੇ ਸੀ ਨਾ ਵੀ ਉਹਨਾਂ ਨੇ ਦੁਕਾਨ 'ਚ ਝਾੜੂ ਖੜਾ ਕਰਕੇ ਹੀ ਰੱਖਣਾ। ਇੱਕ ਗੱਲ ਜੀ ਪਿੰਡਾਂ ਵਿੱਚ ਚੱਲਦੀ ਹੁੰਦੀ ਸੀ ਵੀ ਝਾੜੂ ਖੜਾ ਕਰੋ ਤੇ ਗਾਹਕ ਵੱਧ ਆਉਂਦੇ ਨੇ, ਇਹਨਾਂ ਨੇ ਝਾੜੂ ਕੋਈ ਨਾ ਕੋਈ ਖੜਾ ਕਰਕੇ ਰੱਖੀ ਛੱਡਣਾ, ਕਿਉਂਕਿ ਲੀਡਰੀਆਂ ਫਿਰ ਇੱਦਾਂ ਚਮਕਦੀਆਂ ਨੇ। ਬੜੇ ਨੇ ਅਸੀਂ ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕਰਮ ਧਰਮ ਕਰਤੇ ਬਹੁ ਸੰਜਮ, ਬੜੇ ਕਰਮ ਧਰਮ ਪਾਖੰਡ ਜੋ ਦੀਸੈ। ਆ ਜਿਹੜੇ ਧਰਮ ਦੇ ਨਾਂ ਤੇ ਕਰਮ ਧਰਮ ਪਾਖੰਡ ਜਿਹੜੇ ਲੋਕ ਕਰ ਰਹੇ ਨੇ, ਤਿੰਨ ਜਮ ਜਾ ਗਾਤੀ ਲੁੱਟੈ, ਉਹ ਸਾਡੀ ਖੇਡ ਪਤਾ ਕਿਵੇਂ ਆ। ਜਿਵੇਂ ਨਾ ਪਿੰਡਾਂ ਦੇ ਵਿੱਚ ਆਪਾਂ ਆਮ ਇਹ ਹੁੰਦੇ ਸੀ ਵੀ ਕੁਝ ਲੋਕ ਇੱਦਾਂ ਦੇ ਹੁੰਦੇ ਸੀ, ਉਹਨਾਂ ਦੀ ਨਾ ਸਾਰੇ ਬੰਨੇ ਹੀ ਬੱਲੇ ਬੱਲੇ ਹੁੰਦੀ ਸੀ, ਸਾਰੇ ਬੰਨੇ ਬੱਲੇ ਬੱਲੇ ਇਨ ਦਾ ਸੈਂਸ ਵੀ ਥਾਣੇ ਵਿੱਚ ਵੀ ਉਹਨਾਂ ਨੇ ਕਿਸੇ ਥਾਣੇਦਾਰ ਨਾਲ ਜਾਂ ਪੁਲਿਸ ਵਾਲੇ ਨਾਲ ਗੱਲ ਮਾੜੀ ਮੋਟੀ ਕਰ ਛੱਡਣੀ, ਉਹਨੂੰ ਸਰਪੰਚ ਨਾਲ ਵੀ ਉਹਨਾਂ ਦੀ ਗੱਲ ਹੋਣੀ, ਮਤਲਬ ਇੱਦਾਂ ਦੇ ਬੰਦੇ ਮਿਲ ਜਾਂਦੇ ਨੇ ਪਿੰਡਾਂ ਦੇ ਵਿੱਚ, ਮੋਹਤਵਾਰ ਜਿਹਨਾਂ ਨੂੰ ਕਹਿੰਦੇ ਸੋ ਕਾਲਡ। ਚਲੋ ਇੱਕ ਤੇ ਮੋਹਤਵਾਰ ਸੱਚੀ ਹੁੰਦੇ ਨੇ, ਇੱਕ ਆਪੇ ਬਣੇ ਹੁੰਦੇ ਨੇ। ਤੇ ਕਿਸੇ ਦਾ ਝਗੜਾ ਹੋ ਗਿਆ ਤੇ ਥਾਣੇਦਾਰ ਉਹ ਕਹਿੰਦਾ ਜੀ ਕੋਈ ਨੀ ਮੈਂ ਨਿਬੇੜੂੰਗਾ, ਮੈਨੂੰ ਥਾਣੇਦਾਰ ਜਾਣਦਾ। ਥਾਣੇਦਾਰ ਕੋਲ ਚਲੇ ਗਏ, ਜਾ ਕੇ ਉਹਨੂੰ ਕਹਿੰਦੇ ਵੀ ਰੁਪਈਆ 20,000 ਤੈਨੂੰ ਦੇਵਾਂਗੇ, ਉੱਤੋਂ ਮੈਂ ਜਿੰਨੇ ਵੱਟ ਲਵਾਂ ਮੇਰੇ। ਫਿਰ ਆ ਗਏ, ਡਰਾ ਦਿੱਤਾ ਟੱਬਰ ਨੂੰ, ਪਰਿਵਾਰ ਨੂੰ ਡਰਾ ਦਿੱਤਾ, ਕਹਿੰਦੇ ਜੀ ਉਹ ਨਹੀਂ ਮੰਨਦਾ। ਉਹ ਕਹਿੰਦਾ 50 ਤੂੰ ਘੱਟ, ਮੈਂ ਦੁਖੀ ਨਹੀਂ ਲੈਣੀ, ਨਿਬੇੜ ਤੁਹਾਡਾ ਦਊਂਗਾ। ਅਗਲੇ ਫਸੇ ਸੀ, ਉਹਨਾਂ ਨੂੰ ਇਹ ਹੈ ਵੀ

ਇਦਾਂ ਸਹਿਮ ਉਹਨੇ ਬਣਾ ਦਿੱਤਾ ਉਹ ਨਹੀਂ ਬੜਾ ਕੱਬਾ ਏ ਦੋ ਚਾਰ ਦਿਨ ਮਤਲਬ ਏਦਾਂ ਏਜੰਟ ਜਿਹੇ ਨੀ ਜਿਹੜੇ ਹੁੰਦੇ ਏਜੰਟ ਜੇ ਤੇ ਫਿਰ ਚਲੋ ਜੀ ਕਹਿੰਦਾ ਵੀ ਕੋਈ ਗੱਲ ਨੀ ਤੁਸੀਂ ਆਪਣੇ ਬੰਦੇ ਉਹ 40,000 ਚ ਨਿਬੇੜ ਦਾਂਗੇ 20 ਥਾਣੇਦਾਰ ਨੂੰ ਦਿੱਤਾ ਤੇ 20 ਆਪਦੀ ਜੇਬ ਚ ਪਾ ਲਿਆ ਤੇ ਜਿਹੜੇ ਘਰ ਵਾਲੇ ਸੀ ਉਹਨਾਂ ਨੂੰ ਪਤਾ ਹੀ ਨਾ ਲੱਗਾ ਵੀ ਅਸੀਂ ਲੁੱਟੇ ਕਿੰਨਾ ਗਏ ਤੋ ਇਹ ਸਿਚੁਏਸ਼ਨ ਜਿਹੜੀ ਹੈ ਇਹ ਇਦਾਂ ਦੇ ਜਿਹੜੇ ਲੋਕ ਨੇ ਇਹਨਾਂ ਨੇ ਸਾਨੂੰ ਉਲਝਾ ਕੇ ਰੱਖ ਦਿੱਤਾ ਤੇ ਬਾਬੇ ਤੁਹਾਡੇ ਨੇ ਤੁਹਾਨੂੰ ਇਹਨਾਂ ਤੋਂ ਬਾਹਰ ਕੱਢਿਆ ਬਾਹਰ ਕੱਢਿਆ ਤੋ ਸਤਿਗੁਰੂ ਮਹਾਰਾਜ ਨੇ ਇੱਥੇ ਵੀ ਆਖਿਆ ਜਿੰਨੇ ਕਰਮ ਧਰਮ ਕਰਨ ਵਾਲੇ ਨੇ ਜਿੰਨੇ ਸੰਜਮ ਦੱਸਣ ਵਾਲੇ ਨੇ ਸੰਜਮ ਦਾ ਅਰਥ ਕੀ ਹੁੰਦਾ ਵੈਸੇ ਸੰਜਮ ਆਪਾਂ ਇੱਕ ਸ਼ਬਦ ਵਰਤਦੇ ਹਾਂ ਜਿੱਥੇ ਆਪਾਂ ਇਹ ਕਹਿੰਦੇ ਹਾਂ ਵੀ ਬੰਦੇ ਨੂੰ ਸੰਜਮ ਨਾ ਖਾਣਾ ਚਾਹੀਦਾ ਉੱਥੇ ਦੂਜਾ ਸੰਜਮ ਕਿਹੜਾ ਹੁੰਦਾ ਸੰਜਮ ਬਾਣੀ ਵਿੱਚ ਆਖਿਆ ਅੱਖਾਂ ਦੇ ਉੱਤੇ ਕਾਬੂ ਰੱਖਣਾ ਨੱਕ ਉੱਤੇ ਕਾਬੂ ਰੱਖਣਾ ਜ਼ੁਬਾਨ ਉੱਤੇ ਕਾਬੂ ਰੱਖਣਾ ਹੱਥਾਂ ਉੱਤੇ ਕਾਬੂ ਰੱਖਣਾ ਇਹਨੂੰ ਕੀ ਕਿਹਾ ਹੈ ਸੰਜਮ ਤੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਹੈ ਕੋਈ ਹੋਰ ਉੱਦਮ ਕਰਨ ਦੀ ਲੋੜ ਨਹੀਂ ਹੈ ਮਤਲਬ ਕੋਈ ਧਾਰਮਿਕ ਕਰਮਕਾਂਡ ਕਰਨ ਦੀ ਲੋੜ ਨਹੀਂ ਹੈ ਤੇ ਉਹ ਕਹਿੰਦੇ ਸੀ ਸੰਜਮ ਤਾਂ ਰਹੇਗਾ ਵੀ ਜੇ ਤੁਸੀਂ ਕੋਈ ਪੂਜਾ ਪਾਠ ਕਰ ਲਓਗੇ ਫਲਾਨਾ ਕੋਈ ਜਿਹੜਾ ਹੈ ਉਹ ਜੱਗ ਕਰ ਲਓਗੇ ਇਹਦੇ ਨਾਲ ਸੰਜਮ ਰਹੇਗਾ ਬੜੇ ਪਾਸੇ ਉਲਝਾ ਦਿੰਦੇ ਸਾਨੂੰ ਉਹ ਜਿਹੜੇ ਵਿੱਚ ਏਜੰਟ ਇੱਦਾਂ ਦੇ ਸਨ ਤੋ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਭਾਈ ਜੇ ਤੂੰ ਗੱਲ ਨੂੰ ਸਮਝੇ ਨਾ ਵੀ ਤੂੰ ਦੁਖੀ ਹੈ ਮੈਂ ਇਸ ਗੱਲ ਨੂੰ ਮੰਨਦਾ ਪਰ ਦੁਖੀ ਆਪਣੇ ਹੰਕਾਰ ਕਰਕੇ ਹੈ ਤੂੰ ਆਪਣੀ ਹਉਮੈ ਕਰਕੇ ਦੁਖੀ ਹੈ ਉਹਨੇ ਤੇਰੇ ਮਨ ਨੂੰ ਸਾੜਿਆ ਹੋਇਆ ਜੇ ਤੂੰ ਜੀਵਨ ਵਿੱਚੋਂ ਹਉਮੈ ਦਾ ਨਾਸ਼ ਕਰ ਦੇਵੇਂ ਤੇ ਆਪੇ ਸੁੱਖ ਆ ਜਾਣਗੇ ਕਿਸੇ ਵੀ ਹੋਰ ਧਾਰਮਿਕ ਕਰਮ ਦੀ ਤੈਨੂੰ ਲੋੜ ਨਹੀਂ ਰਹਿਣੀ ਹੁਣ ਜਿਹੜੀ ਚੀਜ਼ ਛੱਡਣੀ ਹੈ ਉਹਨੂੰ ਤੂੰ ਆਪਣੇ ਜੀਵਨ ਵਿੱਚੋਂ ਤਿਆਗ ਹੀ ਨਹੀਂ ਕਰਦਾ ਤੂੰ ਦੁਖੀ ਹੈ ਆਪਣੀ ਈਰਖਾ ਕਰਕੇ ਆਹ ਹੈ ਤੇਰਾ ਦੁਖੀ ਹੋਣ ਦਾ ਰੀਜ਼ਨ ਕਾਰਨ ਤੂੰ ਦੁਖੀ ਹੈ ਆਪਣੇ ਹੰਕਾਰ ਕਰਕੇ ਤੂੰ ਇਹ ਕਹਿੰਦਾ ਵੀ ਜਿੱਦਾਂ ਮੈਂ ਕਹਿੰਦਾ ਉੱਦਾਂ ਹੀ ਹੋਣਾ ਚਾਹੀਦਾ ਬਸ ਆਹ ਜਿਹੜੀ ਇੱਕ ਤੇਰੀ ਹਿੰਡ ਹੈ ਨਾ ਇਹਦਾ ਜੇ ਤੂੰ ਤਿਆਗ ਕਰ ਦੇਵੇਂ ਤੇ ਆਪੇ ਹੀ ਸਭ ਕੁਝ ਹੀ ਭਲਾ ਹੋ ਜਾਣਾ ਤੋ ਸ਼ਬਦ ਸੁਣ ਲਓ ਬਾਬਾ ਕਬੀਰ ਸਾਹਿਬ ਨੇ ਆਖਿਆ ਕਰਮ ਧਰਮ ਕਰਤੇ ਬਹੁ ਸੰਜਮ ਅਹੰਗ ਬੁੱਧ ਅਰਥ ਹੁੰਦਾ ਉਹ ਬੁੱਧੀ ਜਿਹੜੀ ਹੰਕਾਰ ਵਾਲੀ ਹੈ ਮਨ ਜਾ ਰਿਓ ਰੇ ਇਹਨੇ ਤੇਰੇ ਮਨ ਨੂੰ ਸਾੜਿਆ ਹੋਇਆ ਬਸ ਅਹੰਗ ਬੁੱਧ ਦਾ ਨਾਸ਼ ਕਰ ਦੇ ਗੁਰੂ ਦਾ ਸ਼ਬਦ ਲੈ ਕੇ ਇਹਦਾ ਆਸਰਾ ਲੈ ਕੇ ਰੱਬ ਦਾ ਆਸਰਾ ਲੈ ਕੇ ਸਭ ਕੁਝ ਠੀਕ ਹੋ ਜਾਣਾ ਅਗਲਾ ਬਚਨ ਹੈ ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ ਤੈਨੂੰ ਤ੍ਰਿਸ਼ਨਾ ਨੇ ਪਰੇਸ਼ਾਨ ਕੀਤਾ ਹੋਇਆ ਤੈਨੂੰ ਤੇਰੀ ਪਿਆਸ ਨੇ ਜਿਹੜੀ ਹੋਰ ਹੋਰ ਪਾਉਣ ਦੀ ਪਿਆਸ ਹੈ ਨਾ ਤੈਨੂੰ ਉਹਨੇ ਦੁਖੀ ਕੀਤਾ ਹੋਇਆ ਉਦਾਂ ਦੁੱਖ ਨਹੀਂ ਕੋਈ ਹੈਗਾ ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ ਉਸ ਭੁੱਖ ਦੇ ਵਸ ਪਿਆ ਹੋਇਆ ਤੂੰ ਭਟਕਦਾ ਫਿਰਦਾ ਭਰਮਦਾ ਫਿਰਦਾ ਬਸ ਉਹ ਅੰਦਰ ਦੀ ਤ੍ਰਿਸ਼ਨਾ ਨੂੰ ਦੂਰ ਕਰ ਦੇ ਤੇ ਭਟਕਣਾ ਬੰਦ ਹੋ ਜਾਵੇਗੀ ਹਿਰਦੈ ਨਾ ਹੀ ਵਿਚਾਰਿਓ ਰੇ ਤਾਂ ਤੂੰ ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰਦਾ ਹੀ ਨਹੀਂ ਕਦੀ ਸਮਝਦਾ ਹੀ ਨਹੀਂ ਇਹ ਗੱਲ ਹਿਰਦੈ ਨਾ ਹੀ ਵਿਚਾਰਿਓ ਰੇ ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਦੀ ਤੂੰ ਧਾਰਨ ਨਹੀਂ ਕੀਤਾ ਆਹ ਹੈ ਤੇਰੀ ਸਮੱਸਿਆ ਦੀ ਜੜ ਅੱਗੇ ਮਹਾਰਾਜ ਕਹਿੰਦੇ ਨੇ ਸਵਾਦ ਲੁਭਤ ਚਸਕਿਆਂ ਚ ਫਸਿਆ ਹੋਇਆ ਲੋਭ ਦੇ ਚਸਕਿਆਂ ਚ ਫਸਿਆ ਹੋਇਆ ਐਨ ਖੁਭਿਆ ਹੋਇਆ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਇੰਦਰੀਆਂ ਦੇ ਰਸ ਨੇ ਤੈਨੂੰ ਪ੍ਰੇਰਨਾ ਦਿੱਤੀ ਹੋਈ ਹੈ ਇੰਦਰੀ ਦੇ ਰਸ ਨੇ ਇੰਦਰੀਆਂ ਕੀ ਹੁੰਦੀਆਂ ਨੇ ਅੱਖਾਂ ਨੱਕ ਕੰਨ ਇਹ ਸਾਡੀਆਂ ਸਾਰੀਆਂ ਕੀ ਨੇ ਇੰਦਰੀਆਂ ਨੇ ਇਹਨਾਂ ਦੇ ਰਸ ਨੇ ਤੈਨੂੰ ਗਲਤ ਮੰਨੇ ਪ੍ਰੇਰਨਾ ਦਿੱਤੀ ਹੈ ਬਸ ਇਹਨਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਬੇਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੇ ਤੇ ਜੇ ਤੂੰ ਕਿਤੇ ਗੁਰੂ ਦੀ ਸੰਗਤ ਕਰ ਲਵੇਂ ਤੇ ਫਿਰ ਪਤਾ ਕੀ ਹੋਵੇਗਾ ਕਾਸ਼ਟ ਲੋ ਉਧਾਰਿਓ ਰੇ ਜਿਹੜਾ ਲੋਹਾ ਵੀ ਹੋਵੇ ਨਾ ਲੋਹਾ ਵੀ ਉਹ ਪਾਣੀ ਚ ਤਰ ਨਹੀਂ ਸਕਦਾ ਪਰ ਉਹਨੂੰ ਲੱਕੜ ਦੇ ਨਾਲ ਜੜ ਦਿਓ ਤੇ ਉਹ ਵੀ ਤਰ ਜਾਂਦਾ ਲੱਕੜ ਕੀ ਹੈ ਸਤ ਸੰਗੀ ਤੇਰਾ ਜੀਵਨ ਹੋ ਗਿਆ ਲੋਹੇ ਅਰਗਾ ਬਸ ਆਪਣੇ ਲੋਹੇ ਵਰਗੇ ਜੀਵਨ ਨੂੰ ਲਿਆਣ ਕੇ ਤੇ ਗੁਰੂ ਦੇ ਸੰਗੀਆਂ ਦੀ ਲੱਕੜ ਦੀ ਬੇੜੀ ਦੇ ਨਾਂ ਉੱਤੇ ਰੱਖ ਦੇ ਤੂੰ ਵੀ ਤਰ ਜਾਵੇਂਗਾ ਤੇਰਾ ਵੀ ਕਲਿਆਣ ਹੋ ਜਾਵੇਗਾ ਇਕੱਲਾ ਲੋਹਾ ਨਹੀਂ ਤਰ ਸਕਦਾ ਅਖੀਰ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਧਾਵਤ ਜੋਨ ਜਨਮ ਭ੍ਰਮ ਥਾਕੇ ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਵਾਹਿਗੁਰੂ ਜੀ ਹੁਣ ਮੈਂ ਬੜੇ ਜਨਮ ਇੱਦਾਂ ਭਟਕਦਿਆਂ ਅਖੀਰ ਥੱਕ ਗਿਆ
ਵੇਖੋ ਸਾਧ ਸੰਗਤ ਇੱਕ ਇੱਕ ਜਨਮ ਹੈ ਸਾਨੂੰ ਆ ਜਿਹੜਾ ਮਿਲਿਆ ਜੀਵਨ, ਇਹਦੇ ਵਿੱਚ ਹੀ ਬੰਦਾ ਕਿੰਨਾ ਭਟਕ ਰਿਹਾ, ਇੱਕੋ ਜੀਵਨ ਦੇ ਵਿੱਚ ਹੀ ਗਾਂਹ ਕਿੰਨਾ ਭਟਕ ਰਿਹਾ, ਕਿੰਨੀਆਂ ਜੂਨਾਂ ਵਿੱਚ ਅਸੀਂ ਪੈ ਰਹੇ ਹਾਂ, ਕਿੰਨੇ ਦੁੱਖ ਸੁੱਖ ਦੇ ਗੇੜ ਵਿੱਚ ਆਪਾਂ ਫਸੇ ਹੋਏ ਹਾਂ। ਤੇ ਉਹਦਾ ਰੀਜ਼ਨ ਬਾਬੇ ਨੇ ਪਹਿਲਾਂ ਬਿਆਨ ਦਿੱਤਾ ਵੀ ਭਾਈ ਤੇਰੀ ਤ੍ਰਿਸ਼ਨਾ ਤੈਨੂੰ ਪਰੇਸ਼ਾਨ ਕਰ ਰਹੀ ਹੈ, ਇਹੋ ਹੀ ਦੁੱਖ ਹੈ। ਧਾਵਤ ਜੂਨ ਜਨਮ ਭ੍ਰਮ ਥਾਕੇ ਅਬ ਦੁੱਖ ਕਰ ਹਮ ਹਾਰੇ ਉਰੇ, ਕਹਿਣ ਲੱਗੇ ਹੁਣ ਮੈਂ ਹਾਰ ਗਿਆ। ਜਿਵੇਂ ਕੋਈ ਬੰਦਾ ਅੱਕ ਨਹੀਂ ਜਾਂਦਾ ਕਿਸੇ ਚੀਜ਼ ਤੋਂ, ਕਹਿੰਦਾ ਹੁਣ ਨਹੀਂ ਇਹ ਕੰਮ ਕਰਨਾ। ਜਿੱਦਣ ਸਾਨੂੰ ਏਦਾਂ ਕੇਵਾ ਹੋਵੇਗਾ ਆਪਣੀਆਂ ਇੰਦਰੀਆਂ ਦੇ ਰਸ ਤੋਂ, ਜਿੱਦਣ ਅਸੀਂ ਏਦਾਂ ਤੌਬਾ ਕਰਾਂਗੇ, ਹਾਰ ਜਾਵਾਂਗੇ ਕਿ ਨਹੀਂ ਕੁਝ ਨਹੀਂ ਇਸ ਜ਼ਿੰਦਗੀ ਦੇ ਵਿੱਚ, ਇਹਦਾ ਇਹ ਮਤਲਬ ਨਹੀਂ ਹੈ ਵੀ ਆਪਾਂ ਕਿਸੇ ਨੂੰ ਡੀਮੋਟੀਵੇਟ ਕਰਨਾ ਹੈ ਵੀ ਤੁਸੀਂ ਹਾਰ ਕੇ ਬਹਿ ਜਾਓ ਵੀ ਹਾਏ ਮਰ ਗਏ, ਨਹੀਂ ਉਹ ਨਹੀਂ ਹੈ। ਗੱਲ ਇਹ ਹੈ ਵੀ ਜਿਹੜੀ ਵਾਧੂ ਦੀ ਦੌੜ, ਮੈਂ ਐਵੇਂ ਭੱਜੀ ਫਿਰਦਾ ਨਾ ਤੇਲੀ ਦੇ ਬਲਦ ਵਰਗੀ, ਤੇਲੀ ਦੇ ਬਲਦ ਦੀ ਦੌੜ ਸਮਝਦੇ, ਉਹ ਕੀ ਕਰਦਾ ਵੀ ਜਦੋਂ ਉਹਨੂੰ ਸਵੇਰੇ ਜਿਉਂਦਾ ਨਾ ਉਹਦੀਆਂ ਅੱਖਾਂ ਦੇ ਖੋਪੇ ਚਾੜ ਦਿੰਦਾ, ਤੇ ਇੱਕ ਗਲ ਚ ਉਹਦੇ ਪਾਉਣ ਦਾ ਟੱਲੀ, ਇੱਕ ਸੋਟੀ ਮਾਰਦਾ ਤੇ ਤੇਲੀ ਦਾ ਬਲਦ ਇੱਦਾਂ ਗੇੜੇ ਕੱਢਣਾ ਸ਼ੁਰੂ ਕਰ ਦਿੰਦਾ, ਜਿਵੇਂ ਖੂਹ ਚੱਲਦੇ ਹੁੰਦੇ ਸੀ ਟਿੰਡਾਂ, ਉਹਦੇ ਆਲੇ ਦੁਆਲੇ ਬਲਦ ਗੇੜੇ ਕੱਢਦਾ। ਬਾਬੇ ਨੇ ਕਿਹਾ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉਂ, ਵੀ ਜਿਵੇਂ ਤੇਲੀ ਦੇ ਬਲਦ ਭਰਮਦੇ ਨੇ ਨਾ, ਇੱਦਾਂ ਉਹ ਗੇੜੇ ਕੱਢਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਗੇੜੇ ਕੱਢਦੇ ਰਹਿੰਦੇ ਨੇ। ਦੋਵੇਂ ਬਲਦ ਮਨ ਵਿੱਚ ਪਤਾ ਕੀ ਸੋਚਦੇ ਨੇ, ਮਨ ਵਿੱਚ ਇਹ ਸੋਚਦੇ ਨੇ ਵੀ ਹੁਣ ਅੱਜ ਤੇ ਬਹੁਤ ਦੂਰ ਨਿਕਲ ਆਏ ਹੋਵਾਂਗੇ, ਉਹਨਾਂ ਦੇ ਮਨ 'ਚ ਖਿਆਲ ਇਹੋ ਹੀ ਚੱਲਦਾ ਵੀ ਅੱਜ ਬਹੁਤ ਦੂਰ ਚਲੇ ਗਏ ਹੋਵਾਂਗੇ, ਤੇ ਹੁਣ ਉਸ ਮਾਲਕ ਤੋਂ ਮੇਰਾ ਖਹਿੜਾ ਛੁੱਟ ਜਾਊਗਾ, ਹੁਣ ਉਸ ਚੀਜ਼ ਤੋਂ ਮੇਰਾ ਖਹਿੜਾ ਛੁੱਟ ਜਾਵੇਗਾ। ਪਰ ਨਹੀਂ, ਜਦੋਂ ਸ਼ਾਮਾਂ ਨੂੰ ਤੇਲੀ ਨੇ ਉਹਨਾਂ ਦੀਆਂ ਅੱਖਾਂ ਤੋਂ ਖੋਪਾ ਲਾਇਆ ਤੇ ਵੀ ਕੀ ਵੇਖਿਆ, ਉੱਥੇ ਦੇ ਉੱਥੇ ਖਲੋਤੇ। ਹੁਣ ਇਸੇ ਤਰੀਕੇ ਨਾਲ ਸਾਡੀ ਵੀ ਦੌੜ ਏਦਾਂ ਹੁੰਦੀ ਹੈ ਵੀ ਆਹ ਚੀਜ਼ ਦੀ ਮੈਂ ਮਤਲਬ ਜੇ ਪ੍ਰਾਪਤੀ ਹੋ ਜਾਵੇ ਤੇ ਮੈਂ ਤੇ ਫਿਰ ਦੁੱਖਾਂ ਤੋਂ ਬਹੁਤ ਦੂਰ ਨਿਕਲ ਆਵਾਂਗਾ, ਤੇ ਬੰਦਾ ਭਜਦਾ ਭਜਦਾ ਭਜਦਾ ਭਜਦਾ ਆਪਣੀ ਜ਼ਿੰਦਗੀ ਨੂੰ ਸਮਾਪਤ ਕਰ ਲੈਂਦਾ, ਤੇ ਉਹ ਚੀਜ਼ਾਂ ਜਾਂਦੀਆਂ ਨਹੀਂ, ਉਹ ਜਾਣੀਆਂ ਵੀ ਨਹੀਂ, ਕਿਵੇਂ ਜਾਣਗੀਆਂ। ਜਦੋਂ ਅਸੀਂ ਗੁਰੂ ਦੀ ਮੱਤ ਨੂੰ ਧਾਰਨ ਕਰਾਂਗੇ ਉਹ ਤੋਂ ਉਧਾਰ ਸਾਡਾ ਤਾਂ ਹੀ ਹੋਣਾ। ਭਾਈ ਗੁਰਦਾਸ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ, ਕਹਿੰਦੇ ਇੰਨਾ ਬੰਦਾ ਰੱਸੀ ਵੱਟਣ ਲੱਗ ਪਿਆ, ਦਿਖਦਾ ਨਹੀਂ ਸੀ ਰੱਸੀ, ਪਹਿਲਾਂ ਹੁੰਦਾ ਨਾ ਰੱਸੇ ਵੱਟਦੇ ਹੁੰਦੇ ਸੀ ਹੱਥਾਂ ਨਾਲ, ਬੇੜ ਕਹਿੰਦੇ ਸੀ ਜਦੋਂ ਆਹ ਕਿਸਾਨਾਂ ਨੇ ਭਰੀਆਂ ਭੁਰੀਆਂ ਕਣਕ ਵਾਲੀਆਂ ਬੰਨਣੀਆਂ ਹੁੰਦੀਆਂ ਸੀ ਤੇ ਉਹ ਘਾਹ ਜੀ ਦੀਆਂ ਹੁੰਦੀਆਂ ਸੀ। ਕਹਿੰਦੇ ਵੀ ਅੰਨਾ ਬੰਦਾ ਰੱਸੀ ਵੱਟਣ ਲੱਗ ਪਿਆ, ਵੱਟਦਾ ਰਿਹਾ ਵੱਟਦਾ ਰਿਹਾ ਵੱਟਦਾ ਰਿਹਾ, ਉਹ ਜਿੰਨੀ ਕੁ ਵੱਟਦਾ ਸੀ ਵੱਛਾ ਬਿਰਜਾ ਸੀ ਲਾਗੇ, ਉਹ ਜਿੰਨੀ ਕੁ ਵੱਟੀ ਨਾਲੋਂ ਨਾਲੋਂ ਖਾਈ ਗਿਆ, ਨਾਲੋਂ ਨਾਲ ਹੀ ਸ਼ਾਮਾਂ ਤਾਂ ਹੀ ਲੱਗਾ ਰਿਹਾ ਤੇ ਕੋਈ ਸਜਾਖਾ ਬੰਦਾ ਲਾਗੋਂ ਦੀ ਲੰਘਿਆ, ਉਹ ਕਹਿੰਦਾ ਕੀ ਕਰਦਾ, ਕਹਿੰਦਾ ਰੱਸੀ ਵੱਟਦਾ ਸਵੇਰ ਦੀ ਵੱਟ ਰਿਹਾ ਸਵੇਰ ਦੀ, ਹੁਣ ਤੇ ਇੰਨੀ ਲੰਮੀ ਵੱਟ ਲਈ ਭਾਵੇਂ ਸਾਰਾ ਪਿੰਡ ਬੰਨ ਲਓ। ਅੰਨਾ ਕੀ ਕਹਿੰਦਾ ਵੀ ਇੰਨੀ ਲੰਮੀ ਰੱਸੀ ਵੱਟ ਲਈ ਆ ਭਾਵੇਂ ਸਾਰਾ ਪਿੰਡ ਇਹਦੇ ਨਾਲ ਬੰਨ ਲਓ। ਉਹ ਕਹਿੰਦਾ ਭਰਾਵਾ ਤੂੰ ਹੈ ਹੀ ਅੰਨਾ, ਤੈਨੂੰ ਕਿਵੇਂ ਸਮਝਾਈਏ ਵੀ ਰੱਸੀ ਤੇ ਤੇਰੀ ਦੋ ਗਿੱਠਾਂ ਵੀ ਨਹੀਂ ਹੈਗੀ, ਕਿਉਂਕਿ ਜਿੰਨੀ ਤੂੰ ਵੱਟ ਰਿਹਾ ਸੀ ਨਾਲੋਂ ਨਾਲ ਵੱਛਾ ਕੱਟਾ ਖਾਈ ਗਿਆ। ਇੱਦਾਂ ਹੀ ਬੰਦਾ ਕਹਿੰਦਾ ਵੀ ਇੰਨੀ ਕੁ ਦੌਲਤ ਹੁਣ ਕਮਾ ਲਈ ਹੈ, ਹੁਣ ਸੁਖੀ ਹੋਵਾਂਗੇ ਹੁਣ ਸੁਖੀ ਹੋਵਾਂਗੇ ਹੁਣ ਸੁਖੀ ਹੋਵਾਂਗੇ, ਪਰ ਉਹ ਸੁੱਖ ਜੀਵਨ ਵਿੱਚ ਲੱਭਦਾ ਨਹੀਂ ਹੈ। ਬਾਬੇ ਨੇ ਬੜੀਆਂ ਉਦਾਹਰਨਾਂ ਦੇ ਕੇ ਸਾਨੂੰ ਗੱਲ ਜੀਵਨ ਦੇ ਮਨੋਰਥ ਦੀ ਸਮਝਾਈ ਹੈ ਵੀ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਉਹ ਇੱਦਾਂ ਦੀ ਹੈ, ਬੰਦਾ ਵੀ ਭੜਕ ਰਿਹਾ। ਤੋ ਮਹਾਰਾਜ ਕਹਿੰਦੇ ਨੇ ਧਾਵਤ ਜੋਨ ਜਨਮ ਭ੍ਰਮ ਥਾਕੇ ਅਬ ਦੁੱਖ ਕਰ ਹਮ ਹਾਰੇ ਉਰੇ, ਹੁਣ ਮੈਨੂੰ ਪਤਾ ਲੱਗ ਗਿਆ ਇਸ ਅਸਲੀਅਤ ਦਾ, ਹੁਣ ਮੈਂ ਹਾਰ ਗਿਆ, ਹੁਣ ਉਹ ਰੱਸੀ ਵੱਟਣੀ ਮੈਂ ਬੰਦ ਕਰ ਦਿੱਤੀ ਹੈ। ਕਹਿ ਕਬੀਰ ਗੁਰ ਮਿਲਤ ਮਹਾਰਸ, ਗੁਰੂ ਨੂੰ ਮਿਲ ਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਸਲੀ ਮਹਾਰਸ ਦੀ ਮੈਂ ਪ੍ਰਾਪਤੀ ਕਰ ਲਈ ਹੈ। ਕਹਿ ਕਬੀਰ ਗੁਰ ਮਿਲਤ, ਗੁਰੂ ਨੂੰ ਮਿਲ ਕੇ ਮਹਾਰਸ, ਮਹਾਰਸ ਦੀ ਪ੍ਰਾਪਤੀ ਹੋਈ। ਪ੍ਰੇਮ ਭਗਤ ਨਿਸਤਾਰਿਓ ਰੇ, ਜਿਹੜੀ ਪ੍ਰੇਮਾ ਭਗਤੀ ਹੈ ਉਹਨੇ ਹੁਣ ਮੈਨੂੰ ਤਾਰ ਦਿੱਤਾ ਹੈ, ਮੇਰਾ ਭਲਾ ਕੀਤਾ। ਤੋ ਰੱਬੀ ਪ੍ਰੇਮਾ ਭਗਤੀ ਸਾਡੇ ਜੀਵਨ ਦਾ ਕਲਿਆਣ ਕਰੇਗੀ, ਇਹ ਸਾਨੂੰ ਤਾਰੇਗੀ। ਤੋ ਬਾਬਾ ਕਬੀਰ ਸਾਹਿਬ ਨੇ ਇਸ ਸਮੁੱਚੇ ਸ਼ਬਦ ਦੇ ਵਿੱਚ ਬੰਦਾ ਜਿਹੜਾ ਅਡੰਬਰ ਕਰ ਰਿਹਾ, ਜਿੰਨੇ ਯਤਨ ਕਰ ਰਿਹਾ ਵੀ ਮੈਂ ਉੱਭਰ ਆਵਾਂ, ਉਹ ਉਹਨਾਂ ਯਤਨਾਂ ਦਾ ਉਹ ਕਹਿੰਦੇ ਕੋਈ ਸਾਰਥਕ ਲਾਭ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ। ਯਤਨ ਬਹੁਤ ਮੈਂ ਕਰ ਰਹੇ ਹੋ ਮਿਟੇ ਉਹਨਾਂ ਮਨ ਕੋ ਮਾਨ, ਮੁਸ਼ਕਲ ਇਹ ਹੈ ਵੀ ਮੇਰੇ ਮਨ ਵਿੱਚ ਮਾਣ ਹੈ ਅਹੰਕਾਰ ਹੈ ਤੇ ਮੈਂ ਕਿਹੜਾ ਯਤਨ ਕਰਾਂ ਮਿਟੇਗਾ।
ਹੁਣ ਮਨ ਦੇ ਹੰਕਾਰ ਦੇ ਦੁੱਖ ਕਰਕੇ ਮੈਂ ਦੁਖੀ ਹਾਂ, ਮਾਣ ਕਰਕੇ ਮੈਂ ਦੁਖੀ ਹਾਂ, ਤੇ ਮੈਂ ਯਤਨ ਇਹ ਕਰਾਂ ਵੀ ਫਲਾਨੀ ਜਗ੍ਹਾ ਉੱਤੇ ਜਾ ਕੇ ਇਸ਼ਨਾਨ ਕਰ ਆਵਾਂ ਤੇ ਇਹਦੇ ਨਾਲ ਥੋੜਾ ਮਿਟ ਚੱਲਿਓ। ਦੁੱਖ ਮੈਨੂੰ ਇਹ ਹੈ ਵੀ ਮੇਰੀ ਮੱਤ ਵਿੱਚ ਦੁਰਮਤ ਹੈ, ਭੈੜੀ ਮੱਤ ਹੈ ਮੇਰੀ, ਖਿਆਲ ਚੰਗੇ ਨਹੀਂ ਹਨ, ਤੇ ਕਿਹੜਾ ਯਤਨ ਕਰਾਂ ਤੇ ਦੁਰਮਤ ਮਿਟ ਜਾਵੇ। ਕੋਈ ਹੈ ਯਤਨ ਵੀ ਫਲਾਨੀ ਜਗ੍ਹਾ ਉੱਤੇ ਜਾ ਕੇ ਚੁੱਭੀ ਮਾਰ ਆਵਾਂ ਤੇ ਉੱਥੇ ਜਾ ਕੇ ਮਿਟ ਜਾਣਗੇ? ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ। ਆਖਿਆ ਦੁਰਮਤ ਦੇ ਨਾਲ, ਭੈੜੀ ਮੱਤ ਨਾਲ ਨਾਨਕ ਫਸਿਆ ਹੋਇਆ। ਹਾਲਾਂਕਿ ਗੱਲ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ, ਦੁਰਮਤ ਸਿਉ ਨਾਨਕ ਫਦਿਓ, ਤੇ ਮੈਂ ਇਹ ਕਹਿ ਰਿਹਾ ਰਾਖ ਲਿਹੋ ਭਗਵਾਨ, ਹੇ ਭਗਵਾਨ ਜੀ ਤੁਸੀਂ ਮੈਨੂੰ ਰੱਖੋ, ਮੈਂ ਤੇ ਬੜੇ ਯਤਨ ਕਰਦਾ, ਬੜੇ ਯਤਨ ਕਰਦਾ, ਪਰ ਮੇਰੇ ਯਤਨ ਉਦਾਂ ਨੇ ਜਿਵੇਂ ਅੰਨੇ ਦੀ ਰੱਸੀ ਵਰਗੇ ਨੇ, ਮੇਰੇ ਯਤਨ ਉਦਾਂ ਨੇ ਜਿਵੇਂ ਤੇਲਕ ਕੇ ਕੱਪ ਜਿਉਂ, ਜਿਵੇਂ ਤੇਲੀ ਦੇ ਬਲਦ ਵਰਗੇ ਨੇ, ਉਹਨਾਂ ਯਤਨਾਂ ਦਾ ਮੈਨੂੰ ਕੋਈ ਲਾਭ ਨਹੀਂ ਹੁੰਦਾ। ਇੱਕ ਬਚਨ ਆਪਾਂ ਪੜ੍ਹਦੇ ਹਾਂ ਗੁਰੂ ਕੇ ਪਿਆਰ ਵਾਲਿਓ ਸੋਦਰ ਦੀ ਬਾਣੀ ਵਿੱਚ, ਉੱਥੇ ਵੀ ਮਹਾਰਾਜ ਨੇ ਯਤਨ ਦੀ ਗੱਲ ਕੀਤੀ ਹੈ। ਆਖਿਆ ਭਈ ਪ੍ਰਾਪਤ ਮਾਨੁਖ ਦਿਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਅਗਲੀ ਪੰਕਤੀ ਕੀ ਹੈ, ਅਵਰ ਯਤਨ। ਸਤਿਗੁਰ ਨੇ ਆਖਿਆ ਜਿੰਨੇ ਹੋਰ ਕਰਮ ਨੇ, ਭਈ ਪ੍ਰਾਪਤ ਮਾਨੁਖ ਦਿਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕੰਮ। ਕਾਜ ਦਾ ਮਤਲਬ ਉਹ ਜਿਹੜੇ ਕੰਮ, ਉਹ ਜਿਹੜੇ ਯਤਨ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਹੋਰ ਜਿਹੜੇ ਕਾਰਜ ਨੇ ਨਾ, ਦੁਰਮਤ ਨੂੰ ਦੂਰ ਕਰਨ ਦੇ, ਭੈੜੀ ਮੱਤ ਨੂੰ ਦੂਰ ਕਰਨ ਦੇ, ਮਨ ਦੇ ਹੰਕਾਰ ਨੂੰ ਮਿਟਾਉਣ ਦੇ, ਜਿਨ੍ਹਾਂ ਨਾਲ ਤੈਨੂੰ ਐਕਚੁਅਲ ਵਿੱਚ ਸੁੱਖ ਦੀ ਪ੍ਰਾਪਤੀ ਹੋਣੀ ਹੈ, ਉਹ ਤੇਰੇ ਕੰਮ ਨਹੀਂ ਆਉਣੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ। ਮਿਲ ਕਿਹਨੂੰ? ਸਾਧ ਸੰਗਤ ਵਿੱਚ ਮਿਲ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੀ ਕਰਨਾ ਹੈ? ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਹੈ, ਗੁਰੂ ਦੀ ਵਿਚਾਰ ਨੂੰ ਚੇਤੇ ਕਰਨਾ ਹੈ, ਕੇਵਲ ਨਾਮ। ਤੇਰਾ ਏਕ ਨਾਮ ਤਾਰੇ ਸੰਸਾਰ। ਮਿਲ ਸਾਧ ਸੰਗਤ, ਸਾਧ ਸੰਗਤ ਹੀ ਹੈ ਜਿਹੜੀ ਬੰਦੇ ਦੇ ਸੁਭਾਅ ਨੂੰ ਤਬਦੀਲ ਕਰ ਸਕਦੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਨਹੀਂ ਤੇ ਜਨਮ ਜਿਹੜਾ ਤੇਰਾ ਹੈ ਉਹ ਵਿਅਰਥ ਚੱਲ ਜਾਵੇਗਾ। ਧੰਨ ਗੁਰੂ ਅੰਗਦ ਸਾਹਿਬ ਦਾ ਇੱਕ ਬੋਲ ਹੈ, ਉੱਥੇ ਮਹਾਰਾਜ ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਆਖਿਆ ਜਿਹੜੀਆਂ ਇਹ ਦਾਤਾਂ ਨੇ ਚੰਗੇ ਜੀਵਨ ਦੀਆਂ, ਉਹ ਸਾਹਿਬ ਦੇ ਜਿਹੜੇ ਸੰਦ ਨੇ, ਸੰਦਾਂ ਦੀ ਆਮ ਵਰਤੋਂ ਦੀ ਖੇਤੀਬਾੜੀ ਕਰਨ ਲਈ ਆਪਾਂ ਕਹਿੰਦੇ, ਉਹ ਵੀ ਇੱਕ ਯਤਨ ਹੀ ਹੁੰਦਾ। ਮਹਾਰਾਜ ਕਹਿੰਦੇ ਨੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਬੰਦਾ ਜਿਹੜਾ ਬੜੇ ਯਤਨ ਕਰਦਾ, ਬੜਾ ਭੱਜਾ ਫਿਰਦਾ ਵੀ ਮੈਂ ਇੱਦਾਂ ਧਾਰਮਿਕ ਬਣ ਜਾਵਾਂਗਾ, ਇੱਦਾਂ ਮੈਂ ਧਰਮੀ ਬਣ ਜਾਵਾਂਗਾ, ਤਾਂ ਮਹਾਰਾਜ ਨੇ ਆਖਿਆ ਸਾਹਿਬ ਦੀਆਂ ਦਾਤਾਂ ਨੇ ਇੱਦਾਂ ਭੱਜਿਆ ਫਿਰਿਆ ਕੁਝ ਨਹੀਂ ਹੋਣਾ, ਕਰਮ ਕਾਂਡਾਂ ਨਾਲ ਕੁਝ ਨਹੀਂ ਹੋਣਾ, ਪਖੰਡਾਂ ਦਾ ਜ਼ੋਰ ਜਿੰਨਾ ਮਰਜ਼ੀ ਕਰ ਲਓ ਇੱਦਾਂ ਕੁਝ ਨਹੀਂ ਹੋਣਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਹਨ। ਇੱਕ ਜਿਹੜੇ ਆਪਣੇ ਆਪ ਨੂੰ ਬੜੇ ਜਾਗਦੇ ਸਮਝਦੇ ਸੀ, ਬੜੇ ਸਿਆਣੇ ਸਮਝਦੇ ਸੀ, ਇੱਕ ਜਗੰਦੇ ਨਾਲ ਹਨ, ਉਹਨਾਂ ਨੂੰ ਨਹੀਂ ਮਿਲਦੀਆਂ। ਜਾਗਣ ਦਾ ਮਤਲਬ ਕੀ ਹੈ? ਆਪਣੇ ਆਪ ਨੂੰ ਚਲਾਕ ਸਮਝਣਾ, ਇੱਕ ਨਾ ਸੁੱਤਿਆਂ ਦੇ ਉਠਾਲ ਤੇ। ਜਦੋਂ ਦੇਣ ਤੇ ਆਉਂਦਾ ਹੈ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸੁੱਤਿਆਂ ਨੂੰ ਵੀ ਉਠਾ ਕੇ ਦੇ ਦਿੰਦਾ। ਉਹ ਸੁੱਤਿਆਂ ਨੂੰ ਉਠਾ ਕੇ ਦਾ ਅਰਥ ਇਹ ਹੈ ਵੀ ਜਿਹੜੇ ਉਹਨੇ ਯਤਨ, ਜਿਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਸਮਝ ਨਹੀਂ ਸੀ, ਜਿਹਨਾਂ ਨੇ ਕੋਈ ਪੰਡਿਤਾਂ ਦੇ ਧਾਰਮਿਕ ਕਰਮ ਕਾਂਡਾਂ ਵਾਲੇ ਜਿਹੜਾ ਉਹ ਜਾਗਣਪੁਣਾ ਸੀ ਉਹਨੂੰ ਬਹੁਤਾ ਫੋਲੋ ਨਹੀਂ ਕੀਤਾ, ਆਖਿਆ ਉਹਨਾਂ ਨੂੰ ਕੱਖ ਵੀ ਨਾ ਮਿਲਿਆ। ਜਿਹੜੇ ਬਿਲਕੁਲ ਆਮ ਸਧਾਰਨ ਲੋਕ ਕਿਰਤਕਾਰ ਕਰਨ ਵਾਲੇ ਸਨ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ। ਇਹ ਗੁਰੂ ਕਿਰਪਾ ਕਰੇ ਮਹਾਰਾਜ ਨੇ ਸਮੁੱਚੇ ਸ਼ਬਦ ਦੇ ਵਿੱਚ ਨਾ ਸਾਧ ਸੰਗਤ ਇਹੋ ਸਾਨੂੰ ਗੱਲ ਜਿਹੜੀ ਹੈ ਉਹ ਸਮਝਾਈ ਹੈ ਵੀ ਜੇ ਤੇ ਯਤਨ ਕਰਤ ਤੇ ਡੂਬੇ ਭਾਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬਹੁ ਸੰਜਮ ਅਹੰਗ ਬੁੱਧ ਮਨ ਜਾਰਿਓ ਰੇ। ਬੰਦੇ ਨੇ, ਬੰਦਾ ਕਰਮ ਧਰਮ ਕਰਦਾ ਹੈ ਪਰ ਹੰਕਾਰੀ ਬੁੱਧੀ ਨੇ ਇਹਦੇ ਮਨ ਨੂੰ ਕੀ ਕੀਤਾ ਹੈ? ਸਾੜਿਆ ਹੋਇਆ ਹੈ, ਮਨ ਸੜਿਆ ਹੋਇਆ ਹੈ। ਸਾਸ ਗ੍ਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਨੋ ਵਿਸਾਰੇ ਉਰੇ। ਜਿਹੜਾ ਉਹ ਵਾਹਿਗੁਰੂ ਦਾਤਾ, ਜਿਹੜਾ ਸਾਨੂੰ ਸਾਹ ਦੇਣ ਵਾਲਾ ਹੈ, ਜਿਹੜਾ ਸਾਡੀਆਂ ਗ੍ਰਾਹੀਆਂ ਦਾ ਦਾਤਾ ਹੈ, ਮਹਾਰਾਜ ਕਹਿੰਦੇ ਉਹਨੂੰ ਤੂੰ ਕਿਉਂ ਆਪਣੇ ਮਨ ਦੇ ਵਿੱਚੋਂ ਵਿਸਾਰਿਆ ਹੈ? ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰੇ ਉਰੇ। ਆਖਿਆ ਜਨਮ ਮੋਲਕ ਹੈ ਪਰ ਤੈਨੂੰ ਇਹਦੀ ਕਦਰ ਦਾ ਪਤਾ ਨਹੀਂ,
ਇਹ ਸਰੀਰ ਦਾ ਭਾਂਡਾ ਬੜਾ ਅਮੋਲਕ ਹੈ, ਹੋ ਜਾਵੇਗਾ ਗੁਰ ਕਾ ਸ਼ਬਦ ਰਤਨ ਹੈ, ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ, ਕੌਡੀਆਂ ਦੇ ਭਾਅ ਇਹਨੂੰ ਤੂੰ ਹਾਰ ਰਿਹਾ, ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲੱਗ ਗਈ ਹਿਰਦੈ ਨਾਹੇ ਵਿਚਾਰਿਓ ਰੇ, ਤੋ ਹਿਰਦੇ ਵਿੱਚ ਤੂੰ ਇਸ ਗੱਲ ਨੂੰ ਸਮਝਦਾ ਵਿਚਾਰਦਾ ਨਹੀਂ, ਤੂੰ ਗੁਰੂ ਕਿਰਪਾ ਕਰੇ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਮੇਰੇ ਖਿਆਲ ਸੇਵਕ ਪਰਿਵਾਰ ਦਾ ਇਸ ਹਾਲ ਵਿੱਚ ਅੱਗੇ ਪ੍ਰੋਗਰਾਮ ਹੈ, ਤੋ ਆਪ ਸੰਗਤ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਜੀ ਆਪ ਸਾਹਿਬ ਜੀ ਹੋ ਸੰਤ ਮਾਲਾ ਪੈਦਾ ਕਰਵਾਇਆ ਆਰ ਜੋਬਨ ਮੈਂ ਮੱਤ ਵਧੀਆ ਕੋਈ ਜਗ ਪ੍ਰੀਤਮ ਤਿਸੈ ਬਾਬਾ ਲਗਣ ਲਗਾਏ ਹੂੰ ਵੰਜਾ ਸੋਰੇ ਬਲਰਾਮ ਜਿਉ ਸਾਹ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜਿਉ ਕਿਰਤ ਪਾਇਆ ਕਰਤੈ ਕਰ ਪਾਇਆ ਮਿਟ ਨਾ ਸਕੈ ਕੋਈ ਜਾ ਵੀ ਨਾਉ ਨਰਹਿ ਨੇ ਕੇਵਲ ਰਵ ਰਿਆ ਤੈ ਲੋਏ ਮਾਏ ਨਰਾਸੀ ਰੋਵੈ ਸੁਨੀ ਬਾਲੀ ਰੋਵੈ ਹਿਤ ਨਾਨਕ ਸੱਚੈ ਸ਼ਬਦ ਸੁਖ ਮੈਲੀ ਗੁਰਚਨੀ ਪ੍ਰਵਚੇਤ ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਾਈ ਐ ਬਲਰਾਮ ਜੀਓ ਰਹਿ ਸਿਵੇ ਖਦੂਰ ਪਿਰ ਰਾਵੀ ਪਿਰ ਸੋਹੈ ਬਲਰਾਮ ਜੀਓ ਸੱਚੈ ਪਿਰ ਲੋੜੀ ਪ੍ਰੀਤਮ ਜੋੜੀ ਮਾਤ ਪੂਰੈ ਪਰ ਦਾਨੈ ਸੰਜੂਗੀ ਮੇਲਾ ਧਾਨ ਸੋਇ ਲੈ ਗੁਣਵੰਤੀ ਗੁਣ ਗਿਆਨ ਔਰ ਗਿਆਨੈ ਸਾਸਮ ਜਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਸ਼ੀ ਮਾਲਾ ਪਹਿਲਾ ਸ਼ੰਤ ਘਰ ਦੂਜਾ ਏਕੋ ਅਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸੱਚ ਮਿਲ ਮੇਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਤ ਪ੍ਰਾਪਤ ਹੋਏ ਜਿਸ ਤੇ ਮਨ ਲਾਇਆ ਦਿਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਛਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ ਆਵ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਓ ਤਾਂ ਪ੍ਰਪਾਓ ਸੋਹੇ ਲੜਾ ਜੁਗ ਚਾਰੀ ਆਪਣੇ ਕਰ ਆਇਆ ਥਾਨ ਸੁਹਾਇਆ ਕਾਜ ਸਬਦ ਸਵਾਰੀ ਗਿਆਨ ਮਾਂ ਰਸ ਨੇਤਰੀ ਅੰਜਨ ਤ੍ਰਿਪਣ ਰੂਪ ਦਿਖਾਇਆ ਸੁਖੀ ਸੇਲੀ ਰਸ ਮੰਗਲ ਗਾਓ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਮ੍ਰਿਤ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮਾ ਤਤ ਵਿਚਾਰੂ ਜੰਤ ਭੇਕ ਤੂੰ ਸਫਲ ਉਦਾਤਾ ਸਿਰ ਸਿਰ ਦੇ ਬਣਹਾਰੂ ਤੂੰ ਜਾਨ ਗਿਆਨੀ ਆਂਤਰ ਜਾਮੇ ਆਪੇ ਕਰਨ ਕੀ ਨਾ ਸੁਣੋ ਸੁਖੀ ਮਨ ਮੋਹਨ ਮੋਇਆ ਮਾਨ ਤਨ ਅੰਮ੍ਰਿਤ ਪੀਨਾ ਆਤਮਰਤ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਬਾਰਾ ਤੁਧ ਬਿਨ ਅਵਰ ਨਨਾ ਕੌਣ ਜਾਣੈ ਤੁਧ ਬਿਨ ਕੌਣ ਬੁਝਾਈ ਸਿਸ ਸਾਧਕ ਸਿਆਣੇ ਕੀਤੇ ਤੁਧ ਬਿਨ ਕਵਨ ਕਹਾਏ ਕਾਲ ਵਿਕਾਲ ਪਏ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਈ ਰਾਗ ਸੂਹੀ ਮਾਲਾ ਪਹਿਲਾ ਘਰ ਤੀਜਾ ਏਕੋ ਅਕਾਰ ਸਤਿਗੁਰ ਪ੍ਰਸਾਦ ਆਓ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜੇ ਖੜੀ ਤਕਾ ਮੈਂ ਮਨ ਚਾਓ ਕਨੇਰਾ ਰਾਮ ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਪਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ ਸਗਲ ਜੋਤ ਜਾਤਾ ਤੂੰ ਸੋਏ ਮਿਲਿਆ ਭਾਈ ਸੁਪਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਕਰਿਆਈ ਘਰ ਆਇੜੇ ਸਾਜਨਾ ਤਾਂ ਤਨਖਰੀ ਸਰਸੀ ਨਾਮ ਹਰ ਮੋਹੜੀ ਸੱਚ ਸ਼ਬਦ ਉਠਾ ਕੁਰ ਦੇਖ ਰਹਸੀ ਰਾਮ ਗੁਣ ਸੰਗ੍ਰਹਸੀ ਖਰੇ ਸਤਸੀ ਜਾ ਰਵੀ ਰੰਗ ਰਾਤੇ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੈ ਪੁਰਖ ਵਿਦਾਤੀ ਤਸ ਕਰ ਮਾਰ ਵਜੀ ਪੰਚਾਇਣ ਅਦਲ ਕਰੈ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ
ਗੁਰਮਤ ਮਿਲਹਿ ਪਿਆਰੇ ਵਰ ਪਾਇੜਾ ਬਲੇ ਵਾਇੜ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਵੇ ਅੜਾਉ ਸ਼ਬਦ ਰਲੀ ਰਵਿਆ ਦੂਰ ਨਹਿ ਦੂਰੇ ਰਾਮ ਪ੍ਰਭ ਦੂਰ ਨਾ ਹੋਈ ਕੜਕੜ ਸੋਈ ਤਿਸਕੀ ਨਾਰ ਸਵਾਈ ਆਪੇ ਰਸਿਆ ਆਪੇ ਰਾਵੈ ਜਿਉ ਤਿਸਦੀ ਵਡਿਆਈ ਅਮਰ ਅਟੋਲ ਅਮੋਲ ਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਜੋਗੀ ਨਦਰ ਕਰੇ ਲਿਵਲਾਈਐ ਫਿਰ ਚੜੀਐ ਮਾੜੀਐ ਤੈ ਲੋ ਆਸਰ ਤਾਜਾ ਰਾਮ ਓਮ ਬਿਸਮ ਪਈ ਦੇਖ ਗੁਣਾਂਦਨ ਸ਼ਬਦ ਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਕੂਟੈ ਨਹੀਂ ਠਾਰੈ ਨਾਮ ਰਤਨ ਪ੍ਰਵਾਣੋ ਮਤ ਪਤ ਪੂਰੀ ਪੂਰਵਾਨਾ ਨਾਵੇ ਨਾ ਜਾਸੀ ਨਾਨਕ ਗੁਰਮੁਖ ਆ ਪਛਾਣੈ ਪ੍ਰਭੁ ਜੈਸੈ ਅਵਨਾਸੀ ਏਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਾਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰੇ ਕਰ ਚਾਨਣਾ ਤਿਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁਖ ਅੰਧੀਰਾ ਉੱਠ ਗਿਆ ਗੁਣ ਵੰਜ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀ ਲਾਇਆ ਵਿਆਹ ਹੋਆ ਸਭ ਸੀਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਧੰਦੜੇ ਲਾਇਆ ਹੁੰਬਲਿਹਾਰੀ ਸਜਣਾ ਮੀਤਾ ਅਵਰੀਤਾ ਤਨ ਜਿਨ ਸਿਉ ਗਾਡਿਆ ਮਨ ਲੀੜੇ ਦਿੱਤਾ ਲਿਆ ਦੰਦਿਆ ਮਨ ਜਿਨ ਸਿਉ ਸੇ ਸੱਜਣ ਕੋ ਵਿਸਰੈ ਜਿਨ ਦਿਸ ਆਇਆ ਹੋਈ ਰਲਾਇਆ ਜੀ ਜੇ ਸੇਤੀ ਗੈ ਰਹਿ ਸਗਲ ਗੁਣ ਅਵਗੁਣ ਨਾ ਕੋਏ ਹੋਰ ਨੀਤਾ ਨੀਤਾ ਹੁੰਬਲਿਆਰੀ ਸਾਜਨਾ ਮੀਤਾ ਅਵਰੀਤਾ ਗੁਣ ਕਾ ਹੋਵੈ ਵਾਸਲਾ ਕੜਵਾ ਸੁਖ ਲੀਜੈ ਜੇ ਗੁਣ ਹੋਵੇ ਸਾਜਨਾ ਮਿਲ ਸਾਜ ਕਰੀ ਜੈ ਗੁਣ ਹੈ ਕਿਰੀ ਛੋੜ ਅਵਗੁਣ ਚਲੀਐ ਪਹਿਰੈ ਪਟੰਬਰ ਕਰ ਅਡੰਬਰ ਆਪਣਾ ਪਿਰਮ ਲਈਐ ਜਿੱਥੇ ਜੈ ਬਈ ਹੈ ਭਲਾ ਕੀ ਹੈ ਝੋਲ ਅੰਮ੍ਰਿਤ ਪੀਜੈ ਗੁਣ ਕਾ ਹੋਵੈ ਵਾਸੁਲਾ ਕਡਵਾਸ ਲੀਜੈ

0: ਗੁਰੂ ਸਾਹਿਬ ਜੀ ਕਿਰਪਾ ਕਰਨ ਇੰਨੀਆਂ ਕੀਰਤਨ ਦੀਆਂ ਸਮਾਵਾਂ ਪ੍ਰਵਾਨ ਕਰਨੀਆਂ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਆਓ। ਅਤੀ ਸਤਿਕਾਰਯੋਗ ਢਾਡੀ ਜੱਥਾ ਪਹੁੰਚ ਚੁੱਕਾ ਹੈ, ਆਪ ਜੀ ਢਾਡੀ ਵਾਰਾਂ ਦੁਆਰਾ ਨਿਹਾਲ ਕਰਨਗੇ। ਪਿਆਰ ਸਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ। ਪੰਧ ਜੇ ਤੋਂ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਕੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਸ਼ਹਿਨ ਸ਼ਾਦੋ ਆਲਮ ਸਰਵਰੇ ਕਾਇਨਾਤ ਫਖਰੇ ਮਜ਼ਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ ਵਾਲੀਏ ਕੁੱਲ ਆਲਮ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਉਦੋਂ ਬਖਸ਼ਿਆ ਵੀ ਭਾਈ ਚਲੋ ਘਰੇ ਬੈਠਿਆਂ ਨੇ ਕੀ ਕਰਨਾ, ਗੁਰੂ ਘਰ ਚੱਲ ਕੇ ਆਉਂਦੇ ਹਾਂ। ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਤੁਸੀਂ ਆ ਗਏ ਹੋ, ਔਰ ਸ਼ਹਿਨਸ਼ਾਹ ਕਿਰਪਾ ਕਰਨ ਤੁਸੀਂ ਇੱਕ ਇੱਕ ਕਦਮ ਜਿਹੜਾ ਚੱਲ ਕੇ ਲਾਇਓ ਉਹ ਸਤਿਗੁਰਾਂ ਦੇ ਲੇਖੇ ਦੇ ਵਿੱਚ ਲੱਗ ਜਾਵੇ। ਉਹ ਗੁਰੂ ਮਹਾਰਾਜ ਥਾਏ ਪਾ ਲੈਣ, ਸਾਡੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣ, ਔਰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਸਾਡੇ ਕਾਰੋਬਾਰਾਂ ਵਿੱਚ ਵਾਧਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਐਸੀਆਂ ਅਰਦਾਸਾਂ ਕਰਦੇ ਹਾਂ। ਕੁਝ ਅਰਸੇ ਤੋਂ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਇਤਿਹਾਸ ਦੀ ਸੇਵਾ ਕਰਨ ਦਾ ਯਤਨ ਕਰ ਰਿਹਾ, ਔਰ ਸੰਗਤਾਂ ਦਾ ਸਹਿਯੋਗ ਮਿਲ ਰਿਹਾ। ਔਰ ਸਤਸੰਗ ਜੀ ਅੱਜ ਦੇ ਮਜ਼ਬੂਨ ਦੇ ਵਿੱਚ ਮੈਂ ਕੁਝ ਕਹਿਣ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਕਰਨ ਦਾ ਯਤਨ ਕਰਾਂ ਕਿ ਜਿਸ ਦਰਬਾਰ ਦੇ ਵਿੱਚ ਤੁਸੀਂ ਬੈਠੇ ਹੋ ਨਾ, ਇੱਥੇ ਬੈਠਣਾ ਖਾਲਾ ਜੀ ਦਾ ਵਾੜਾ ਨਹੀਂ, ਸਭ ਤੋਂ ਔਖਾ ਇੱਥੇ ਹੀ 10-20 ਮਿੰਟ ਬੈਠਣਾ ਇੱਥੇ ਹੀ ਔਖਾ ਹੁੰਦਾ। ਜਿੰਨੀ ਸੁਸਤੀ ਸਾਨੂੰ ਇੱਥੇ ਪੈਂਦੀ ਹੈ ਨਾ ਗੁਰੂ ਘਰ ਦੇ ਵਿੱਚ ਆਇਆ, ਜਿੰਨੀ ਨੀਂਦ ਸਾਨੂੰ ਇੱਥੇ ਆਉਂਦੀ ਹੈ ਹੋਰ ਕਿਤੇ ਨਹੀਂ ਆਉਂਦੀ। ਡੀਜੇ ਲੱਗਾ ਹੋਵੇ, ਭੰਗੜਾ ਪੈਂਦਾ ਹੋਵੇ, ਆਰਕੈਸਟਰਾ ਨੱਚਣ ਵਾਲੀਆਂ ਲੱਗੀਆਂ ਹੋਣ, ਉੱਥੇ ਬੰਦਾ 3-3 ਘੰਟੇ ਅੱਖਾਂ ਪਾੜ ਪਾੜ ਕੇ ਦੇਖ ਰਹਿੰਦਾ। ਪਰ ਜਦੋਂ ਆਹ ਸਥਾਨ ਦੇ ਉੱਤੇ ਆਉਂਦੇ ਹਾਂ ਨਾ, ਸਾਨੂੰ ਇੱਥੇ ਸੁਸਤੀ ਪੈਣ ਲੱਗ ਪੈਂਦੀ, ਉਵਾਸੀਆਂ ਆਉਣ ਲੱਗ ਪੈਂਦੀਆਂ, ਅਤੇ ਬੰਦਾ ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਜਟਾਉਂਦਾ ਵੀ ਹੁਣ ਆਪਾਂ ਚੱਲਦੇ ਹਾਂ। ਖੈਰ ਗੁਰੂ ਮਹਾਰਾਜ ਕਿਰਪਾ ਕਰੇ, ਗੁਰੂ ਪਿਆਰਿਓ ਆਪਣੀਆਂ ਸੁਰਤੀਆਂ ਨੂੰ ਜੋੜਨਾ, ਸਭ ਤੋਂ ਪਹਿਲਾਂ ਆਪਣੀ ਸੁਰਤ ਨੂੰ ਜੋੜਨ ਦਾ ਗੁਰੂ ਮਹਾਰਾਜ ਜੀ ਨੇ ਸਾਨੂੰ ਸਿਧਾਂਤ ਦਿੱਤਾ ਕਿ ਪ੍ਰਭ ਕੀ ਉਸਤਤ ਸਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਤੂੰ ਸਾਵਧਾਨਤਾ ਦੇ ਨਾਲ ਬੈਠੀ, ਨਹੀਂ ਤਾਂ ਇੱਥੇ ਤੈਨੂੰ ਸੁਸਤੀ ਪੈ ਜਾਣੀ ਆ। ਹੁਣ ਗੁਰੂ ਪਿਆਰਿਓ ਕਈ ਵਾਰ ਗੁਰੂ ਦਰਬਾਰ ਦੇ ਵਿੱਚ ਆਪਾਂ ਆਏ ਹੋਈਦਾ ਤੇ ਸਾਡੀ ਸੁਰਤ ਇੱਥੇ ਨਹੀਂ ਹੁੰਦੀ। ਮੈਂ ਇੱਦਾਂ ਦੀ ਇੱਕ ਤੁਹਾਨੂੰ ਘਟਨਾ ਸੁਣਾਉਣ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ, ਸੁਲਤਾਨਪੁਰ ਦੁਆਬੇ ਦੇ ਵਿੱਚ ਕਪੂਰਥਲੇ ਤੋਂ 27 ਕਿਲੋਮੀਟਰ ਤੇ ਅੱਗੇ ਆ। ਜਿਹੜਾ ਤੁਹਾਡੇ ਵਿੱਚੋਂ ਕੋਈ ਉਸ ਏਰੀਏ ਦਾ ਹੋਵੇ ਉਹਨੂੰ ਪਤਾ, ਸੁਲਤਾਨਪੁਰ ਧੰਨ ਗੁਰੂ ਨਾਨਕ ਮਹਾਰਾਜ ਆਪਣੀ ਜ਼ਿੰਦਗੀ ਦੇ ਤਕਰੀਬਨ 14-15 ਸਾਲ ਉੱਥੇ ਉਹਨਾਂ ਨੇ ਗੁਜ਼ਾਰੇ ਆ। ਉਹਨਾਂ ਨੇ ਮੋਦੀ ਖਾਨੇ ਦੇ ਵਿੱਚ ਨੌਕਰੀ ਵੀ ਕੀਤੀ ਹੈ, ਸਰਕਾਰੀ ਨੌਕਰੀ। ਆਖਰ ਗੁਰੂ ਪਿਆਰਿਓ ਜਿਸ ਕੰਮ ਲਈ ਸਤਿਗੁਰੂ ਆਏ ਸਨ ਨਾ, ਜਿਹੜੀ ਜ਼ਿੰਮੇਵਾਰੀ ਪਰਮਾਤਮਾ ਦੇ ਦਰ ਤੋਂ ਉਹਨਾਂ ਨੂੰ ਮਿਲੀ ਸੀ ਉਹਨੂੰ ਨਿਭਾਉਣ ਵਾਸਤੇ ਚੱਲ ਪਏ। ਇਤਿਹਾਸ ਕਹਿੰਦਾ ਹੈ ਕਿ ਧੰਨ ਗੁਰੂ ਨਾਨਕ ਮਹਾਰਾਜ ਦੁਨੀਆਂ ਦੀਆਂ ਨਜ਼ਰਾਂ ਤੋਂ 3 ਦਿਨ ਅਲੋਪ ਰਹੇ। ਲੋਕਾਂ ਨੇ ਵੇਈ ਨਦੀ ਦੇ ਵਿੱਚ ਵੜਦਾ ਤੇ ਗੁਰੂ ਮਹਾਰਾਜ ਜੀ ਨੂੰ ਦੇਖਿਆ, ਪਰ ਨਿਕਲਦਾ ਕਿਸੇ ਨਹੀਂ ਦੇਖਿਆ। ਹਾਂ, ਉਹ ਆਪੋ ਆਪਣੇ ਵਿਚਾਰ 100 ਹੋ ਸਕਦੇ ਨੇ, ਪਰ ਕਿਸੇ ਨੇ ਨਿਕਲਦੇ 3 ਦਿਨ ਨਹੀਂ ਦੇਖਿਆ। ਤੇ ਦੇਖਿਆ ਕਿੱਥੋਂ? ਸੁਲਤਾਨਪੁਰ, ਜਿੱਧਰੋਂ ਵੇਈਂਦਾ ਪਾਣੀ ਆਉਂਦਾ ਸੀ ਨਾ,
ਜਿੱਧਰੋਂ ਆ ਰਿਹਾ ਸੀ ਕਪੂਰਥਲੇ ਦੀ ਸਾਈਡ ਤੋਂ, ਉਧਰਲੇ ਪਾਸੇ ਨੂੰ ਗੁਰੂ ਮਹਾਰਾਜ ਚੜ੍ਹਦੇ ਪਾਣੀ ਵੱਲ ਨੂੰ ਜਿੱਧਰੋਂ ਆ ਰਿਹਾ ਸੀ ਉਧਰਲੇ ਪਾਸਿਓ 3 ਕੁ ਮੀਲਾਂ ਦੀ ਦੂਰੀ ਦੇ ਉੱਤੇ ਸਤਿਗੁਰ ਉੱਥੋਂ ਪ੍ਰਗਟ ਹੁੰਦੇ ਨੇ ਤੇ ਉੱਥੇ ਸਨ ਸੁਲਤਾਨਪੁਰ ਦੀਆਂ ਕਬਰਾਂ ਤੇ ਸਤਿਗੁਰੂ ਸੁਲਤਾਨਪੁਰ ਦੀਆਂ ਹੁਣ ਗੁਰੂ ਪਿਆਰਿਓ ਜਦੋਂ ਜਦੋਂ ਕਬਰਾਂ ਦੇ ਵਿੱਚ ਕੋਈ ਬੈਠਾ ਹੋਵੇ ਨਾ, ਹੁਣ ਤੇ ਚਲੋ ਫੇਰ ਵੀ ਦੁਨੀਆ ਜਾਗਰੂਕ ਹੋ ਗਈ ਆ, ਇੱਦਾਂ ਦੇ ਜ਼ਮਾਨੇ ਹੁੰਦੇ ਸੀ ਕਬਰਾਂ ਦੇ ਵਿੱਚ ਕੋਈ ਤੁਰਿਆ ਬੰਦਾ ਫਿਰਦਾ ਦੇਖ ਲਿਆ ਤਾਂ ਉੱਥੇ ਕਹਿੰਦੇ ਹੁੰਦੇ ਸੀ ਭੂਤ ਉੱਥੇ ਅੱਜ ਮੈਂ ਦੇਖਿਆ, ਇੰਨਾ ਡਰ ਹੁੰਦਾ ਸੀ ਇਹਨਾਂ ਭੂਤਾਂ ਦਾ ਲੋਕਾਂ ਦੇ ਮਨਾਂ ਦੇ ਵਿੱਚ। ਤੇ ਧੰਨ ਗੁਰੂ ਮਹਾਰਾਜ ਆਪ ਵੀ ਖੁਦ ਵੀ ਕਹਿੰਦੇ ਨੇ ਕਿ ਕੋਈ ਆਕੇ ਭੂਤਨਾ, ਕਹਿੰਦੇ ਮੈਨੂੰ ਭੂਤਨਾ ਲੋਕ ਬੜੇ ਕਹਿੰਦੇ ਨੇ, ਕੋਈ ਆਕੇ ਭੂਤਨਾ ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦਵਾਨਾ ਸ਼ਾਹ ਕਾ ਨਾਨਕ ਬਰੋਨਾ, ਹੋ ਹਰ ਬਿਨ ਅਵਰ ਨਾ ਜਾਣਾ। ਹੁਣ ਗੁਰੂ ਪਿਆਰਿਓ ਦੁਨੀਆਂ ਨੂੰ ਸੁਰ ਤੇ ਤਾਲ ਦੇ ਵਿੱਚ ਗਾ ਕੇ ਦੱਸਣ ਵਾਲਾ ਗੁਰੂ ਨਾਨਕ, ਉਹਨੂੰ ਲੋਕਾਂ ਨੇ ਬੇਤਾਲਾ ਕਹਿ ਦਿੱਤਾ, ਔਰ ਲੋਕਾਂ ਦੇ ਭੂਤ ਨੇ ਕੱਢਣ ਵਾਲਾ ਅੱਜ ਗੁਰ ਲੋਕਾਂ ਨੇ ਭੂਤਨਾ ਵੀ ਕਹਿ ਦਿੱਤਾ ਸਤਿਗੁਰਾਂ ਨੂੰ। ਹੁਣ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚ ਬੈਠ ਕੇ ਗੁਰੂ ਬਾਬਾ ਨਾਨਕ ਗਾ ਰਿਹਾ ਸੀ, ਕਹਿੰਦੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਰਾਜ ਕਿਹਨਾਂ ਦਾ ਸੀ? ਮੁਸਲਮਾਨਾਂ ਦਾ। ਤੇ ਕੁਦਰਤੀ ਗੱਲ ਹੈ, ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਵੀ ਉਹ ਦੇਖ ਲਓ ਸੁਲਤਾਨ ਆ ਜਿਹੜਾ ਗੁਰੂ ਨਾਨਕ 3 ਦਿਨ ਲੱਭਦਾ ਨਹੀਂ ਰਿਹਾ, ਚੋਬੇ ਲਿਆ ਕੇ ਲੱਭਣ ਦਾ ਯਤਨ ਕੀਤਾ, ਦੁਨੀਆਂ ਨੇ ਆਖ ਦਿੱਤਾ ਸੀ ਨਾਨਕ ਖਤਮ ਹੋ ਗਿਆ, ਅੱਜ ਸੁਲਤਾਨਪੁਰ ਦੀਆਂ ਕਬਰਾਂ ਵਿੱਚ ਬੈਠਾ ਤੇ ਬੈਠ ਕੇ ਕਰਦਾ ਕੀ ਆ? ਅਨੋਖੀ ਗੱਲ ਕਰ ਦਿੱਤੀ ਹੈ, ਕਹਿੰਦਾ ਨਾ ਕੋਈ ਦੁਨੀਆਂ ਤੇ ਹਿੰਦੂ ਆ ਨਾ ਕੋਈ ਮੁਸਲਮਾਨ ਹੈ। ਹੁਣ ਉਸ ਵੇਲੇ ਦੇ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਦੌਲਤ ਖਾਂ ਲੋਧੀ ਨੂੰ ਜਾ ਕੇ ਦੱਸ ਦਿੱਤਾ, ਕਹਿੰਦੇ ਖਾਨ ਸਾਹਿਬ ਤੁਹਾਡਾ ਮੋਦੀ ਜਿਹੜਾ 3 ਦਿਨ ਹੋ ਗਏ ਲੱਭਦਾ ਨਹੀਂ ਸੀ ਸੁਲਤਾਨਪੁਰ ਉੱਥੇ ਕਬਰਾਂ ਦੇ ਵਿੱਚ ਬੈਠਾ, ਤੇ ਨਾਲੇ ਕਹਿੰਦੇ ਖਾਨ ਸਾਹਿਬ ਤੁਹਾਨੂੰ ਦੱਸੀਏ ਉਹਦੇ ਕੰਮ, ਇਸਲਾਮ ਦਾ ਰਾਜ ਹੈ ਤੇ ਕਹਿੰਦਾ ਇੱਥੇ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ। ਤੇ ਦੌਲਤ ਖਾਂ ਲੋਧੀ ਕਹਿੰਦਾ ਉਹਨੂੰ ਪੇਸ਼ ਕਰੋ, ਲਿਆਓ ਨਾਨਕ ਨੂੰ ਸੱਦ ਕੇ। ਹੁਣ ਗੁਰੂ ਬਾਬਾ ਨਾਨਕ ਜੀ ਨੂੰ ਬੁਲਾਇਆ ਜਾਂਦਾ ਤੇ ਦੌਲਤ ਖਾਂ ਲੋਧੀ ਕਹਿੰਦਾ ਹੈ, ਕਹਿੰਦਾ ਸੱਜਣਾ ਨਾਨਕ ਪਹਿਲਾਂ ਤੇ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਤੂੰ ਜੀਂਦਾ ਸਹੀ ਸਲਾਮਤ ਮਿਲ ਗਿਆ, ਅਸੀਂ ਤੇ ਤਕਰੀਬਨ ਆਸ ਲਾ ਦਿੱਤੀ ਸੀ ਵੀ ਹੁਣ ਨਾਨਕ ਸਾਨੂੰ ਜੀਂਦਾ ਨਹੀਂ ਮਿਲੇਗਾ, 3-4 ਦਿਨ ਹੋ ਗਏ ਤੈਨੂੰ ਲੱਭਦਿਆਂ ਫਿਰਦਿਆਂ, ਤੇ ਸੱਜਣਾ ਇਸ ਗੱਲ ਦੀ ਖੁਸ਼ੀ ਹੈ ਉਸ ਖੁਦਾ ਦੇ ਅਸੀਂ ਮਿਹਰਬਾਨ ਹੈ ਕਿ ਤੂੰ ਜੀਂਦਾ ਸਾਨੂੰ ਮਿਲ ਗਿਆ। ਤੇ ਨਾਨਕ ਆ ਜਿਹੜੇ ਤੂੰ ਆਪਣੀ ਰਸਨਾ ਦੇ ਵਿੱਚ ਉਹ ਗੱਲ ਆਖ ਰਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹ ਸਾਡੇ ਵਾਸਤੇ ਬੜੀ ਔਖੀ ਹੈ, ਇਹਦਾ ਕੀ ਕਾਰਨ, ਇਹ ਕੀ ਮਤਲਬ ਹੋਇਆ? ਕਹਿੰਦੇ ਹਾਂ ਬਿਲਕੁਲ, ਇਸ ਦੁਨੀਆਂ ਦੇ ਉੱਤੇ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਹੈ, ਸਭ ਉਸ ਖੁਦਾ ਦੇ ਭੇਜੇ ਹੋਏ ਇਨਸਾਨ ਨੇ, ਅਸੀਂ ਵੰਡੀਆਂ ਪਾ ਲਈਆਂ। ਕਹਿੰਦੇ ਠੀਕ ਹੈ, ਔਰ ਇਹ ਕਾਜੀ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਹੈ। ਹੁਣ ਦੌਲਤ ਖਾਂ ਤੇ ਦੌਲਤ ਖਾਂ ਲੋਧੀ ਤੇ ਕਾਜੀ, ਇਹ ਸ਼ਾਹੀ ਕਾਜੀ ਆਪਸ ਵਿੱਚ ਬੈਠ ਕੇ ਸਲਾਹ ਕਰਦੇ ਨੇ, ਕਹਿੰਦੇ ਹੁਣ ਕਿੱਦਾਂ ਕੀਤਾ ਜਾਵੇ। ਇਹਨਾਂ ਨੇ ਇੱਕ ਸਲਾਹ ਕੀਤੀ ਨਾਨਕ ਨੂੰ, ਫਿਰ ਗੁਰੂ ਬਾਬੇ ਨਾਨਕ ਨੂੰ ਆਖਿਆ, ਕਹਿੰਦੇ ਨਾਨਕ ਜੇ ਤੂੰ ਇਸ ਗੱਲ ਤੇ ਬਿਲਕੁਲ ਪਹਿਰਾ ਦਿੰਦਾ ਵੀ ਨਾ ਕੋਈ ਹਿੰਦੂ ਆ ਤੇ ਨਾ ਕੋਈ ਮੁਸਲਮਾਨ ਹੈ, ਫਿਰ ਸਾਡਾ ਇੱਕ ਗੱਲ ਸਾਡੇ ਨਾਲ ਕਰ ਸਕਦਾ? ਕਹਿੰਦੇ ਕੀ? ਸਾਡੇ ਨਾਲ ਸ਼ਾਹੀ ਮਸੀਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਜਾ ਸਕਦਾ? ਜੇ ਤੇ ਸੱਜਣਾ ਤੂੰ ਸਾਡੇ ਨਾਲ ਨਮਾਜ਼ ਪੜ੍ਹਨ ਵਾਸਤੇ ਚਲੇ ਗਿਆ, ਫੇਰ ਤੇ ਮੰਨ ਲਵਾਂਗੇ ਵੀ ਵਾਕਿਆ ਤੂੰ ਕਿਸੇ ਧਰਮ ਦਾ ਕੋਈ ਇੱਕ ਧਰਮ ਨੂੰ ਮੰਨਣ ਵਾਲਾ ਨਹੀਂ, ਤੇਰੇ ਵਾਸਤੇ ਸਾਰੀ ਖਲਕਤ ਇੱਕ ਹੈ, ਤੇ ਜੇ ਤੂੰ ਮਸੀਦ ਦੇ ਵਿੱਚ ਨਮਾਜ਼ ਪੜ੍ਹਨ ਨਾ ਗਿਆ ਤੇ ਤੈਨੂੰ ਆਪਣੇ ਸ਼ਬਦ ਵਾਪਸ ਲੈਣੇ ਪੈਣੇ ਆ। ਗੁਰੂ ਬਾਬਾ ਨਾਨਕ ਕਹਿੰਦੇ ਇਹ ਕਿਹੜੀ ਗੱਲ ਹੈ, ਮਸੀਦ ਵਿੱਚ ਨਮਾਜ਼ ਪੜ੍ਹਨੀ ਆ, ਜਦੋਂ ਕਹੋ ਪੜ੍ਹਨ ਵਾਸਤੇ ਤਿਆਰ ਹੋ ਜਾਂਦੇ। ਗੁਰੂ ਪਿਆਰਿਓ ਜੁੰਮੇ ਦਾ ਦਿਨ ਰੱਖ ਲਿਆ, ਮੁਸਲਮਾਨ ਸ਼ੁੱਕਰਵਾਰ ਨੂੰ ਜੁੰਮਾ ਕਹਿੰਦੇ, ਜੁੰਮੇ ਦਾ ਦਿਨ। ਤੇ ਇਹ ਵੀ ਖਬਰ ਸਾਰੇ ਸੁਲਤਾਨਪੁਰ ਦੇ ਵਿੱਚ ਫੈਲ ਗਈ ਕਿ ਨਾਨਕੀ ਦਾ ਭਰਾ ਨਾਨਕ ਜਿਹੜਾ ਮੋਦੀ ਖਾਨੇ ਦੀ ਨੌਕਰੀ ਕਰਦਾ ਸੀ, ਲੋਕ ਜਿਹਦੀ ਬੜੀ ਵਡਿਆਈ ਕਰਦੇ ਸੀ ਵੀ ਇਹ ਖੁਦਾ ਦਾ ਬੰਦਾ, ਇਹ ਰੱਬ ਦਾ ਬੰਦਾ, ਇਹ ਵਾਹਿਗੁਰੂ ਸਤ ਕਰਤਾਰ ਕਹਿੰਦਾ ਰਹਿੰਦਾ, ਔਰ ਉਹ ਸ਼ੁੱਕਰਵਾਰ ਵਾਲੇ ਦਿਨ ਨਮਾਜ਼ ਪੜ੍ਹਨ ਵਾਸਤੇ ਜਾ ਰਿਹਾ, ਤੇ ਪਿੰਡਾਂ ਦੇ ਵਿੱਚ ਉਹ ਸੁਲਤਾਨਪੁਰ ਦੇ ਵਿੱਚ ਖਬਰ ਪੈ ਗਈ ਵੀ ਨਮਾਜ਼ ਪੜ੍ਹ ਕੇ ਗੁਰੂ ਨਾਨਕ ਨੇ ਮੁਸਲਮਾਨ ਬਣ ਜਾਣਾ। ਹੁਣ ਗੁਰੂ ਪਿਆਰੇ ਲੋਕਾਂ ਦੇ ਹੱਥਾਂ ਪੈਰਾਂ ਦੀ ਪੈ ਗਈ, ਖੱਤਰੀਆਂ ਦਾ ਮੁੰਡਾ ਬੇਦੀਆਂ ਦਾ ਮੁੰਡਾ ਨਮਾਜ਼ ਪੜ੍ਹ ਕੇ ਮੁਸਲਮਾਨ ਹੋਣ ਵਾਸਤੇ ਜਾ ਰਿਹਾ। ਆਖਰ ਉਹ ਮਿੱਥਿਆ ਹੋਇਆ ਦਿਨ ਆ ਗਿਆ ਤੇ ਗੁਰੂ ਬਾਬਾ ਨਾਨਕ ਜੀ ਉਸ ਮਸੀਦ ਦੇ ਸਾਹਮਣੇ ਜਾ ਖਲੋਂਦੇ ਨੇ ਜਿੱਥੇ ਨਮਾਜ਼ ਪੜ੍ਹਨੀ ਸੀ। ਦੌਲਤ ਖਾਂ ਲੋਧੀ ਵੀ ਆ ਗਿਆ, ਕਾਜੀ ਵੀ ਆ ਗਿਆ, ਸ਼ਾਹੀ ਕਾਜੀ,
ਤੇ ਆਖਣ ਲੱਗੇ ਆ ਜਾਓ ਨਾਨਕ ਜੀ ਆਪਾਂ ਫਿਰ ਨਮਾਜ਼ ਪੜ੍ਹੀਏ। ਸਤਿਗੁਰੂ ਕਹਿੰਦੇ ਚਲੋ ਨਮਾਜ਼ ਪੜ੍ਹਦੇ ਹਾਂ। ਹੁਣ ਨਮਾਜ਼ ਪੜ੍ਹਨ ਵਾਸਤੇ ਚਲੇ ਗਏ। ਗੁਰੂ ਪਿਆਰਿਓ ਅਫਸੋਸ ਹੈ ਸਾਡੀ ਕੌਮ ਦੇ, ਸੁਲਤਾਨਪੁਰ ਦਾ ਬੱਸ ਅੱਡਾ ਉਹਦੇ ਪਿਛਲੇ ਪਾਸੇ ਉਹ ਮਸੀਤ ਹੁੰਦੀ ਸੀ। ਅਸੀਂ ਦੇਖ ਰਹੇ ਹਾਂ ਕਿਉਂਕਿ ਮੇਰਾ ਏਰੀਆ ਉਹ ਆ, ਅਸੀਂ ਗਾਏ ਬਗਾਏ ਆਉਂਦੇ ਜਾਂਦੇ, ਸਾਡਾ ਕਾਲਜ ਵੀ ਉੱਥੇ ਸੀ, ਨਿੱਤ ਆਉਂਦੇ ਜਾਂਦੇ ਸੀ। ਉੱਥੇ ਇੱਕ ਮਸੀਤ ਹੁੰਦੀ ਸੀ, ਉਸੇ ਮਸੀਤ ਦੇ ਵਿੱਚ ਗੁਰੂ ਬਾਬਾ ਨਾਨਕ ਨਮਾਜ਼ ਪੜ੍ਹਨ ਗਿਆ ਸੀ। ਪਰ ਕੁਝ ਸਮਾਂ ਪਹਿਲਾਂ ਜਿਹੜੇ ਸਾਡੀ ਕੌਮ ਦੇ ਸਾਧ ਬਣੇ ਹੋਏ ਆ ਨਾ, ਜਿਹੜੇ ਨਵੀਨੀਕਰਨ ਗੁਰਦੁਆਰਿਆਂ ਦਾ ਕਰ ਰਿਹਾ ਗੁਰੂ ਪਿਆਰਿਓ, ਉਹ ਬਹੁਤ ਪਿਆਰੀ ਯਾਦ ਜਿਹੜੀ ਉਹ ਮਸੀਤ ਉਹ ਢਾ ਕੇ ਮਿੱਟੀ 'ਚ ਮਿਲਾ ਦਿੱਤੀ ਗਈ ਹੈ। ਔਰ ਉੱਥੇ ਗੁਰਦੁਆਰਾ ਬਣਾ ਦਿੱਤਾ ਗਿਆ ਅੰਤਰਯਾਮਤਾ। ਅੰਤਰਯਾਮਤਾ ਦਾ ਮਤਲਬ ਗੁਰੂ ਮਹਾਰਾਜ ਅੰਤਰਯਾਮੀ ਸੱਚੇ ਸਤਿਗੁਰੂ, ਉਹਨਾਂ ਦੇ ਨਾਂ ਤੇ ਹਾਂ ਗੁਰਦੁਆਰਾ ਬਣਨਾ ਚਾਹੀਦਾ ਸੀ, ਪਰ ਉਹ ਮਸੀਤ ਵੀ ਦੁਨੀਆਂ ਨੂੰ ਦਿਖਾਲਣ ਵਾਸਤੇ ਉਦਾਂ ਹੀ ਰਹਿਣੀ ਚਾਹੀਦੀ ਸੀ ਵੀ ਇਸ ਮਸੀਤ ਦੇ ਵਿੱਚ ਗੁਰੂ ਬਾਬਾ ਨਾਨਕ ਨਮਾਜ਼ ਪੜ੍ਹਨ ਵਾਸਤੇ ਗਿਆ ਸੀ। ਪਰ ਗੁਰੂ ਪਿਆਰਿਓ ਨਹੀਂ, ਇਹ ਸਭ ਕੁਝ ਹੁੰਦਾ ਜਾ ਰਿਹਾ, ਜਿਹੜੀਆਂ ਸਾਡੀਆਂ ਪੁਰਾਣੀਆਂ ਯਾਦਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ। ਖੈਰ ਗੁਰੂ ਮਹਾਰਾਜ ਕਿਰਪਾ ਕਰੇ, ਹੁਣ ਸਾਡੇ ਜਗਤ ਨੂੰ, ਸਿੱਖ ਜਗਤ ਨੂੰ ਮਰਜ਼ੀ ਸੋਝੀ ਆਈ ਹੈ ਵੀ ਨਹੀਂ ਸਾਨੂੰ ਨਵੀਨੀਕਰਨ ਦੀ ਲੋੜ ਨਹੀਂ, ਸਾਨੂੰ ਪੁਰਾਤਨ ਇਤਿਹਾਸ ਚਾਹੀਦਾ ਹੈ। ਇਹਨਾਂ ਕੰਧਾਂ ਦੇ ਵਿੱਚ, ਇਹਨਾਂ ਮਸਜਿਦਾਂ ਦੇ ਵਿੱਚ ਬਹੁਤ ਸਾਡਾ ਪੁਰਾਤਨ ਇਤਿਹਾਸ ਜੁੜਿਆ ਹੋਇਆ। ਸੋ ਗੁਰੂ ਪਿਆਰਿਓ, ਗੁਰੂ ਮਹਾਰਾਜ ਇਸ ਕਾਜੀ ਦੇ ਨਾਲ ਔਰ ਦੌਲਤ ਖਾਂ ਲੋਧੀ ਦੇ ਨਾਲ ਨਮਾਜ਼ ਪੜ੍ਹਨ ਵਾਸਤੇ ਚਲੇ ਜਾਂਦੇ ਨੇ। ਹੁਣ ਇਹ ਨਮਾਜ਼ ਮੁਸਲਮਾਨ ਕਿੱਦਾਂ ਪੜ੍ਹਦੇ ਨੇ? ਆਇਤਾਂ ਪੜ੍ਹਦੇ, ਨਾਲੇ ਉੱਪਰ ਨੂੰ ਹੁੰਦੇ, ਨਾਲੇ ਥੱਲੇ ਨੂੰ ਹੁੰਦੇ, ਉੱਪਰ ਨੂੰ ਹੁੰਦੇ, ਥੱਲੇ ਹੁੰਦੇ। ਕਾਜੀ ਵੀ ਉੱਪਰ ਨੂੰ ਹੋ ਰਿਹਾ, ਨਵਾਬ ਵੀ ਉੱਪਰ ਨੂੰ ਹੋ ਰਿਹਾ, ਕਦੀ ਥੱਲੇ ਹੋ ਰਿਹਾ, ਝੁਕਦੇ ਆ ਉੱਪਰ ਨੂੰ ਹੁੰਦੇ ਆ, ਕਿਉਂਕਿ ਨਮਾਜ਼ ਇੱਦਾਂ ਪੜ੍ਹਦੇ ਆ। ਪਰ ਗੁਰੂ ਬਾਬਾ ਨਾਨਕ ਜੀ ਇੱਦਾਂ ਹੱਥ ਜੁੜੇ ਹੋਏ ਆ, ਉਹ ਐਨ ਅਡੋਲ ਖੜੇ ਆ, ਉਹ ਨਾ ਉੱਪਰ ਹੁੰਦੇ ਨਾ ਥੱਲੇ ਹੁੰਦੇ ਆ। ਤੇ ਹੁਣ ਕਾਜੀ ਵੀ ਅੱਖ ਚਰਾ ਕੇ ਗੁਰੂ ਬਾਬੇ ਨਾਨਕ ਵੱਲ ਨੂੰ ਦੇਖਦਾ, ਤੇ ਦੌਲਤ ਖਾਂ ਲੋਧੀ ਵੀ ਨਾਲੇ ਨਮਾਜ਼ ਪੜ੍ਹਦਾ ਤੇ ਨਾਲੇ ਅੱਖ ਚਰਾ ਕੇ ਗੁਰੂ ਬਾਬੇ ਨਾਨਕ ਵੱਲ ਦੇਖੀ ਜਾ ਰਿਹਾ ਵੀ ਨਮਾਜ਼ ਬਾਬਾ ਪੜ੍ਹਦਾ ਕਿ ਨਹੀਂ ਪੜ੍ਹਦਾ। ਪਰ ਸਤਿਗੁਰੂ ਅਡੋਲ ਖੜੇ ਨੇ, ਦੋਨੇ ਹੱਥ ਉਸ ਨਿਰੰਕਾਰ ਦੀ ਯਾਦ ਵਿੱਚ ਜੁੜੇ ਹੋਏ ਨੇ, ਉਹ ਉੱਪਰ ਥੱਲੇ ਨਹੀਂ ਹੁੰਦੇ। ਹੁਣ ਨਮਾਜ਼ ਅਦਾ ਹੋ ਗਈ ਹੈ, ਜੋ ਨਮਾਜ਼ ਪੜ੍ਹਨੀ ਸੀ ਉਹ ਪੜ੍ਹੀ ਗਈ, ਤੇ ਦੌਲਤ ਖਾਂ ਲੋਧੀ ਆਖਣ ਲੱਗ ਕਹਿੰਦਾ ਬਾਬਾ ਕਿਉਂ ਸਾਨੂੰ ਮੂਰਖ ਬਣਾਉਂਦਾ ਸੀ, ਕਮਲੇ ਕਿਉਂ ਬਣਾਇਆ ਸਾਨੂੰ? ਸਤਿਗੁਰ ਕਹਿੰਦੇ ਨਹੀਂ ਖਾਨ ਸਾਹਿਬ, ਅਸੀਂ ਤੁਹਾਨੂੰ ਕਮਲੇ ਕਾਹਤੋਂ ਬਣਾਉਣਾ? ਕਹਿੰਦੇ ਕਮਲੇ ਨਹੀਂ ਬਣਾਇਆ ਤੇ ਹੋਰ ਕੀ ਕੀਤਾ ਤੁਸੀਂ? ਕਹਿੰਦੇ ਕਿਵੇਂ? ਕਹਿੰਦੇ ਤੁਸੀਂ ਆਖਿਆ ਸੀ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗਾ, ਤੁਸੀਂ ਸਾਡੇ ਨਾਲ ਨਮਾਜ਼ ਹੀ ਨਹੀਂ ਪੜ੍ਹੀ। ਤੇ ਸਤਿਗੁਰੂ ਬੜੇ ਪਿਆਰ ਨਾਲ ਕਹਿੰਦੇ ਖਾਨ ਸਾਹਿਬ, ਦੌਲਤ ਖਾਂ ਜੀ, ਲੋਧੀ ਜੀ, ਅਸੀਂ ਨਮਾਜ਼ ਪੜ੍ਹੀ ਹੈ, ਤੁਸੀਂ ਇੱਥੇ ਨਹੀਂ ਸੀ। ਵਾਹ ਕਮਾਲ ਕਰਤੀ ਗੁਰੂ ਮਹਾਰਾਜ ਜੀ ਨੇ, ਕਿੱਦਾਂ ਦਾ ਸਵਾਲ ਕਰਤਾ? ਕਹਿੰਦੇ ਅਸੀਂ ਨਮਾਜ਼ ਪੜ੍ਹੀ ਆ। ਹੁਣ ਉਹ ਦੋਨੇ ਜਾਣੇ ਨਮਾਜ਼ ਪੜ੍ਹਦੇ ਸੀ, ਕਾਜੀ ਵੀ ਪੜ੍ਹਦਾ ਤੇ ਦੌਲਤ ਖਾਂ ਲੋਧੀ ਵੀ ਪੜ੍ਹ ਰਿਹਾ, ਤੇ ਸਤਿਗੁਰਾਂ ਨੇ ਕਹਿ ਦਿੱਤਾ, ਜਦੋਂ ਆਪਣੇ ਦੌਲਤ ਖਾਂ ਲੋਧੀ ਨੇ ਆਖਿਆ ਨਾ ਵੀ ਨਾਨਕ ਤੂੰ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ, ਤੇ ਗੁਰੂ ਬਾਬਾ ਕਹਿੰਦਾ ਅਸੀਂ ਪੜ੍ਹੀ ਆ, ਤੁਸੀਂ ਇੱਥੇ ਹੀ ਨਹੀਂ ਸੀ। ਕਹਿੰਦੇ ਅਸੀਂ ਕਿੱਥੇ ਸੀ? ਤੇ ਗੁਰੂ ਬਾਬਾ ਨਾਨਕ ਕਹਿੰਦੇ ਵੈਸੇ ਤਾਂ ਦੌਲਤ ਖਾਂ ਤੈਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਤੂੰ ਕਿੱਥੇ ਸੀ, ਜੇ ਮੈਥੋਂ ਪੁੱਛਣਾ ਚਾਹੁੰਦਾ ਤੇ ਫਿਰ ਮੈਂ ਦੱਸਣ ਵਾਸਤੇ ਤਿਆਰ ਹਾਂ। ਬਾਬਾ ਮੈਂ ਦੱਸ ਕਿੱਥੇ ਸੀ, ਮੈਂ ਤੇਰੇ ਸਾਹਮਣੇ, ਕਹਿੰਦਾ ਇੱਥੇ ਖੜਾ ਸੀਗਾ, ਤੁਸੀਂ ਕਹਿੰਦੇ ਇੱਥੇ ਨਹੀਂ। ਦੌਲਤ ਖਾਂ ਤੁਹਾਡਾ ਸਰੀਰ ਇੱਥੇ ਸੀ, ਤੇਰੀ ਇਹ ਦੇਹੀ ਇੱਥੇ ਸੀ, ਤੇਰਾ ਜਿਹੜਾ ਮਨ ਆ ਉਹ ਨਮਾਜ਼ ਨਹੀਂ ਸੀ ਪੜ੍ਹ ਰਿਹਾ, ਉਹ ਕਾਬਲ ਦੇ ਵਿੱਚ ਵਧੀਆ ਨਸਲ ਦੇ ਘੋੜੇ ਖਰੀਦਦਾ ਫਿਰਦਾ ਸੀਗਾ। ਸੁਰਤ ਕਰਕੇ ਸੱਚੋ ਸੱਚ ਦੱਸ, ਤੂੰ ਸੁਰਤ ਕਰਕੇ ਇੱਥੇ ਸੀ? ਹੱਥ ਜੋੜ ਤੇ ਕਹਿੰਦਾ ਬਾਬਾ ਸੱਚੀ ਤੂੰ ਅੰਤਰਜਾਮੀ ਹੈ, ਮੈਂ ਸੱਚੀ ਇੱਥੇ ਨਹੀਂ ਸੀ, ਮੈਨੂੰ ਮਾਫ਼ ਕਰੀ, ਮੈਨੂੰ ਸੱਚੀ ਨਮਾਜ਼ ਪੜ੍ਹਨ ਦੀ ਵਾਲੀ ਨਹੀਂ ਆਈ। ਤੇ ਕਾਜੀ ਕਹਿੰਦਾ ਠੀਕ ਹੈ ਨਾਨਕ, ਮੰਨਦੇ ਹਾਂ ਕਿ ਦੌਲਤ ਖਾਂ ਲੋਧੀ ਇੱਥੇ ਨਹੀਂ ਸੀ, ਨਵਾਬ ਸਾਹਿਬ ਇੱਥੇ ਨਹੀਂ, ਇਹਨਾਂ ਦੀ ਸੁਰਤ ਇੱਥੇ ਨਹੀਂ ਸੀ, ਜੇ ਇਹਦੇ ਨਾਲ ਨਮਾਜ਼ ਨਹੀਂ ਪੜ੍ਹਨੀ ਸੀ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲਈ ਦੇ, ਮੈਂ ਤੇ ਇੱਥੇ ਸੀ ਨਾ। ਗੁਰੂ ਮਹਾਰਾਜ ਕਹਿੰਦੇ ਕਾਜੀ ਸਾਹਿਬ ਤੁਸੀਂ ਵੀ ਇੱਥੇ ਨਹੀਂ ਸੀ, ਜੇ ਤੁਸੀਂ ਇੱਥੇ ਹੁੰਦੇ ਤੇ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹ ਲੈਂਦਾ। ਕਹਿੰਦਾ ਫਿਰ ਮੈਂ ਕਿੱਥੇ ਸੀ? ਕਹਿੰਦੇ ਘਰ ਦੇ ਵਿੱਚ ਥੋੜੇ ਦਿਨ ਹੋਏ ਆ, ਤੁਹਾਡੀ ਇੱਕ ਘੋੜੀ ਸੂਈ ਹੈ ਔਰ ਬੜੀ ਕੀਮਤੀ ਵਛੇਰੀ ਦਿੱਤੀ ਹੈ, ਔਰ ਤੁਹਾਡਾ ਧਿਆਨ ਸੀ ਵੀ ਜਿਹੜੀ ਵਿਹੜੇ ਦੇ ਵਿੱਚ ਇੱਕ ਖੂਹੀ ਆ ਨਾ, ਉਹ ਵਛੇਰੀ ਕਿਤੇ ਖੂਹੀ ਵਿੱਚ ਡਿੱਗ ਕੇ ਜਾਨ ਨਾ ਦੇ ਦੇਵੇ, ਲੱਖਾਂ ਦਾ ਨੁਕਸਾਨ ਹੋਣਾ। ਕਾਜੀ ਸਾਹਿਬ ਦੱਸ ਕਿੱਥੇ ਸੀ ਹੁਣ?
ਕਾਜੀ ਵੀ ਹੱਥ ਜੋੜ ਦਿੰਦਾ, ਕਹਿੰਦਾ ਬਾਬਾ ਸੱਚੀ ਤੂੰ ਅੰਤਰਜਾਮੀ ਆ, ਕਿਰਪਾ ਕਰ ਸਾਨੂੰ ਯੁਗਤੀ ਦੱਸ ਦੇ। ਤੇ ਗੁਰੂ ਮਹਾਰਾਜ ਜੀ ਨੇ ਇਹੀ ਯੁਗਤੀ ਦੱਸੀ ਸੀ ਕਿ ਮਨ ਕਰਕੇ, ਜਿੰਨਾ ਚਿਰ ਅਸੀਂ ਮਨ ਕਰਕੇ ਕੋਈ ਕੰਮ ਨਹੀਂ ਕਰਦੇ, ਚਾਹੇ ਉਹ ਖੁਦਾ ਦਾ ਨਾਲ ਵਾਹਿਗੁਰੂ ਕਹਿਣਾ ਜਾਂ ਪਾਠ ਕਰਨਾ, ਜਿੰਨਾ ਚਿਰ ਸਾਡਾ ਮਨ ਨਹੀਂ ਟਿਕਦਾ। ਗੁਰੂ ਪਿਆਰਿਓ, ਮਨ ਕਿਸੇ ਦਾ ਕਿਤੇ ਭੱਜਾ ਫਿਰਦਾ, ਕਿਸੇ ਦਾ ਪੰਜਾਬ ਭੱਜਾ ਫਿਰਦਾ, ਕਿਸੇ ਦਾ ਦੂਸਰੇ ਸ਼ਹਿਰ ਵਿੱਚ ਭੱਜਾ ਫਿਰਦਾ, ਤੇ ਉਹ ਪਾਠ ਕਰਨ ਦਾ ਕੋਈ ਫਾਇਦਾ ਨਹੀਂ। ਇਹ ਸਤਿਗੁਰਾਂ ਦੀ ਮਹਾਨ ਸਾਖੀ ਸਾਨੂੰ ਇਹ ਦੱਸਦੀ ਆ, ਮੇਰੇ ਆਪਣੇ ਖਿਆਲ ਨਹੀਂ ਹੈ। ਸੋ ਅਸੀਂ ਆਪਣੀਆਂ ਜਦੋਂ ਵੀ ਆਉਂਦੇ ਹਾਂ ਨਾ ਗੁਰੂ ਘਰ ਦੇ ਵਿੱਚ, ਜਿੰਨਾ ਚਿਰ ਵੀ 10 ਮਿੰਟ ਬਹਿੰਦੇ ਆ, 20 ਮਿੰਟ ਬਹਿੰਦੇ, ਅੱਧਾ ਘੰਟਾ ਸਾਡੇ ਕੋਲ ਫੁਰਸਤ ਹੈ, ਜਿੰਨਾ ਚਿਰ ਬੈਠੀਏ ਉਹਨਾਂ ਚਿਰ ਮਨ ਕਰਕੇ, ਉਹਨਾਂ ਚਿਰ ਆਪਾਂ ਘਰ ਨਾ ਪੇ ਜਾਇਆ ਕਰੀਏ, ਉਹਨਾਂ ਚਿਰ ਆਸੇ ਪਾਸੇ ਨਾ ਜਾਇਆ ਕਰੀਏ, ਉਹਨਾਂ ਚਿਰ ਸੁਰਤ ਕਰਕੇ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰਿਆ ਕਰੀਏ। ਤੁਸੀਂ ਆਇਓ, ਵਾਹਿਗੁਰੂ ਕਿਰਪਾ ਕਰਨ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਤੋ ਇਤਿਹਾਸ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆੜਾ ਦੁਪਹਿਰ ਦਾ ਦੀਵਾਨ ਲੱਗਦਾ ਨਾ, ਇਸ ਦੀਵਾਨ ਦੇ ਵਿੱਚ ਢਾਡੀ ਜਥੇ ਵੱਲੋਂ ਸਿੱਖ ਰਾਜ ਕਿਵੇਂ ਬਣਿਆ ਸੀ ਉਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਹਾਂ। ਜਿਹੜੇ ਸੱਜਣ ਰੁਟੀਨ ਦੇ ਨਾਲ ਆਉਂਦੇ ਆ ਉਹਨਾਂ ਨੂੰ ਪਤਾ, ਪਰ ਜਿਹੜੀ ਨਵੀਂ ਸੰਗਤ ਆਉਂਦੀ ਆ ਉਹਨਾਂ ਨੂੰ ਦੱਸਣਾ ਪੈਂਦਾ। ਪਿਛਲਾ ਇਤਿਹਾਸ ਦੀ ਲੜੀ ਖਤਮ ਕਰਕੇ ਅੱਜ ਇੱਕ ਹੋਰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ। ਆਪਾਂ ਨਿਤ ਅਰਦਾਸ ਕਰਦੇ ਹਾਂ ਨਾ, ਅਰਦਾਸ ਦਾ ਤੀਜਾ ਪਹਿਰਾ ਹੈ, ਉੱਥੇ ਅਸੀਂ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਕੀ ਆਖੀਦਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਰ ਆਰਿਆਂ ਨਾਲ ਚਰਾਏ, ਸਣੇ ਕੇਸਾਂ ਦੇ ਖੋਪਰੀਆਂ ਲੁਹਾਈਆਂ। ਗੁਰੂ ਪਿਆਰਿਓ, ਇਸ ਜਗ੍ਹਾ ਦੇ ਉੱਤੇ ਅੱਜ ਆਪਾਂ ਜਾ ਕੇ ਰੁਕ ਜਾਣਾ ਵੀ ਸਣੇ ਕੇਸਾਂ ਦੇ ਖੋਪਰੀਆਂ ਲੁਹਾਈਆਂ, ਇਹ ਸੱਚ ਹੈ ਵੀ ਸਣੇ ਕੇਸਾਂ ਦੇ ਕੋਈ ਖੋਪਰੀਆਂ ਵੀ ਉਤਾਰ ਸਕਦਾ? ਮਾਣ ਕਰਿਓ ਆਪਣੇ ਇਤਿਹਾਸ ਦੇ ਉੱਤੇ। ਤੁਹਾਡੇ ਬਾਬਿਆਂ ਨੇ ਸਿੱਖੀ ਸਿਦਕ ਨਹੀਂ ਛੱਡਿਆ। ਜੇ ਕਿਸੇ ਜ਼ਾਲਮ ਨੇ ਆਖਿਆ ਨਾ ਤਾਰੂ ਸਿਆਂ ਮੈਂ ਤੇਰੇ ਕੇਸ ਕੱਟਾਂਗਾ, ਤੇ ਗੁਰੂ ਕਾ ਸਿੰਘ ਆਖਦਾ ਉਹ ਪਾਪੀਆ ਤੇਥੋਂ ਮੇਰੇ ਕੇਸ ਕੱਟੇ ਨਹੀਂ ਜਾਣੇ, ਮੇਰੇ ਕੇਸ ਲੋਹੇ ਦੀਆਂ ਤਾਰਾਂ ਨੂੰ ਮਜ਼ਬੂਤ ਨੇ, ਔਰ ਤੂੰ ਮੇਰੇ ਕੇਸ ਨਹੀਂ ਕੱਟ ਸਕਦਾ। ਸੱਚੀ ਜਦੋਂ ਕੇਸ ਨਾ ਕੱਟ ਹੋਏ ਤੇ ਸਣੇ ਕੇਸਾਂ ਦੇ ਜ਼ਾਲਮਾਂ ਨੇ ਖੋਪਰੀ ਉਡਾ ਦਿੱਤਾ ਸੀ। ਇੱਦਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਲੈਂਦੇ। ਇੱਕ ਸਰਦਾਰ ਦਾ 26 ਸਾਲਾਂ ਦਾ ਇੱਕ ਨਿਹੰਗ ਸਿੰਘ ਹੈ, ਪੂਲੇ ਦੇ ਰਹਿਣ ਵਾਲਾ, ਪੂਲਾ ਨਗਰ ਤੁਸੀਂ ਸੁਣਿਆ ਹੋਣਾ। ਗੁਰੂ ਪਿਆਰਿਓ, ਪੂਲੇ ਨਾਂ ਦਾ ਇੱਕ ਨਿਹੰਗ ਇੱਕ ਹੋਰ ਹੋਇਆ 93-94-95 ਦੇ ਵਿੱਚ। ਉਹ ਪਾਪੀ ਨੇ ਉਹ ਜ਼ੁਲਮ ਕੀਤਾ ਸੀ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਤੇ ਬੀਬੀਆਂ ਦੇ ਉੱਤੇ। ਧਰਤੀ ਕੁਰਲਾਵਟੀ ਸੀ, ਇਤਿਹਾਸ ਦੇ ਵਰਕੇ ਕੁਰਲਾਵਟੇ ਸੀ, ਦੇਖਣ ਨੂੰ ਉਹ ਨਿਹੰਗ ਸੀ ਉਹ ਵੀ। ਉਹਦਾ ਨਾਂ ਜੀਤਾ ਪੂਲਾ ਸੀ, ਜੀਤਾ ਪੂਲਾ, ਜੀਤਾ ਨਿਹੰਗ ਉਹਨੂੰ ਕਹਿੰਦੇ ਸੀ ਪਾਪੀ ਨੂੰ। ਆਖਰ ਗੁਰੂ ਪਿਆਰਿਓ ਆਪਣੇ ਜ਼ੁਲਮਾਂ ਦੀ ਸਜ਼ਾ ਭੁਗਤਣ ਗਿਆ। ਉਹ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਸਾਡੇ ਅਣਖ ਵਾਲੇ ਦੋ ਪੁੱਤਾਂ ਨੇ, ਇੱਕ ਦਾ ਨਾਂ ਭਾਈ ਹਰਚੰਦ ਸਿੰਘ ਤੇ ਇੱਕ ਦਾ ਨਾਂ ਨਵਤੇਜ ਸਿੰਘ ਸੀ, ਇਹਨੂੰ ਪਾਪੀ ਦੇ ਉੱਤੇ ਤੇਲ ਪਾ ਕੇ ਜਿਉਂਦੇ ਨੂੰ ਅੱਗ ਲਾ ਕੇ ਦੁਨੀਆਂ ਦੇ ਉੱਤੋਂ ਖਤਮ ਕਰ ਦਿੱਤਾ ਸੀ। ਇਸ ਪਾਪੀ ਦੀਆਂ ਯਾਦਾਂ ਵੀ ਕਦੀ ਭੁੱਲਣ ਵਾਲੀਆਂ ਨਹੀਂ। ਗੁਰੂ ਪਿਆਰਿਓ, ਕੌਮ ਦੇ ਮਹਾਨ ਸ਼ਹੀਦਾਂ ਜਿਹਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਨਾਂ ਆਉਂਦਾ, ਉਹਦੇ ਪਰਿਵਾਰ ਨੂੰ ਇਸ ਪਾਪੀ ਨੇ ਅੱਗ ਲਾ ਕੇ ਫੂਕਿਆ ਸੀ, ਤੇ ਉਹਦੀ ਦਾਦੀ ਮਰਨ ਲੱਗੀ। ਇਹ ਬਦ ਦੁਆ ਦੇ ਗਈ ਸੀ, ਪਾਪੀਆ ਜਿੱਦਾਂ ਤੂੰ ਸਾਡੇ ਪਰਿਵਾਰਾਂ ਨੂੰ ਅੱਗ ਲਾ ਕੇ ਫੂਕਿਆ, ਇੱਦਾਂ ਹੀ ਇੱਕ ਦਿਨ ਤੇਰੇ ਉੱਤੇ ਆਵੇਗਾ, ਤੈਨੂੰ ਵੀ ਅੱਗ ਲਾ ਕੇ ਕੋਈ ਕੌਮ ਦਾ ਧਰਮ ਦਾ ਯੋਧਾ ਤੈਨੂੰ ਵੀ ਫੂਕੇਗਾ। ਅੱਜ ਗੁਰੂ ਪਿਆਰਿਓ ਇਸ ਪਾਪੀ ਨੂੰ ਫੂਕ ਦਿੱਤਾ ਗਿਆ। ਪਰ ਮੈਂ ਇਸ ਪਾਪੀ ਦੀ ਗੱਲ ਨਹੀਂ ਕਰਨ ਨਹੀਂ ਲੱਗਾ, ਇਸ ਪੂਲੇ ਦੀ ਗੱਲ ਕਰਨ ਨਹੀਂ ਲੱਗਾ, ਮੈਂ ਇੱਕ 26 ਸਾਲਾਂ ਦਾ ਨਿਹੰਗ ਸਿੰਘ ਹੈ ਉਹਦੀ ਗੱਲ ਕਰਨ ਲੱਗਾ। ਉਹਦਾ ਪਿਤਾ ਸ਼ਹੀਦ ਹੋ ਚੁੱਕਾ, ਘਰ ਦੇ ਵਿੱਚ ਇੱਕ ਵਿਧਵਾ ਭੈਣ ਹੈ, ਵਿਧਵਾ ਭੈਣ ਦਾ ਘਰ ਵਾਲਾ ਆਪਦਾ ਜੀਜਾ ਉਹ ਵੀ ਸ਼ਹੀਦ ਹੋ ਚੁੱਕਾ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਦੇ ਵਿੱਚ। ਘਰ ਦੇ ਵਿੱਚ ਇੱਕ ਮਾਂ ਹੈ ਜਿਹਦੀ ਉਮਰ ਕੋਈ 65-70 ਸਾਲ ਦੇ ਕਰੀਬ ਹੈ, ਤੇ ਵੱਡੀ ਭੈਣ ਹੈ ਉਹ ਵਿਧਵਾ ਹੈ, ਤੇ ਇਹ ਜਵਾਨ ਹੈ 26 ਸਾਲਾਂ ਦਾ, ਵਾਹੀ ਕਰਦਾ, ਖੇਤੀ ਦਾ ਕੰਮ ਕਰਦਾ ਹੈ, ਤੇ ਗੁਰੂ ਪਿਆਰਿਓ 20-25 ਏਕੜ ਜ਼ਮੀਨ ਵਾਹੁੰਦਾ ਹਲ ਦੇ ਨਾਲ,
ਤੇ ਸਾਧ ਸੰਗਤ ਜੀ ਇਹ ਮਿਲ ਵਰਤਣੀਏ ਸਿੰਘਾਂ ਦੇ ਵਿੱਚੋਂ ਆਉਂਦਾ ਸੀ। ਹਕੂਮਤ ਦੇ ਨਾਲ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਕੋਈ ਤਲਵਾਰ ਲੈ ਕੇ ਕੋਈ ਜੰਗ ਯੁੱਧ ਨਹੀਂ ਸੀ ਲੜਦਾ ਨਾ, ਉਹਨੂੰ ਮਿਲ ਵਰਤਣੀਆਂ ਸਿੱਖ ਆਸਦੇ ਸੀ। ਤੇ ਜਿਹੜਾ ਜੰਗਾਂ ਯੁੱਧਾਂ ਦੇ ਵਿੱਚ ਸ਼ਾਮਿਲ ਹੁੰਦੇ ਸੀ ਨਾ, ਸਰਕਾਰ ਦੇ ਨਾਲ ਲੁੱਟਾਂ ਖੋਹਾਂ ਕਰਨੀਆਂ, ਸਰਕਾਰ ਦੇ ਬੰਦੇ ਵੀ ਕਤਲ ਕਰਨੇ, ਤੇ ਗੁਰੂ ਪਿਆਰਿਓ ਉਹਨਾਂ ਨੂੰ ਨਾ ਮਿਲ ਵਰਤਣੀਏ ਸਿੰਘ ਆਖਿਆ ਜਾਂਦਾ ਸੀ। ਪਰ ਇਹ ਤਾਰੂ ਸਿੰਘ ਮਿਲ ਵਰਤਣੀਆਂ ਸਿੰਘ ਸੀ। ਜ਼ਮੀਨ ਵਾਹੁੰਦਾ ਹੈ, ਸਰਕਾਰ ਨੂੰ ਠੇਕਾ ਦਿੰਦਾ, ਟੈਕਸ ਦਿੰਦਾ, ਔਰ ਇਹਨੇ ਆਪਣੇ ਘਰ ਦੇ ਵਿੱਚ ਇੱਕ ਲੰਗਰ ਚਲਾਇਆ ਹੋਇਆ, 24 ਘੰਟੇ ਲੰਗਰ ਚੱਲਦਾ। ਜਿਹੜਾ ਮਰਜ਼ੀ ਜਿਹੜੇ ਮਰਜ਼ੀ ਧਰਮ ਦਾ ਬੰਦਾ ਜਦੋਂ ਮਰਜ਼ੀ ਭਾਵੇਂ ਅੱਧੀ ਰਾਤ ਹੋਵੇ, ਭਾਈ ਤਾਰੂ ਸਿੰਘ ਦਾ ਦਰਵਾਜ਼ਾ ਖੜਕਾ ਕੇ ਆਪਣੀ ਤਕਲੀਫ ਦੱਸ ਸਕਦਾ ਸੀ ਤੇ ਪ੍ਰਸ਼ਾਦਾ ਪਾਣੀ ਛਕ ਸਕਦਾ ਸੀ। ਇਹਦੀ ਮਾਂ ਤੇ ਭੈਣ ਹਮੇਸ਼ਾ ਸੰਗਤ ਦੀ ਸੇਵਾ ਵਿੱਚ ਤਤਪਰ ਰਹਿੰਦੀਆਂ ਸਨ। ਕਹਿੰਦੇ ਪੂਲੇ ਪਿੰਡ ਵਿੱਚ ਰਹਿੰਦਾ ਇੱਕ ਸਿੱਖ ਸੱਚਾ, ਸੱਚ ਦੀ ਕਿਰਤ ਕਰ ਵੰਡ ਕੇ ਛਕਾਮਦਾ, ਇੱਕ ਬੁੱਢੀ ਮਾਤਾ ਅਤੇ ਇੱਕ ਛੋਟੀ ਭੈਣ, ਉਹਦੀ ਪੁੱਤ ਵੀਰ ਵਾਲਾ ਉਹ ਪ੍ਰੇਮ ਵਰਤਾਮਦਾ, ਰਾਹੀ ਪਾਂਦੀ ਫਿਰਦਾ ਜੇ ਮਿਲ ਜਾਵੇ ਸਿੰਘ ਤਾਈ, ਕਰ ਸੇਵਾ ਉਸ ਦੀ ਉਹ ਫਰਜ਼ ਨਿਭਾਵਦਾ, 5 ਚੂੜੇ ਲੁੱਟ ਕੇ ਤੇ ਪੁੱਤ ਉਹਦਾ ਬਣ ਗਿਆ ਧਰਮੀ ਦੁਆਰਾ ਵਿੱਚ ਪੁੱਤ ਜੋ ਚਣਾਵਦਾ। ਜਿਹੜੇ ਸਰਲੱਥ ਜੋੜਦੇ ਲੜਦੇ ਮੈਦਾਨ ਵਿੱਚ, ਉਹਨਾਂ ਤਾਈਂ ਰਸਤਾ ਉਹ ਜੰਗਲੀ ਪਚਾਵਦਾ, ਆਪ ਬਾਣੀ ਪੜ੍ਹਦਾ ਪੜ੍ਹਾਉਂਦਾ ਨਿਤ ਭੈਣ ਤਾਈਂ, ਕੋਲ ਬੈਠ ਪੜ੍ਹ ਕੇ ਉਹ ਮਾਤਾ ਨੂੰ ਸੁਣਾਉਂਦਾ। ਕਹਿੰਦਾ ਇੱਕ ਤੁੱਕ ਪਿੱਛੇ ਵਾਰਦਿਆਂ ਜ਼ਿੰਦਗੀਆਂ ਮੈਂ, ਇਹੋ ਨਿੱਘਾ ਚਾਹ ਉਹਨੂੰ ਅਰਸ਼ੀ ਉਡਾਉਂਦਾ, ਖਾਂਦਾ ਪੀਂਦਾ ਪਹਿਨਦਾ ਆਨੰਦ ਲੈਂਦਾ ਪਿੰਡ ਵਿੱਚ, ਭਲਾ ਸਰਬੱਤ ਵਾਲਾ ਹਰ ਵੇਲੇ ਚਾਹੁੰਦਾ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਹੈ, ਨਾਲ ਮਾਂ ਨੂੰ ਬਿਠਾ ਲੈਂਦਾ ਹੈ, ਨਾਲ ਭੈਣ ਨੂੰ ਬਿਠਾ ਲੈਂਦਾ, ਅਰਦਾਸ ਬੇਨਤੀ ਕਰਦੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਅਖੀਰ ਤੇ ਸ਼ਬਦ ਬੋਲ ਦਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪਾਂ ਸਾਰੇ ਹੀ ਆਖਦੇ ਹਾਂ, ਪਰ ਸਾਡਾ ਸਰਬੱਤ ਦਾ ਭਲਾ ਮੰਗਣਾ ਹੋਰ ਤਰ੍ਹਾਂ ਦਾ ਹੈ, ਉਹਨਾਂ ਯੋਧਿਆਂ ਦਾ ਸਰਬੱਤ ਦਾ ਭਲਾ ਮੰਗਣਾ ਕੁਛ ਹੋਰ ਤਰ੍ਹਾਂ ਦਾ ਸੀ। ਸੋ ਗੁਰੂ ਪਿਆਰਿਓ, ਇਹ ਗੁਰੂ ਕਾ ਸਿੱਖ ਇਸ ਪੂਲੇ ਪਿੰਡ ਦੇ ਵਿੱਚ ਰਹਿੰਦਾ, ਜਿਵੇਂ ਸਰਬੱਤ ਦਾ ਭਲਾ ਕਰ ਰਿਹਾ ਹੈ। ਉਸ ਕਵਿਲੇ ਦੀ ਵਾਰਤਾ ਨੂੰ ਇੱਕ ਕਵਿਤਾ ਦੇ ਰੂਪ ਦੇ ਵਿੱਚ ਢਾਡੀ ਜੱਤਾ ਤੁਹਾਡੇ ਨਾਲ ਇਉਂ ਸਾਂਝੀ ਕਰਦਾ।

ਪਾਕਿਸਤਾਨ ਬਾਰਡਰ ਦੇ ਬਿਲਕੁਲ ਪਿੰਡ ਲੱਗਦਾ ਇਹ ਪੂਲਾ। ਔਰ ਪਿਆਰਿਓ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਪੁਰਬ ਆ 16 ਤਰੀਕ ਨੂੰ, ਹਲੇ ਲੰਘ ਕੇ ਗਿਆ 16 ਮਈ ਨੂੰ, 16 ਜੁਲਾਈ ਨੂੰ ਸੋਰੀ। ਤੇ ਲੇਕਿਨ ਮੈਂ ਆਪਣਾ ਰੂਟੀਨ ਦੇ ਨਾਲ ਇਤਿਹਾਸ ਆਰੰਭ ਕੀਤਾ ਹੋਇਆ ਸੀ, ਚਿੱਤ ਕਰਦਾ ਸੀ ਮੈਂ ਉਦਣ ਤੋਂ ਆਰੰਭ ਕਰਾਂ, ਪਰ ਉਸ ਦਿਨ ਇੱਕ ਹੋਰ ਇਤਿਹਾਸ ਸਾਡੇ ਪਾਸ ਸੀ, ਉਹ ਕਹਿਣਾ ਵੀ ਬੜਾ ਜ਼ਰੂਰੀ ਸੀਗਾ। ਇਸ ਕਰਕੇ ਇਹ 2 ਦਿਨ ਲੇਟ ਤੁਹਾਡੇ ਸਾਹਮਣੇ ਇਤਿਹਾਸ ਲਿਆ ਰਹੇ, ਗੁਰੂ ਮਹਾਰਾਜ ਕਿਰਪਾ ਕਰੇ। ਸਤਸੰਗਤ ਜੀ, ਭਾਈ ਤਾਰੂ ਸਿੰਘ ਬਾਪ ਸ਼ਹੀਦ ਹੋ ਚੁੱਕਾ ਔਰ ਕੱਲਾ ਹੀ 26 ਸਾਲਾਂ ਦੇ ਇਹ ਨੌਜਵਾਨ ਹੈ। ਸਤਸੰਗਤ ਜੀ, ਇਹ ਉਹ ਇਹ ਭਾਈ ਤਾਰੂ ਸਿੰਘ ਸਾਰੀ ਉਮਰ 26 ਸਾਲਾਂ ਦਾ ਰਹੇਗਾ, ਕਿਉਂਕਿ ਸ਼ਹਾਦਤ, ਹੁਣ ਆਪਾਂ ਛੋਟੇ ਸਾਹਿਬਜ਼ਾਦਿਆਂ ਨੂੰ ਕੀ ਆ ਜਦੋਂ ਯਾਦ ਕਰੀਦਾ, ਇੱਕ ਨੂੰ 7 ਸਾਲ ਤੇ ਇੱਕ ਨੂੰ 9 ਸਾਲ, ਉਹ ਸਾਰੀ ਉਮਰ ਸਾਡੇ ਬਾਬੇ 7 ਤੇ 9 ਸਾਲ ਦੇ ਰਹਿਣਗੇ। ਭਾਈ ਤਾਰੂ ਸਿੰਘ 26 ਸਾਲਾਂ ਦਾ ਸੀ ਜਿਸ ਦਿਨ ਉਹਨੂੰ ਹਕੂਮਤ ਨੇ ਸ਼ਹੀਦ ਕੀਤਾ, ਔਰ ਗੁਰੂ ਪਿਆਰੇ ਉਹ ਸਾਰੀ ਉਮਰ 26 ਸਾਲਾਂ ਦਾ ਹੀ ਰਹੇਗਾ। ਗਜ ਚੌੜੀ ਛਾਤੀ, ਗੇਲਣਾ ਵਰਗੇ ਪੱਟ ਔਰ ਗੈਠ ਗੈਠ ਡੋਲੇ ਸਨ ਸੂਰਮੇ ਦੇ, ਕਿਉਂਕਿ ਹੱਥੀ ਕਿਰਤ ਕਰਨ ਵਾਲਾ ਗੁਰੂ ਪਿਆਰਿਓ ਬੰਦਾ ਜਿਹੜਾ ਸਰੀਰ ਤੌਰ ਤੇ ਬੜਾ ਸਡੋਲ ਹੁੰਦਾ ਹੈ। ਹੁਣ ਰਾਤ ਬਰਾਤੇ ਜਦੋਂ ਇਹਦੇ ਕੋਈ ਘਰ ਦੇ ਵਿੱਚ ਆ ਜਾਂਦਾ ਨਾ, ਔਰ ਇਹਦੀ ਸੇਵਾ ਗੁਰੂ ਪਿਆਰਿਓ ਤਨੋ ਮਨੋ ਕਰਦਾ, ਪ੍ਰਸ਼ਾਦੇ ਲਾ ਕੇ ਦਿੰਦਾ, ਜੇ ਕੋਈ ਹੋਰ ਵੀ ਲੋੜਵੰਦ ਆ ਜਾਂਦਾ ਤੇ ਉਹ ਉਹਦੀ ਵੀ ਸੇਵਾ ਕਰਦਾ। ਤੇ ਰਾਤ ਬਰਾਤੇ ਜਿਹੜੇ ਕੋਈ ਉਸ ਵੇਲੇ ਖਾੜਕੂ ਭਰਾ ਸੀ ਨਾ, ਖਾੜਕੂ ਸਿੰਘ ਸਨ, ਉਹਨਾਂ ਵਾਸਤੇ ਜੰਗਲਾਂ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਦੇ ਕੇ ਆਉਣਾ, ਅਸਲਾ ਖਰੀਦ ਕੇ ਜਿਹੜਾ ਕਿਰਤ ਕਰਦਾ ਸੀ ਨਾ, ਜੇ ਕੋਈ 4 ਪੈਸੇ ਬਚਦੇ ਆ ਤੇ ਅਸਲਾ ਖਰੀਦ ਕੇ ਵੈਪਨ ਲੈ ਕੇ ਆਉਣੇ, ਕਿਰਪਾਨਾਂ ਜਾਂ ਕੋਈ ਹੋਰ ਮੌਕੇ ਦੇ ਹਥਿਆਰ, ਉਹ ਜੰਗਲਾਂ ਤਾਈਂ ਸਿੰਘਾਂ ਦੇ ਵਿੱਚ ਉੱਪੜਦਾ ਕਰਦਾ ਹੁੰਦਾ ਸੀ, ਗੱਡੇ ਭਰ ਭਰ ਕੇ ਅਨਾਜ ਦੇ ਆਉਣੇ, ਲਓ ਭਾਈ ਅਸੀਂ ਰੁੱਖੀ ਸੁੱਕੀ ਕਾ ਕੇ ਗੁਜ਼ਾਰਾ ਕਰ ਲਾਂਗੇ, ਤੁਹਾਡਾ ਜੀਣਾ ਜਿਹੜਾ ਉਹ ਕੌਮ ਵਾਸਤੇ ਬੜਾ ਜ਼ਰੂਰੀ ਹੈ। ਸਤਸੰਗ ਜੀ, ਜਿਹੜੇ ਵੀ ਕੋਈ ਖਾੜਕੂ ਹੁੰਦੇ ਆ ਨਾ, ਜਿਹੜੇ ਵੀ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਸਿੰਘ, ਭਾਵੇਂ ਕਿਸੇ ਵੀ ਜ਼ਮਾਨੇ ਦੇ ਵਿੱਚ ਹੋਣ, ਭਾਵੇਂ 1947 ਤੋਂ ਪਹਿਲਾਂ ਹੀ ਕਿਉਂ ਨਾ ਗੱਲ ਹੋਵੇ ਤੇ ਭਾਵੇਂ 1984 ਤੋਂ ਬਾਅਦ ਦੀ ਕਿਉਂ ਨਾ ਗੱਲ ਹੋਵੇ, ਔਰ ਜਿੰਨਾ ਚਿਰ ਤੁਹਾਡਾ ਪਿੰਡਾਂ ਦੇ ਲੋਕ ਸਾਥ ਨਹੀਂ ਨਾ ਦਿੰਦੇ, ਉਹਨਾਂ ਚਿਰ ਕਦੀ ਵੀ ਤੁਸੀਂ ਆਪਣੀਆਂ ਮੁਹਿੰਮਾਂ ਦੇ ਵਿੱਚ ਸਫਲ ਨਹੀਂ ਹੋ ਸਕਦੇ। ਔਰ 1984 ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਖਾੜਕੂਆਂ ਦਾ ਸਾਥ ਦਿੱਤਾ ਸੀ, ਔਰ ਉਹ ਬਿਲਕੁਲ ਆਪਣੀ ਮੰਜ਼ਿਲ ਵੱਲ ਨੂੰ ਜਦੋਂ ਵੱਧ ਰਹਿ ਦੇਖਿਆ ਨਾ, ਤੇ ਹਕੂਮਤ ਨੇ ਫਿਰ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਤੰਗ ਕਰਨਾ ਸ਼ੁਰੂ ਕੀਤਾ, ਉੱਥੇ ਆਪਣੇ ਕੈਟ ਤਿਆਰ ਕੀਤੇ ਕਿ ਪਿੰਡਾਂ ਦੇ ਲੋਕਾਂ, ਜਿੱਥੇ ਪਤਾ ਲੱਗਦਾ ਸੀ ਆਹ ਪਰਿਵਾਰ ਜਿਹੜਾ ਨਾ ਇਹਨਾਂ ਦੀ ਮੱਤ ਕਰਦਾ ਹੈ, ਤੇ ਗੁਰੂ ਪਿਆਰੇ ਉਹਨਾਂ ਪਰਿਵਾਰਾਂ ਦੇ ਵਿੱਚ ਆਪਣੇ ਕੈਟ ਭੇਜਣੇ ਸ਼ੁਰੂ ਕਰ ਦਿੱਤੇ ਸੀ, ਤੇ ਉਹ ਕੈਟ ਨਾਲੇ ਤੇ ਪ੍ਰਸ਼ਾਦਾ ਛਕਿਆਉਣਾ, ਤੇ ਗੁਰੂ ਪਿਆਰੇ ਉਹ ਦੂਸਰੇ ਦਿਨ ਨਾਲੇ ਉੱਥੇ ਪੁਲਿਸ ਨੇ ਆ ਜਾਣਾ, ਉਹਨਾਂ ਨੂੰ ਫਿਰ ਤੰਗ ਕੀਤਾ ਜਾਣ ਲੱਗਾ, ਉਹਨਾਂ ਨੂੰ ਬਹੁਤ ਵਿੱਚੋਂ ਪਰਿਵਾਰ ਐਸੇ ਤਰ੍ਹਾਂ ਕਤਲ ਕਰ ਦਿੱਤੇ ਸਨ। 1990 ਤੋਂ ਲੈ ਕੇ 95 ਤੱਕ ਬਹੁਤਾ ਦੌਰ ਜਿਹਨੂੰ ਕਾਲਾ ਦੌਰ ਆਖਦੇ ਆ ਨਾ, ਜਿਹਦੀਆਂ ਸਾਰਾ ਜਿਹੜਾ ਖਰੜਾ ਭਾਈ ਜਸਵੰਤ ਸਿੰਘ ਖਾਲੜਾ ਨੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਗੁਰੂ ਪਿਆਰਿਓ, ਇਹਦੇ ਵਿੱਚ ਹਲੇ ਇਹ ਤਾਂ ਇੱਕ ਛੋਟੀ ਜੀ ਗੱਲ ਭਾਈ ਜਸਵੰਤ ਸਿੰਘ ਖਾਲੜੇ ਦੀ ਸਿਰਫ ਆਪਣੀ ਜੀਵਨੀ ਤੇ ਉਹਨਾਂ ਫਿਲਮ ਬਣਾਈਆਂ, ਬਾਕੀ ਜੋ ਕੁਝ ਹੋਇਆ ਉਹ ਹਲੇ ਬਿਲਕੁਲ ਉਦਾਂ ਹੀ ਅਲੋਪ ਪਿਆ, ਉਹਦੀਆਂ ਗੱਲਾਂ ਨਹੀਂ ਕੀਤੀਆਂ ਕਿ ਥਾਣਿਆਂ ਦੇ ਵਿੱਚ ਲਿਜਾ ਕੇ ਸਾਡੀਆਂ ਮੁਟਿਆਰਾਂ ਧੀਆਂ ਨੂੰ ਕਿੱਦਾਂ ਬੇਪਤ ਕੀਤਾ ਗਿਆ, ਇੱਕ ਬਾਪ ਦੇ ਸਾਹਮਣੇ ਉਹਦੀ ਧੀ ਨੂੰ ਨੰਗਿਆਂ ਕਰਕੇ ਉਹ ਜਿਹੜੇ ਕੁਕਰਮ ਕੀਤੇ ਗਏ ਇਹ ਥੋੜੋ ਹਲੇ ਦੱਸਿਆ ਹੈ, ਕਿ ਕਿੱਦਾਂ ਅੱਤਵਾਦੀ ਕਹਿ ਕੇ ਸਕੂਲਾਂ ਵਿੱਚ ਪੜ੍ਹ ਜਾਂਦੇ 9-9, 10-10, 11-11 ਸਾਲਾਂ ਦੇ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸਿਵਿਆਂ ਦੀ ਰਾਖ ਬਣਾ ਦਿੱਤਾ ਗਿਆ ਅਣਪਛਾਤੇ ਕਹਿ ਕੇ, ਇਹ ਗੱਲਾਂ ਨਹੀਂ ਕੀਤੀਆਂ। ਇਹ ਤੇ ਫਿਲਮ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਕਿਵੇਂ 25,000 ਲਾਸ਼ਾਂ ਲੱਭਣੀਆਂ, ਇਹ ਇੱਕ ਛੋਟੀ ਜੀ ਗਾਥਾ ਦੱਸਣ ਦਾ ਯਤਨ ਕੀਤਾ, ਪਰ ਇਹਨੇ ਇੰਨੀ ਕੁ ਗਾਥਾ ਨਹੀਂ ਹਕੂਮਤ ਹਿਲਾ ਕੇ ਰੱਖ ਦਿੱਤੀ ਆ ਗੁਰੂ ਪਿਆਰਿਓ। ਜਿਹਨਾਂ ਨੂੰ ਨਹੀਂ ਪਸਾ ਸੀ ਭਾਈ ਜਸਵੰਤ ਸਿੰਘ ਖਾਲੜਾ ਦਾ ਜਾਂ 25,000 ਬੇਕਸੂਰ ਉਹ ਲਾਸ਼ਾਂ ਦਾ, ਸਤਸੰਗ ਜੀ ਪਤਾ ਲੱਗ ਗਿਆ, ਇਸ ਵੇਲੇ ਪਤਾ ਲੱਗ ਗਿਆ। ਸੋ ਪਿੰਡਾਂ ਦੇ ਲੋਕਾਂ ਦਾ ਖਾੜਕੂਆਂ ਵਾਸਤੇ ਸਾਥ ਬੜਾ ਜ਼ਰੂਰੀ ਹੁੰਦਾ ਹੈ,
ਔਰ ਉਸ ਵੇਲੇ ਦੇ ਜਿਹੜੇ ਖਾੜਕੂ ਸਨ ਨਾ, ਜਿਸ ਵੇਲੇ ਦੀ ਅਸੀਂ ਸਿੱਖ ਰਾਜ ਕਿਵੇਂ ਬਣਿਆ ਸੀ, ਭਾਈ ਤਾਰੂ ਸਿੰਘ ਹੁਣਾਂ ਦੇ ਸਮੇਂ ਦੀਆਂ ਆਪਾਂ ਜਿਹੜੀਆਂ ਗੱਲਾਂ ਕਰਦੇ ਹਾਂ, ਔਰ ਉਸ ਵੇਲੇ ਵੀ ਪਿੰਡਾਂ ਦੇ ਵਿੱਚ ਜਿਹੜੇ ਸਰਕਾਰ ਨਾ ਮਿਲ ਵਰਤਣੀਏ ਸਿੰਘ ਸਨ ਨਾ, ਉਹ ਗਾਏ ਬਗਾਏ ਜਦੋਂ ਦਾ ਲੱਗਦਾ ਸੀ ਆਪਣੇ ਭਰਾਵਾਂ ਦੀ ਮੱਤ ਵੀ ਕਰ ਦਿੰਦੇ ਸਨ। ਜਿਹੜੇ ਜੰਗਲਾਂ ਵਿੱਚ ਰਹਿ ਕੇ ਹੱਕ ਸੱਚ ਤੇ ਆਪਣੇ ਰਾਜ ਦੀ ਖਾਤਰ ਲੜਦੇ ਸਨ, ਉਹਨਾਂ ਦੀ ਗਾਏ ਬਗਾਏ ਮੱਤ ਕਰਦੇ ਸਨ, ਜਿਨ੍ਹਾਂ ਦੇ ਵਿੱਚੋਂ ਭਾਈ ਤਾਰੂ ਸਿੰਘ ਵੀ ਸੀ। ਔਰ ਇਹ ਇਕੱਲਾ ਸਿੰਘਾਂ ਦੀ ਮਦਦ ਹੀ ਨਹੀਂ ਕਰਦਾ, ਜਿਹੜਾ ਵੀ ਲੋੜਵੰਦ ਕਿਸੇ ਤਰ੍ਹਾਂ ਦੀ ਕੋਈ ਮੱਤ ਕਰਨ ਵਾਸਤੇ ਆ ਜਾਂਦਾ, ਇਹ ਗੁਰੂ ਕਾ ਸਿੰਘ ਹਮੇਸ਼ਾ ਤਿਆਰ ਰਹਿੰਦਾ। ਮੈਂ ਇੱਕ ਤੁਹਾਡੇ ਨਾਲ ਘਟਨਾ ਸਾਂਝੀ ਕਰਾਂ ਕਿ ਇੱਕ ਮੁਸਲਮਾਨ, ਉਹਦਾ ਨਾਂ ਰਹੀਮ ਬਖਸ਼ ਮਾਛੀ ਸੀ, ਮਾਛੀ, ਮਾਛੀ ਦਾ ਭਾਵ ਮੱਛੀਆਂ ਫੜਨ ਵਾਲਾ ਮਛੇਰਾ, ਮੁਸਲਮਾਨ ਸੀ। ਉਹਦੀ ਧੀ ਮੁਟਿਆਰ ਆਪਣੀ ਧੀ ਨੂੰ ਨਾਲ ਲੈ ਕੇ ਤੇ ਦਰਿਆਵਾਂ ਦੇ ਵਿੱਚੋਂ ਮੱਛੀਆਂ ਫੜਦਾ ਸੀ, ਤੇ ਪੱਟੀ ਦਾ ਹਾਕਮ ਪਾਪੀ ਗੁਰੂ ਪਿਆਰਿਓ, ਉਹਦੀ ਇਹਦੀ ਧੀ ਮਾਛੀ ਦੀ ਧੀ, ਰਹੀਮ ਬਖਸ਼ ਮਾਛੀ ਦੀ ਧੀ, ਇਸ ਪਾਪੀ ਨੂੰ ਸੋਹਣੀ ਲੱਗੀ ਹੈ, ਇਹਨੇ ਧੱਕੇ ਦੇ ਨਾਲ ਆਪਣੇ ਘਰ ਪਾ ਲਈ ਹੈ। ਵਿਚਾਰਾ ਰੋਂਦਾ ਪਿੱਟਦਾ ਕਰਲਾਉਂਦਾ ਥਾਂ ਥਾਂ ਦੇ ਉੱਤੇ ਗਿਆ, ਭੁੱਬਾਂ ਮਾਰੀਆਂ, ਤਰਲੇ ਕੀਤੇ, ਇੱਥੋਂ ਤੱਕ ਕਿ ਲਾਹੌਰ ਦੇ ਹਾਕਮ ਦੇ ਕੋਲ ਵੀ ਗਿਆ, ਜ਼ਕਰੀਆ ਖਾਨ ਦੇ ਕੋਲ ਗਿਆ, ਖਾਨ ਸਾਹਿਬ ਮੈਂ ਮੁਸਲਮਾਨ, ਸਾਡੇ ਨਾਲ ਹੀ ਅਤਿਆਚਾਰ ਹੋ ਰਿਹਾ, ਕਿਹਦਾ ਕੀ ਹੋਇਆ ਤੇਰੇ ਨਾਲ? ਕਹਿੰਦਾ ਪੱਟੀ ਦੇ ਹਾਕਮ ਨੇ ਮੇਰੀ ਧੀ ਨੂੰ ਧੱਕੇ ਨਾਲ ਘਰ ਦੇ ਵਿੱਚ ਪਾ ਲਿਆ, ਮੈਂ ਇੱਕ ਗਰੀਬ ਮੁਸਲਮਾਨ ਹੈ, ਮੇਰੇ ਨਾਲ ਅਨਿਆਇ ਕੀਤਾ ਜਾਵੇ। ਤੇ ਅੱਗੇ ਉਹ ਜਵਾਬ ਪਤਾ ਕੀ ਮਿਲਦਾ, ਉਹ ਕਹਿੰਦਾ ਸੱਜਣਾ ਆਪਣੇ ਚੰਗੇ ਭਾਗ ਸਮਝ, ਇੱਕ ਗਰੀਬ ਹੈ ਤੂੰ, ਪਤਾ ਨਹੀਂ ਧੀ ਤੇ ਤੋਂ ਵਿਆਹ ਹੋਣੀ ਸੀ ਕਿ ਨਹੀਂ ਹੋਣੀ ਸੀ, ਔਰ ਤੇਰੀ ਧੀ ਇੱਕ ਰਾਜੇ ਦੇ ਘਰ ਪੱਟੀ ਦੇ ਹਾਕਮ ਦੇ ਘਰ ਦੇ ਵਿੱਚ ਆਨੰਦ ਲੈ ਰਹੀ ਹੋਵੇਗੀ, ਇਹ ਛੱਡ ਗੱਲਾਂ, ਤੂੰ ਕੀ ਲੈਣਾ, ਔਰ ਤੇਰੀ ਚੰਗੀ ਰਿਸ਼ਤੇਦਾਰੀ ਬਣ ਗਈ ਹੈ, ਉੱਥੇ ਆਇਆ ਜਾਇਆ।

ਕਿੱਥੋਂ ਪਤਾ ਲੱਗਣਾ ਸੀ ਵੀ ਖਾਲਸਾ ਕਿੱਥੇ ਰਹਿੰਦਾ, ਕਦੋਂ ਆਉਂਦਾ, ਕਿਹਦੇ ਨਾਲ ਮਿਲਦਾ ਵਰਤਦਾ? ਤੇ ਕਿਸੇ ਨੇ ਦੱਸ ਦਿੱਤਾ, ਕਹਿੰਦੇ ਇੱਦਾਂ ਕਰ, ਤੂੰ ਗੁਪਤ ਤੌਰ ਤੇ ਰਾਤ ਨੂੰ ਭਾਈ ਤਾਰੂ ਸਿੰਘ ਦੇ ਘਰ ਚਲਿਆ ਜਾਈ। ਹੁਣ ਗੁਰੂ ਪਿਆਰਿਓ ਸਿੰਘਾਂ ਨੂੰ ਲੱਭਦਾ ਫਿਰਦਾ ਪਿੰਡਾਂ ਦੇ ਵਿੱਚੋਂ, ਹਨੇਰਾ ਹੋ ਜਾਂਦਾ, ਇਹ ਅਚਾਨਕ ਪੂਲੇ ਪਿੰਡ ਦੇ ਵਿੱਚ ਆ ਜਾਂਦਾ। ਤੇ ਹੁਣ ਇਹਨੇ ਵਿਚਾਰੇ ਗਰੀਬ ਨੇ ਰਾਤ ਰਹਿਣੀ ਸੀ, ਰਹੀਮ ਬਖਸ਼ ਮਾਚੀ ਨੇ, ਤੇ ਕਿਸੇ ਨੂੰ ਪੁੱਛਿਆ ਵੀ ਮਹਾਰਾਜ ਮੈਨੂੰ ਕੋਈ ਰਾਤ ਕਟਾ ਦੋ ਪ੍ਰਸ਼ਾਦੇ ਛਕਣੇ ਆ। ਤੇ ਕਿਸੇ ਨੇ ਭਾਈ ਤਾਰੂ ਸਿੰਘ ਦੀ ਦੱਸ ਪਾਤੀ, ਕਹਿੰਦਾ ਸੱਜਣਾ ਇੱਕ ਸੰਤ ਆ ਇਸ ਪਿੰਡ ਦੇ ਵਿੱਚ ਰਹਿੰਦਾ, ਉਮਰ 26 ਸਾਲ ਦੀ ਹੈ ਪਰ ਹੈ ਸੰਤ ਰੂਪ, ਉਹ ਹੈ ਅਸਲੀ ਗੁਰੂ ਕਾ ਸਿੱਖ। ਉਹਦੇ ਘਰ ਦੇ ਵਿੱਚ ਜਿਹੜਾ ਵੀ ਕੋਈ ਲੋੜਵੰਦ ਆਉਂਦਾ ਉਹਦੀ ਮਦਦ ਕਰਦਾ। ਹਾਂ ਤੈਨੂੰ ਪ੍ਰਸ਼ਾਦੇ ਚਾਹੀਦੇ ਆ, ਤੈਨੂੰ ਪ੍ਰਸ਼ਾਦੇ ਵੀ ਮਿਲ ਜਾਣਗੇ, ਤੈਨੂੰ ਮੰਜਾ ਵੀ ਮਿਲੇਗਾ, ਬਿਸਤਰਾ ਵੀ ਮਿਲੇਗਾ, ਉੱਥੇ ਰਾਤ ਕੱਟ ਕੇ ਤੂੰ ਆਪਣਾ ਅਗਲਾ ਪੰਧ ਮਕਾ ਲਈ। ਗੁਰੂ ਪਿਆਰਿਓ ਰਹੀਮ ਬਖਸ਼ ਪੁੱਛ ਕੇ ਜਦੋਂ ਭਾਈ ਤਾਰੂ ਸਿੰਘ ਦੇ ਘਰ ਜਾਂਦਾ ਹੈ ਨਾ, ਤੇ ਉਹਨੂੰ ਪੁੱਛਿਆ ਗਿਆ ਤੈਨੂੰ ਕੀ ਚਾਹੀਦਾ, ਕਹਿੰਦਾ ਸਰਦਾਰਾ ਕੁਛ ਨਹੀਂ ਚਾਹੀਦਾ, ਬਸ ਰਾਤ ਕੱਟਣੀ ਆ, ਤੂੰ ਕਿਰਪਾ ਕਰਕੇ ਮੈਨੂੰ ਰਾਤ ਕਟਾ ਲਾ। ਕਹਿੰਦਾ ਬਾਬਾ ਜੀ ਇਹ ਤੁਹਾਡਾ ਆਪਣਾ ਘਰ ਆ, ਤੁਸੀਂ ਚਿੰਤਾ ਕਿਉਂ ਕਰਦੇ ਹੋ, ਤੁਹਾਨੂੰ ਪ੍ਰਸ਼ਾਦਾ ਵੀ ਮਿਲੇਗਾ, ਤੁਹਾਨੂੰ ਰਾਤ ਵੀ ਕਟਾਈ ਜਾਵੇਗੀ, ਤੁਹਾਨੂੰ ਬਿਸਤਰਾ ਵੀ ਮਿਲੇਗਾ, ਮੰਜਾ ਵੀ ਮਿਲੇਗਾ, ਪਰ ਤੁਹਾਨੂੰ ਤਕਲੀਫ ਕੀ ਹੈ? ਆ ਤੁਹਾਡੇ ਚਿਹਰੇ ਦਾ ਹਾਵ ਭਾਵ ਦੇਖ ਕੇ ਲੱਗਦਾ ਹੈ ਕਿ ਤੂੰ ਸੌਖਾ ਨਹੀਂ ਹੈ, ਤੂੰ ਕਿਸੇ ਗੱਲੋਂ ਦੁਖੀ ਹੈ, ਦੱਸ ਤੈਨੂੰ ਤਕਲੀਫ ਕੀ ਹੈ? ਕਹਿੰਦਾ ਸਰਦਾਰਾ ਜੇ ਤੂੰ ਤਕਲੀਫ ਪੁੱਛੇ ਤੇ ਮੈਂ ਦੁਨੀਆਂ ਦਾ ਅੱਜ ਉਹ ਬਾਪ ਇੱਕ ਬੇਵੱਸ ਬਾਪ ਆ ਜਿਹੜਾ ਆਪਣੀ ਧੀ ਦੀ ਜਵਾਨ ਧੀ ਦੀ ਇੱਜ਼ਤ ਲੁੱਟ ਹੋ ਰਹੀ ਹੈ, ਮੈਂ ਗਰੀਬ ਕੁਝ ਨਹੀਂ ਕਰ ਰਿਹਾ, ਮੈਂ ਬੇਵੱਸ, ਮੈਂ ਲਚਾਰਾ, ਉਹ ਇੱਕ ਇਦਾਂ ਦਾ ਪਏ ਆ ਜਿਹੜਾ ਮੈਂ ਅੱਜ ਕੁਛ ਵੀ ਨਹੀਂ ਕਰ ਸਕਦਾ। ਕਹਿੰਦਾ ਬਾਬਾ ਜੀ ਕੀ ਹੋਇਆ, ਖੁੱਲ ਕੇ ਦੱਸੋ। ਕਹਿੰਦੇ ਹੋ ਸਕਦਾ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ, ਤੁਸੀਂ ਖੁੱਲ ਕੇ ਦੱਸੋ ਤੁਹਾਡੇ ਨਾਲ ਕੀ ਹੋਇਆ। ਗੁਰੂ ਪਿਆਰਿਓ ਇਹ ਰਹੀ ਬਖਸ਼ ਮਾਚੀ ਆਖਦਾ, ਕਹਿੰਦਾ ਸਰਦਾਰਾ ਮੈਂ ਮੁਸਲਮਾਨ ਹੈ, ਮੁਸਲਮਾਨ ਹੋ ਕੇ ਵੀ ਮੁਸਲਮਾਨ ਦਾ ਰਾਜ ਹੈ ਮੁਸਲਮਾਨਾਂ ਦਾ, ਤੇ ਕੋਈ ਮੁਸਲਮਾਨ ਮੇਰੀ ਬਾਂਹ ਫੜਨ ਵਾਸਤੇ ਤਿਆਰ ਨਹੀਂ। ਮੇਰੀ ਧੀ ਨੂੰ ਪੱਟੀ ਦਾ ਹਾਕਮ ਉਹ ਧੱਕੇ ਨਾਲ ਚੁੱਕ ਕੇ ਲੈ ਗਿਆ, ਤੇ ਮੈਂ ਤਰਲੇ ਕੀਤੇ ਆ ਪੱਟੀ ਜਾ ਕੇ ਵੀ, ਉਹਨੇ ਮੈਨੂੰ ਧੱਕੇ ਮਾਰ ਕੇ ਲੱਤਾਂ ਮਾਰ ਕੇ ਆਪਣੇ ਘਰ ਦੇ ਵਿੱਚੋਂ ਕੱਢ ਦਿੱਤਾ। ਮੈਂ ਲਾਹੌਰ ਵੀ ਗਿਆ ਸੀ, ਲਾਹੌਰ ਵੀ ਮੈਨੂੰ ਕੋਈ ਮਦਦ ਨਹੀਂ ਮਿਲੀ। ਤੇ ਸਰਦਾਰਾ ਜੇ ਤੂੰ ਹੁਣ ਤੂੰ ਪੁੱਛਿਆ ਤੇ ਫਿਰ ਤੈਨੂੰ ਮੈਂ ਦੱਸ ਦੇਵਾਂ ਕਿ ਮੈਂ ਬੇਵੱਸ ਇੱਕ ਬਾਪ, ਆਪਣੀ ਧੀ ਦੀ ਮੇਰੀ ਦੀ ਇੱਜ਼ਤ ਲੁੱਟ ਹੋ ਰਹੀ ਹੈ, ਤੇ ਸੱਜਣਾ ਮੇਰੀ ਧੀ ਦੀ ਇੱਜ਼ਤ ਕੋਈ ਬਚਾ ਦੇਵੇ ਤੇ ਮੈਂ ਰਹਿੰਦੀ ਦੁਨੀਆਂ ਤੱਕ ਅਹਿਸਾਨ ਨਹੀਂ ਭੁੱਲਾਂਗਾ। ਤੇ ਸਾਹ ਸੰਗਤ ਜੀ ਭਾਈ ਤਾਰੂ ਸਿੰਘ ਦੇ ਕੋਲੋਂ ਰਿਹਾ ਨਾ ਗਿਆ। ਕਹਿੰਦੇ ਬਾਬਾ ਚਿੰਤਾ ਨਾ ਕਰ, ਤੂੰ ਕੋਈ ਗੱਲ ਨਹੀਂ, ਅਸੀਂ ਜਿੰਨਾ ਹੋ ਸਕਿਆ ਤੇਰੀ ਮਦਦ ਕਰਨ ਦਾ ਯਤਨ ਕਰਾਂਗੇ। ਸੁਭਾਵਕ ਗੁਰੂ ਪਿਆਰਿਓ ਜਦੋਂ ਪ੍ਰਸ਼ਾਦਾ ਪਾਣੀ ਛੱਕ ਕੇ ਇਹ ਸੱਜਣ ਰਹੀਮ ਬਖਸ਼ ਬਾਚੀ ਆਪਣੀ ਢੂਈ ਮੰਜੇ ਦੇ ਉੱਤੇ ਲਾਉਂਦਾ ਹੈ ਤੇ ਰਾਤ ਤਾਰੇ ਉੱਪਰ ਨਿਕਲ ਆਏ ਸਨ, ਇਹ ਵਿਚਾਰਾ ਤਾਰੇ ਗਿਣਦਾ ਵੀ ਇਹ ਸਰਦਾਰ ਨੇ ਕਹਿ ਦੇ ਦਿੱਤਾ ਮੇਰੀ ਇਹਨੇ ਮਦਦ ਕੀ ਕਰਨੀ ਹੈ। ਲੇਕਿਨ ਉਸੇ ਹੀ ਰਾਤ ਭਾਈ ਤਾਰੂ ਸਿੰਘ ਨੂੰ ਜੰਗਲ ਦੇ ਵਿੱਚ ਸਿੰਘਾਂ ਨੇ ਮਿਲਣ ਵਾਸਤੇ ਆਉਣਾ ਸੀ, ਕਿਸੇ ਮਦਦ ਦੀ ਲੋੜ ਸੀ। ਭਾਈ ਤਾਰੂ ਸਿੰਘ ਨੇ ਅੱਜ ਰਾਤ ਦੇ ਸਮੇਂ ਆਪਣੇ ਬਾਗੀ ਸਿੰਘਾਂ ਭਰਾਵਾਂ ਨੂੰ, ਉਹ ਕੌਮ ਦੇ ਯੋਧਿਆਂ ਨੂੰ ਮਿਲਣਾ ਸੀ ਜਿਹੜੇ ਨਾ ਮਿਲ ਵਰਤਣੀਏ ਜੰਗਲਾਂ ਵਿੱਚ ਰਹਿ ਰਹਿ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ, ਪਰ ਆਪਣੀ ਕੌਮ ਲਈ ਲੜ ਰਹੇ ਸਨ, ਆਪਣੀ ਕੌਮ ਦਾ ਮਾਣ ਬਣ ਰਹੇ ਸਨ। ਉਹ ਯੋਧਿਆਂ ਨੂੰ ਅੱਜ ਭਾਈ ਤਾਰੂ ਸਿੰਘ ਨੇ ਰਾਤ ਨੂੰ ਮਿਲਣ ਜਾਣਾ ਸੀ, ਨਾਲੇ ਪ੍ਰਸ਼ਾਦੇ ਪਾਣੀ ਲੈ ਕੇ ਜਾਣਾ ਸੀ। ਭਾਈ ਤਾਰੂ ਸਿੰਘ ਉਹਨਾਂ ਨੇ ਪ੍ਰਸ਼ਾਦੇ ਪਾਣੀ ਪਕਾ ਲਿਆ, ਤਿਆਰ ਕਰ ਲਿਆ, ਮਾਂ ਨੇ ਭੈਣ ਨੇ ਤਿਆਰ ਕਰਤੇ, ਤੇ ਰਾਤ ਨੂੰ ਪ੍ਰਸ਼ਾਦਿਆਂ ਵਾਲੀ ਟੋਕਰੀ ਸਿਰ ਦੇ ਉੱਤੇ ਚੱਕ ਕੇ ਤੇ ਜੰਗਲ ਵੱਲ ਨੂੰ ਚਲਾ ਗਿਆ, ਜੰਗਲ ਦੇ ਵਿੱਚ ਚਲਾ ਗਿਆ ਤੇ ਨਾਲ ਪ੍ਰਸ਼ਾਦਾ ਰੱਖ ਦਿੱਤਾ ਤੇ ਸਿੰਘਾਂ ਨੂੰ ਆਖ ਦਿੱਤਾ ਖਾਲਸਾ ਜੀ ਪ੍ਰਸ਼ਾਦਾ ਛਕੋ, ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਬਹੁਤ ਜ਼ਰੂਰੀ ਹੈ। ਤੇ ਸਿੰਘਾਂ ਨੂੰ ਮਨ ਦੇ ਵਿੱਚ ਆ ਗਿਆ ਵੀ ਇਦਾਂ ਦੀ ਜਿਹੜੀ ਜ਼ਰੂਰੀ ਗੱਲ ਭਾਈ ਤਾਰੂ ਸਿੰਘ ਨੇ ਸਾਡੇ ਨਾਲ ਕਰਨੀ ਆ, ਉਹ ਕੋਈ ਖਾਸ ਹੋਵੇਗੀ, ਭਾਈ ਤਾਰੂ ਸਿੰਘ ਕਿਸੇ ਵਿਪਤਾ ਦੇ ਵਿੱਚ ਹੋਵੇਗਾ। ਤੇ ਉਹਨਾਂ ਸਿੰਘਾਂ ਨੇ ਪ੍ਰਸ਼ਾਦਾ ਪਾਸੇ ਰੱਖਤਾ, ਕਹਿੰਦੇ ਭਰਾ ਤਾਰੂ ਸਿੰਘ ਸੱਜਣਾ ਪਹਿਲਾਂ ਤੂੰ ਗੱਲ ਦੱਸੇਗਾ ਤੇ ਪ੍ਰਸ਼ਾਦਾ ਛਕਾਂਗੇ। ਕਹਿੰਦੇ ਆ, ਕਹਿੰਦਾ ਨਹੀਂ ਨਹੀਂ ਕੋਈ ਐਡੀ ਵੀ ਨਹੀਂ ਗੱਲ, ਤੁਸੀਂ ਪ੍ਰਸ਼ਾਦਾ ਛਕੋ, ਪਰ ਉਹ ਗੱਲ ਚੰਗੀ ਨਹੀਂ ਸਾਡੇ ਵਾਸਤੇ, ਗੁਰੂ ਕੇ ਖਾਲਸੇ ਵਾਸਤੇ ਇਹ ਗੱਲ ਸੁਣਦਿਆਂ ਸਾਡੇ ਕੋਲ ਰਿਹਾ ਨਹੀਂ ਜਾਣਾ, ਇਸ ਕਰਕੇ ਮੈਂ ਕਹਿੰਦਾ ਤੁਸੀਂ ਪ੍ਰਸ਼ਾਦਾ ਪਹਿਲਾਂ ਛਕ ਲਓ ਤੇ ਬਾਅਦ ਵਿੱਚ ਆਪਾਂ

ਗੱਲ ਕਰਦੇ ਆ, ਪਰ ਉਹ ਗੁਰੂ ਕੇ ਖਾਲਸੇ ਕੋ ਵੀ ਰਿਹਾ ਨਾ ਗਿਆ ਵੀ ਭਾਈ ਤਾਰੂ ਸਿੰਘ ਜ਼ਰੂਰ ਕਿਸੇ ਵਿਪਤਾ ਦੇ ਵਿੱਚ ਹੈ, ਨਹੀਂ ਤਾਰੂ ਸਿਆ ਪਹਿਲਾਂ ਤੂੰ ਦੱਸੇਗਾ ਤੇ ਪ੍ਰਸ਼ਾਦਾ ਚੱਕਾਂਗੇ। ਹੁਣ ਪ੍ਰਸ਼ਾਦਾ ਪਾਸੇ ਰੱਖਤਾ, ਭਾਈ ਤਾਰੂ ਸਿੰਘ ਗਲ ਭਰ ਕੇ ਕਹਿਣ ਲੱਗਾ, ਕਹਿੰਦੇ ਸੱਜਣੋ ਇੱਕ ਬਜ਼ੁਰਗ ਮੇਰੇ ਘਰ ਬੈਠਾ ਈ, ਵਿਪਤਾ ਦਾ ਮਾਰਿਆ ਪੱਟੀ ਦਾ ਹਾਕਮ, ਉਹਦੀ ਧੀ ਨੂੰ ਹੈ ਉਹ ਮੁਸਲਮਾਨ, ਨਾਲੇ ਵੀ ਦੱਸ ਦਵਾਂ ਉਹ ਮੁਸਲਮਾਨ ਹੈ ਪਰ ਗਰੀਬ ਹੈ, ਮਾਛੀ ਹੈ, ਮੱਛੀਆਂ ਫੜ ਫੜ ਕੇ ਔਰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ, ਪਰ ਉਹਦੀ ਧੀ ਨੂੰ ਪੱਟੀ ਦਾ ਹਾਕਮ ਮਟਿਆਰ ਧੀ ਨੂੰ ਚੁੱਕ ਕੇ ਲੈ ਗਿਆ ਤੇ ਵਿਚਾਰਾ ਰੋਂਦਾ ਕਰਲਾਉਂਦਾ ਫਿਰਦਾ, ਥਾਂ ਥਾਂ ਦੇ ਉੱਤੇ ਜਾ ਕੇ ਮਦਦ ਕਰਨ ਵਾਸਤੇ ਤਰਲੇ ਕਰਦਾ ਫਿਰਦਾ, ਉਹਦੀ ਕੋਈ ਮਦਦ ਕਰਨ ਵਾਸਤੇ ਤਿਆਰ ਨਹੀਂ ਹੈ। ਕਹਿੰਦੇ ਅੱਛਾ, ਉਸੇ ਵੇਲੇ ਉਹ ਸਿੰਘ ਉੱਠੇ ਨੇ, ਉਹਨਾਂ ਦੇ ਕੋਲ ਘੋੜੇ ਸਨ, ਜੰਗਲ ਦੇ ਵਿੱਚੋਂ ਉਸੇ ਵੇਲੇ ਭਾਈ ਤਾਰੂ ਸਿੰਘ ਨੂੰ ਨਾਲ ਲਿਆ, ਕਹਿੰਦੇ ਚੱਲ ਉਸ ਬੁੱਢੇ ਬਜ਼ੁਰਗ ਨੂੰ ਲੈ ਨਾਲ ਤੇ ਆਪਾਂ ਇਸ ਵੇਲੇ ਹੁਣੇ ਧਾਵਾ ਬੋਲਾਂਗੇ। ਗੁਰੂ ਪਿਆਰਿਓ, ਅੱਧੀ ਰਾਤ ਦੇ ਸਮੇਂ ਇਹ 10-20 ਇਹਨਾਂ ਸਿੰਘਾਂ ਦੀ 15-20 ਗਿਣਤੀ ਹੋਵੇਗੀ, ਰਾਤ ਦੇ ਸਮੇਂ ਉਸ ਬਾਬੇ ਮਾਛੀ ਰਹੀਮ ਬਖਸ਼ ਮਾਛੀ ਨੂੰ ਘੋੜੇ ਦੇ ਉੱਤੇ ਬਾਲਿਆ, ਕਹਿੰਦਾ ਬਾਬਾ ਸਾਡੇ ਨਾਲ ਚੱਲ, ਐਸੇ ਵੇਲੇ ਗੁਰੂ ਕਾ ਖਾਲਸਾ ਤੇਰੀ ਮਦਦ ਵਾਸਤੇ ਆ ਗਿਆ, ਤੂੰ ਖਾਲਸੇ ਦੀ ਸ਼ਰਨ ਆਇਆ ਸੀ ਔਰ ਖਾਲਸਾ ਤੇਰੇ ਤੋਂ ਔਰ ਤੇਰੀ ਧੀ ਤੋਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋ ਗਿਆ, ਤੇਰੇ ਚੰਗੇ ਭਾਗ ਸੀ ਬਾਬਾ, ਤੂੰ ਮੌਕੇ ਦੇ ਉੱਤੇ ਆਇਆ। ਤੇ ਗੁਰੂ ਪਿਆਰਿਓ, ਰਾਤ ਦੇ ਸਮੇਂ ਪੂਲੇ ਪਿੰਡ ਤੋਂ ਚੱਲੇ ਤੇ ਪੱਟੀ ਦੇ ਉੱਤੇ ਧਾਵਾ ਬੋਲਿਆ, ਭਾਈ ਤਾਰੂ ਸਿੰਘ ਵੀ ਨਾਲ ਸੀ। ਗੁਰੂ ਪਿਆਰਿਓ, ਉਸ ਪੱਟੀ ਦੇ ਹਾਕਮ ਨੂੰ ਸੋਧ ਕੇ, ਹੁਣ ਕਹਿੰਦੇ ਸੀ ਸਾਨੂੰ ਪਤਾ ਨਹੀਂ ਉੱਥੇ ਔਰ ਵੀ ਔਰਤਾਂ ਹੋ ਸਕਦੀਆਂ, ਤੇ ਤੂੰ ਆਪਣੀ ਧੀ ਨੂੰ ਪਛਾਣ ਕੇ ਤੇ ਉਹਨੂੰ ਤੂੰ ਨਾਲ ਲੈ ਕੇ ਆਉਣਾ। ਹੁਣ ਗੁਰੂ ਪਿਆਰਿਓ, ਇਹਦਾ ਸੋਧਾ ਲਾਇਆ, ਕਤਲ ਕਰਕੇ ਰੱਖ ਦਿੱਤਾ ਇਸ ਪਾਪੀ ਨੂੰ ਪੱਟੀ ਦੇ ਹਾਕਮ ਨੂੰ, ਤੇ ਫਿਰ ਉਸ ਰਹੀਮ ਬਖਸ਼ ਬਾਦਸ਼ਾਹ ਦੀ ਧੀ ਨੂੰ ਇੱਕ ਕਮਰੇ ਦੇ ਵਿੱਚੋਂ ਕੱਢ ਕੇ ਉਸ ਬਾਪੂ ਦੇ ਹਵਾਲੇ ਕੀਤੀ। ਤੇ ਗੁਰੂ ਪਿਆਰਿਓ, ਇਹਨਾਂ ਦੇ ਗੁਣ ਗਾਉਂਦਾ ਉਹ ਬੁੱਢਾ ਬਾਪੂ ਆਪਣੇ ਘਰ ਨੂੰ ਚਲੇ ਗਿਆ। ਐਦਾਂ ਦੇ ਤੁਹਾਡੇ ਸਿੰਘ, ਐਦਾਂ ਦੇ ਸਾਡੇ ਬਾਬੇ ਹੁੰਦੇ ਸੀ ਉਹ ਗੁਰੂ ਪਿਆਰਿਓ, ਜਿਹੜੀਆਂ ਲੋਕਾਂ ਦੀਆਂ ਇੱਜ਼ਤਾਂ ਲੈਂਦੀਆਂ ਵੱਲ ਦੇਖ ਕੇ ਵੀ ਉਹ ਰੋਟੀ ਨਹੀਂ ਸੀ ਖਾਂਦੇ, ਕਹਿੰਦੇ ਰੋਟੀ ਬਾਅਦ ਵਿੱਚ ਸਹੀ, ਪਹਿਲਾਂ ਕਿਸੇ ਗਰੀਬ ਦੀ ਇੱਜ਼ਤ ਬਚਾਉਣ ਜਾਣਾ। ਸਾਧ ਸੰਗਤ ਜੀ, ਇੱਦਾਂ ਦੀਆਂ ਸਾਡੇ ਉਹ ਸੂਰਮੇ ਹੁੰਦੇ ਸੀ, ਪਰ ਅੱਜ ਸਮੇਂ ਬਦਲ ਗਏ, ਅਸੀਂ ਆਪਣੇ ਬਾਬਿਆਂ ਦੀਆਂ ਬਾਤਾਂ ਪਾਉਂਦੇ ਪਾਉਂਦੇ ਕਈ ਵਾਰ ਇਹੋ ਜਿਹੀ ਜਗ੍ਹਾ ਦੇ ਉੱਤੇ ਆ ਕੇ ਭਾਵਕ ਹੋ ਜਾਈਦਾ। ਲੋਕਾਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਸਾਡੇ ਬਾਬੇ, ਤੇ ਅੱਜ ਅੱਜ ਸਾਡੇ ਨੌਜਵਾਨਾਂ ਤੋਂ ਅੱਜ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਨੂੰ ਖਤਰਾ ਬਣਿਆ ਪਿਆ। ਕਿਤੇ ਪੰਜਾਬ ਦੇ ਵਿੱਚ ਚਲੋ ਇੱਥੇ ਸਾਡੀਆਂ ਧੀਆਂ ਸੇਫ ਮੰਨ ਲੈਂਦੇ ਆ, ਪੰਜਾਬ ਦੇ ਵਿੱਚ ਕਿਸੇ ਸਰਦਾਰ ਦੀ ਧੀ ਨੇ ਗੁਰਦੁਆਰੇ ਮੱਥਾ ਟੇਕਣ ਜਾਣਾ ਹੋਵੇ ਨਾ ਸ਼ਾਮ ਦੇ ਵਕਤ, ਤੇ ਉਹ ਆਖੇ ਮਾਂ ਮੈਂ ਮੱਥਾ ਟੇਕਣ ਜਾਣਾ, ਤੇ ਮਾਂ ਆਖਦੀ ਧੀਏ ਇਕੱਲੀ ਨਾ ਜਾਈ, ਮੈਂ ਤੇਰੇ ਨਾਲ ਜਾਵਾਂਗੀ। ਉਹ ਮਸ਼ਟੰਡੇ ਰਸਤੇ ਦੇ ਵਿੱਚ ਖੜੇ ਹੁੰਦੇ ਆ ਮੋੜਾਂ ਦੇ ਉੱਤੇ, ਭਾਵੇਂ ਉਹ ਸਾਡੇ ਪਿੰਡ ਦੇ ਆ, ਸਾਡੀ ਆਪਣੀ ਕੌਮ ਦੇ ਆ, ਪਰ ਮੇਰੀ ਇਹ ਧੀਏ ਕਿਤੇ ਤੇਰੀ ਇੱਜ਼ਤ ਨੂੰ ਹੱਥ ਨਾ ਪਾ ਲੈਣ, ਅਸੀਂ ਦੁਨੀਆਂ ਨੂੰ ਕੀ ਮੂੰਹ ਦਿਖਾ ਲੈਣ ਜੋਗੇ ਰਹਿ ਜਾਵਾਂਗੇ। ਗੁਰੂ ਪਿਆਰਿਓ, ਇੱਦਾਂ ਦੇ ਸਾਡੇ ਅੱਜ ਨੌਜਵਾਨ ਬਣ ਗਏ ਆ, ਅਸੀਂ ਲੋਕਾਂ ਦੀਆਂ ਇੱਜ਼ਤਾਂ ਦੇ ਰਾਕੇ ਸੀ, ਅੱਜ ਸਾਡੀਆਂ ਆਪਦੀਆਂ ਇੱਜ਼ਤਾਂ ਨੂੰ ਖਤਰਾ ਬਣਿਆ ਪਿਆ। ਗੁਰੂ ਮਹਾਰਾਜ ਸਮੱਤ ਬਖਸ਼ੇ। ਇਸ ਤੋਂ ਅਗਲਾ ਇਤਿਹਾਸ ਆਉਣ ਵਾਲੇ ਵਕਤ ਦੇ ਵਿੱਚ, ਕੱਲ ਨੂੰ ਇਸੇ ਤਰ੍ਹਾਂ ਰੂਟੀਨ ਦੇ ਨਾਲ ਰਹਿੰਦਾ ਇਤਿਹਾਸ। ਭਾਈ ਤਾਰੂ ਸਿੰਘ ਦੀ ਕੁਰਬਾਨੀ ਮੈਂ ਗੱਲ ਕੀਤੀ ਸੀ ਕੱਲ ਪਰਸੋਂ, ਵੀ ਮੈਂ ਇੱਕ ਇਤਿਹਾਸ ਪਹਿਲਾਂ ਸ਼ਹੀਦੀ ਤੋਂ ਬੋਲਣਾ ਪੈਣਾ, ਉਹਦਾ ਕਾਰਨ ਪਤਾ ਕੀ ਸੀ ਕਿ ਵਾਰ-ਵਾਰ ਜਦੋਂ ਆਪਾਂ ਇਹ ਇਤਿਹਾਸ ਬੋਲਦੇ ਸੀ ਤੇ ਇੱਥੇ ਜ਼ਕਰੀਆ ਖਾਨ ਦਾ ਜ਼ਿਕਰ ਆਉਂਦਾ ਸੀ, ਔਰ ਅੱਜ ਦੇ ਦਿਨ ਜ਼ਕਰੀਆ ਖਾਨ ਦਾ ਆਖਰੀ ਵਰਣਨ ਹੋਵੇਗਾ। ਭਾਈ ਤਾਰੂ ਸਿੰਘ ਦੇ ਇਤਿਹਾਸ ਦੇ ਅੰਦਰ ਆਖਰੀ ਵਾਰ ਜ਼ਕਰੀਆ ਖਾਨ ਨੂੰ ਯਾਦ ਕੀਤਾ ਜਾਣਾ, ਔਰ ਉਸ ਤੋਂ ਬਾਅਦ ਇਹ ਪਾਪੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜ ਵੱਜ ਕੇ ਮਰ ਗਿਆ ਸੀ, ਇਹਦਾ ਭੋਗ ਪਾਤਾ ਸੀ, ਇਸ ਕਰਕੇ ਇਸ ਇਤਿਹਾਸ ਨੂੰ ਬਾਅਦ ਵਿੱਚ ਸੁਣਾਉਣਾ ਮੈਂ ਵਾਜਿਬ ਸਮਝਿਆ ਸੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ, ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ, ਸਤਿਕਾਰਯੋਗ ਸਰਦਾਰ ਵੀਰ ਆ ਕੇ ਗੁਰੂ ਦਰਬਾਰ ਦੀਆਂ ਤੁਸੀਂ ਸੇਵਾਵਾਂ ਕਰਦੇ ਹੋ, ਹਾਜ਼ਰੀਆਂ ਭਰਦੇ ਹੋ, ਗੁਰੂ ਮਹਾਰਾਜ ਸਾਹਿਬ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾ ਨਿਤਲ ਸਰਣੀ ਪਾਈਐ ਪ੍ਰੇਮ ਪਿਛੋ ਨਾ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਧਾਰ ਮਨ ਬੇਦੀਐ ਪਿਆਰੇ ਰਤਨੇ ਸਹਿਜ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਛ ਪੁਜਾਏ ਨਾਨਕ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਸਾਰਾ ਆਪੇ ਬਨਜ ਆਪ ਬਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਏ ਤਤ ਨਿਸ਼ਟਾਏ ਰਹੋ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਿਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਾਧੀ ਹੀ ਮੁਕਤਾ ਬਿਲਾਵਲ ਮੱਲਾ ਪੰਜਵਾ ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਨ ਪਤਨ ਆਪ ਹੀ ਕਿਰਨਾ ਆਪਨ ਵਿਪੋ ਆਪ ਹੀ ਜਰਨਾ ਰਾਓ ਆਪ ਹੀ ਮਸਤ ਆਪ ਹੀ ਬਿਲਣਾ ਆਪੇ ਹੀ ਅਸ਼ਲ ਸ਼ਾਹੀ ਸੁਝਲਣਾ ਆਪੇ ਹੀ ਗੁਮਤ ਆਪ ਪ੍ਰਗਟਣਾ ਆਪੇ ਹੀ ਘਟ ਘਟ ਆਪ ਅਲਪਣਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਰਚਨਾ ਬਿਲਾਵਲ ਮੱਲਾ ਪੰਜਵਾਂ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੰਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਜਿਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਰਹਾਓ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਬੰਧਨ ਕਾਢ ਮੁਕਤ ਗੁਰਕੀਨਾ ਦੁੱਖ ਸੁੱਖ ਕਰਤ ਜਨਮ ਫਰਮੂਗਾ ਜਨਮ ਚਰਨ ਕਮਲ ਗੁਰੇ ਆਸ਼ਰਮ ਦੀਆ ਅਗਨ ਸਾਗਰ ਬੁੱਢ ਸੰਸਾਰਾ ਨਾਨਕ ਬਾਪ ਕਰ ਸਤਿਗੁਰ ਨਿਸਤਾਰਾ ਬਿਲਾਵਲ ਮੱਲਾ ਪੰਜਵਾਂ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਅਵਾਂਗਨ ਤੁਮ ਪੇਖਤ ਸੁਭਾ ਮੇਰੇ ਆਗਨ ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੇ ਉਦਾਰੋ ਮਤ ਬੁੱਧ ਸੁਰਤ ਨਾਹੀ ਚਿਤਰਾਈ ਤਾਂ ਮਿਲਿਆ ਜਾ ਲਈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਉ ਨਾਨਕ ਸਫਲ ਸੋ ਆਇਆ ਬਿਲਾਵਲ ਮੱਲਾ ਪੰਜਵਾਂ ਮਾਤ ਪਿਤਾ ਸੁੱਤ ਸਾਧਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਓ ਤਿੱਖਾ ਭੂਖ ਬਹੁ ਤਪਤਵੇ ਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੋਟ ਚਿਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਦਰ ਜਾਮੀ ਨਾਨਕੀ ਪਰੇ ਨਤੀ ਸਵਾਮੀ ਬਿਲਾਵਲ ਮੱਲਾ ਪੰਜਵਾਂ ਗੁਰਪੁਰਾ ਵਡਭਾਗੀ ਪਾਈਐ ਮਨ ਸਾਧੂ ਹਰਨਾਮ ਧਿਆਈਐ ਭਾਰ ਬ੍ਰਹਮ ਪ੍ਰਤੇ ਸਰਣਾਈ ਕਿਲਬਕ ਕਟੈ ਭੱਜ ਗੁਰ ਕੇ ਚਰਨਾ ਰਹਾਓ ਅਵਰ ਕਰਮ ਸਭ ਲੋਕਾਚਾਰ ਮਨ ਸਾਧੂ ਸੰਗ ਹੋਏ ਉਦਾਰ ਸਿਮਰ ਸਾਸ ਵੇਦ ਵਿਚਾਰੇ ਜਪੀਏ ਨਾਮ ਜਿਤ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਪ੍ਰਭ ਕਿਰਪਾ ਕਰੀਏ ਸਾਧੂ ਤੁਰ ਮਿਲੈ ਨਿਸਤਰੀ ਬਿਲਾਵਲ ਮੱਲਾ ਪੰਜਵਾਂ ਗੁਰ ਕਾ ਸ਼ਬਦ ਤੈ ਮਨ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ ਅੰਧਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤੰਦਰਮਲ ਪਾਪ ਜਲ ਕੀਨਾ ਕਹੋ ਨਾਨਕ ਪ੍ਰਭ ਪੇ ਪਸੀਨਾ ਬਿਲਾਵਲ ਮੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉਂ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ਜਲਨ ਬੂਜੈ ਹਰ ਹਰ ਗੁਣ ਗਾਵਤ ਰਹਾਓ ਸਫਲ ਜਨਮ ਹੋਵਤ ਵਟਭਾਗੀ ਸਾ ਸੰਗਰਾਮ ਹੈ ਲਿਵ ਲਾਗੀ ਮਤ ਬਤ ਧਨ ਸੁਖ ਸਹਿਜ ਆਨੰਦਾ ਇੱਕ ਨਮਕ ਨਾ ਵਿਸਰੋ ਪਰਮਾਨੰਦਾ ਹਰ ਦਸਨ ਕੀ ਮਨ ਪਿਆਸ ਕਨੇਰੀ ਭਣਤ ਨਾਨਕ ਸਰਨ ਪ੍ਰਭ ਤੇਰੀ ਬਿਲਾਵਲ ਮੱਲਾ ਪੰਜਵਾਂ ਮੋਹੇ ਨਿਰਗੁਣ ਸਭ ਗੁਣ ਬਿਹੁਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਓ ਭਗਤ ਵਿਸ਼ਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਬ ਉੱਤਰ ਪਾਰੇ ਪਤਿਤ ਪਾਵਨ ਪ੍ਰਭ ਬਿਰਤ ਭੇਦ ਲਿਖਿਆ ਪਾਰ ਬ੍ਰਹਮ ਸੋ ਨੈਨੋ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਬਿਲਾਵਲ ਮੱਲਾ ਪੰਜਵਾਂ ਕਵਨ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲਕ ਅਪੇਵਾ ਗੁਣ ਗਵੇਅੰਤ ਪ੍ਰਭ ਗਿਆਰ ਗੰਭੀਰੇ ਊਚ ਮੈਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਓ ਏਕ ਸਿਬਿਨ ਨਾਹੀ ਕੋ ਦੂਜਾ ਤੁਮੀ ਜਾਣੋ ਆਪਣੀ ਪੂਜਾ ਆਪੋ ਕਛੂ ਨਾ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਦਾਨ ਪ੍ਰਭ ਤਿਨਹੀ ਪਾਇਆ ਬਿਲਾਵਲ ਮੱਲਾ ਪੰਜਵਾਂ ਮਾਤ ਗਰਭ ਮੈਂ ਹਾਥ ਦੇ ਰਾਖਿਆ ਹਰ ਰਸ ਛੋੜ ਵਿਖਿਆ ਫਲ ਚਾਖਿਆ ਪੰਜ ਜਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੈ ਮੁੜੇ ਤਬ ਤਨ ਬਿਨ ਸਜਾਏ ਬਿਹਾਲ ਰਹੋ ਮਨ ਤਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਮਕ ਨਾ ਜਾਪਿਆ ਮਹਾ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਦਾਨ ਪ੍ਰਭਤੀ ਨਹੀਂ ਪਾਇਆ ਬਿਲਾਵਲ ਮੱਲਾ ਪੰਜਵਾਂ ਮਾਤ ਗਰਭ ਮੈਂ ਹਾਥ ਦੇ ਰਾਖਿਆ ਹਰ ਰਸ ਛੋੜ ਵਿਖਿਆ ਫਲ ਚਾਖਿਆ ਭੱਜ ਗੋਬਿੰਦ ਸਭ ਛੋੜ ਜੰਜਾਲ ਜਬ ਤੁਮ ਆਏ ਸੰਗਾਰੇ ਮੁੜੇ ਤਪ ਤਨ ਬਿਨ ਸਜਾਏ ਬਿਹਾਲ ਰਹੋ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਮਕ ਨਾ ਜਾਪਿਆ ਮਹਾ ਮੋਹ ਅੰਧ ਕੂਪ ਭਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮੱਲਾ ਪੰਜਵਾਂ ਮਾਤ ਪਿਤਾ ਸੁਤ ਬੰਤ ਪਾਈ ਨਾਨਕ ਹੁਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ ਘਣੇ ਗੁਰਪੂਰਾ ਪੂਰੀ ਜਾਕੀ ਬਾਣੀ ਅਨਕ ਗੁਣਾ ਜਾ ਕੇ ਗਾਏ ਨਾ ਗਣੇ ਰਹਾਓ ਸਗਲ ਸਰੰਜਾਮ ਕਰੇ ਪ੍ਰਭ ਆਪੇ ਪਏ ਮਨੋਰਥ ਸੋ ਪ੍ਰਭ ਜਾਪੇ
ਅਕਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰ ਆਣਾਇਆ। ਬਿਲਾਵਲ ਮਹੱਲਾ ਪੰਜਵਾਂ। ਸਰਵ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਕਤ ਨਰ ਥੀਵੇ। ਰਾਮ ਨਾਮ ਹੋ ਅਰਖਵਾਰਾ ਚੱਖ ਮਾਰੋ ਸਾਕਤ ਵਿਚਾਰਾ ਨਿੰਦਾ ਕਰ ਕਰ ਪਚੈ ਕਨੇਰੇ ਮ੍ਰਿਤਕ ਫਾਸ ਗਲੈ ਸਰ ਪੈਰੇ ਕਹੋ ਨਾਨਕ ਜਪੈ ਜਨ ਨਾਮ ਤਾਕੇ ਨਿਕਟ ਨਾ ਆਵੇ ਜਾਮ। ਰਾਗ ਬਿਲਾਵਲ ਮੱਲਾ ਪੰਜਵਾਂ ਕਰ ਚੌਥਾ ਦੁਬਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰੋ ਨਾ ਕਾਹੋ ਬੇਰੇ। ਬਿਲਾਵਲ ਮੱਲਾ ਪੰਜਵਾਂ। ਚਰਨ ਕਮਲ ਪ੍ਰਭ ਹਿਰਦੈ ਧਿਆਈ ਰੁਕ ਗਈ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪ ਜੀਵੇ ਗਿਆਨੀ। ਬਿਲਾਵਲ ਮੱਲਾ ਪੰਜਵਾਂ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵਿਖ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ। ਬਿਲਾਵਲ ਮੱਲਾ ਪੰਜਵਾਂ। ਮਮਤਾ ਮੋਤਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸ਼ਿਜਿਤ ਬਿਕਾਰ ਕਰਤ ਔਧ ਫਾਹੀ ਫਾਥਾ ਜਮ ਕਹਿ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾਬਿਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰਤ ਸਵਾਮੀ ਜੀਓ ਪਿੰਡ ਸਭ ਤੁਮਰਾ ਮਾਲ ਪ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮੱਲਾ ਪੰਜਵਾਂ। ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ। ਬਿਲਾਵਲ ਮੱਲਾ ਪੰਜਵਾਂ। ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਟੁੱਟੈ ਜਮ ਜਾਲ ਆਪੇ ਸਤਿਗੁਰੂ ਆਪੇ ਪ੍ਰਤਪਾਲ ਨਾਨਕ ਜਾਚੈ ਸਾਧਰਵਾਲ। ਬਿਲਾਵਲ ਮੱਲਾ ਪੰਜਵਾਂ। ਮਨ ਮੈਂ ਸਿੰਚੋ ਹਰ ਹਰ ਨਾਮ ਅੰਦਨ ਕੀਰਤਨ ਹਰ ਗੁਣ ਗਾਮ

ਇਹ ਅਵਕਤ ਜੋਗ ਆਏ ਬਸੋ ਕਰ ਦੇਸ ਮਹਿ ਇਹ ਪੱਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮੱਲਾ ਪੰਜਵਾਂ ਕਾਹੂ ਸੰਗ ਨਾ ਚੱਲਹੀ ਮਾਇਆ ਜੰਜਾਲ ਊਠ ਸਿਧਾਰੇ ਛਤਰਪਤ ਸੰਤਨ ਕਹਿ ਖਿਆਲ ਰਹਾਉ ਅਹਮ ਬੁੱਧ ਕਉ ਬਿਸਨਾ ਇਹ ਤੁਰ ਕੀ ਢਾਲ ਬਹੁ ਜੋ ਨੀ ਜਨਮੈ ਮਰੈ ਵਿਖਿਆ ਬਿਕਰਾਲ ਸਤ ਬਚਨ ਸਾਧੂ ਕਹਿਤ ਸਤ ਬਚਨ ਸਾਧੂ ਕਹਿ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੁਪਰਸੰਨ ਭਈ ਸਤਿਗੁਰ ਪ੍ਰਭੁ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਰਾਗ ਬਿਲਾਵਲ ਮੱਲਾ ਪੰਜਵਾਂ ਕਰ ਪੰਜਵਾਂ ਚੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰਬਾਰ ਬਿਨਸਤ ਬਾਰ ਨਾ ਲਾ ਗਈ ਜਿਉਂ ਕਾਗਦ ਬੁੰਧਾਰ ਸੁਨ ਮੇਰੀ ਮਨਸਾ ਮੰਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਿਹੀ ਜੋਗੀ ਤਜ ਗਏ ਕਰਬਾਰ ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਲਾਏ ਸੀ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਗੋ ਜਿਉ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਅਤਕਨੀ ਇਹੋ ਜੀਓ ਹੋ ਮਾਗੋ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸ ਬਸ ਰਜਾਗੋ ਸਰਣ ਗੁਰ ਸੁਹਾਗਨ ਆਇਆ ਜਿਸ ਮਸਤਕ ਪਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮੱਲਾ ਪੰਜਵਾਂ ਲਾਲ ਰੰਗ ਤਿਸ ਕਉ ਲੱਗਾ ਜਿਸ ਕੇਵਟ ਭਾਗਾ ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਭਾਈ ਸਹਿਜ ਸਮਾਨਾ ਪੀਤਰੇ ਛੋਡਿਆ ਨਹਿ ਜਾਏ ਰਹਾਓ ਜਰਾ ਮਰਾ ਨਹਿ ਵਿਆ ਪਈ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਅਗਾਨਿਆ ਗੁਰ ਅੰਮ੍ਰਿਤ ਕਰਾਇਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮਕਬੂਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਗੁਰਬਾਣੀ ਬਿਲਾਵਲ ਮੱਲਾ ਪੰਜਵਾਂ ਰਾਖੋ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੁਧੀ ਉਪਰੇ ਮੇਰੀ ਪ੍ਰੀਤਮ ਪਿਆਰੀ ਹਮ ਅਪਰਾਧੀ ਸਦ ਪੂਲਤੇ ਤੁਮ ਬਖਸ਼ਣ ਹਾਰੇ ਰਹਾਓ ਹਮ ਅਵਗੁਣ ਕਰੈ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੀ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ ਕਹੋ ਨਾਨਕ ਸਰਨ ਦਇਆਲ ਗੁਰੂ ਲੇਹੋ ਮੁਕਤ ਉਧਾਰੇ ਬਿਲਾਵਲ ਮੱਲਾ ਪੰਜਵਾਂ ਦੋਸਨਾ ਕਾਹੂ ਦੀਜੀਐ ਪ੍ਰਭ ਆਪਣਾ ਤਿਆਈਐ ਜਿਤ ਸੇਵਿਐ ਸੁਖ ਹੋਏ ਕੰਨਾ ਮਨ ਸੋਈ ਗਾਈਐ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਓ ਜੋ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਤਰਿਆ ਧਾਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੁਮ ਕਰੋ ਸੋਈ ਪੱਲਾ ਮਨ ਲੇਤਾ ਮੁਕਤਾ ਸਗਲ ਸਮੱਗਰੀ ਤੇਰੀ ਹੈ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਪਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮੱਲਾ ਪੰਜਵਾਂ

ਲੈ ਮਾਥੇ ਲਾਵੋ ਰਹਾਓ, ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ, ਪਾਵ ਮਲੋਆ ਆਪ ਤਿਆਗ ਸੰਤ ਸੰਗ ਕਮਾਵੋ, ਪਾਵ ਮਲੋਆ ਆਪ ਤਿਆਗ ਸੰਤ ਸੰਗ ਸਮਾਵੋ, ਸਾਸ ਸਾਸ ਨਹਿ ਵਿਸਰੈ ਅਨਕ ਤੈ ਨਾ ਤਾਵੋ, ਸਫਲ ਦਸਨ ਗੁਰ ਭੇਟੀਐ ਮਾਨ ਮੋਹਿ ਮਿਟਾਵੋ, ਸਤ ਸੰਤੋਖ ਦਇਆ ਧਰਮ ਸਿਗਾਰ ਬਣਾਵੋ, ਸਫਲ ਸੁਹਾਗਨ ਨਾਨਕਾ ਆਪਣੇ ਪ੍ਰਭ ਭਾਵੋ, ਬਿਲਾਵਲ ਮਹਿਲਾ ਪੰਜਵਾਂ ਅਟਲ ਬਚਨ ਸਾਧੂ ਜਿਨਾਂ ਸਭ ਮਹਿ ਪ੍ਰਗਟਾਇਆ, ਜਿਸ ਜਨ ਹੋਆ ਸਾਧ ਸੰਗ ਤਿਸ ਪੇਟੇ ਹਰ ਰਾਇਆ, ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ, ਅਨਕ ਬਾਤਾ ਸਭ ਕਰ ਰਹੇ ਗੁਰ ਕਰ ਲੈ ਆਇਆ ਰਹਾਓ।

ਸਭ ਸੀ ਤਲਪਿਆ ਪਾਇਆ ਸੁਖਬੀਰ ਰਹਾਉ ਸੋਵਤ ਹਾਰ ਜਪ ਜਾਗਿਆ ਪੇਖਿਆ ਬਿਸਮਾਦ ਪੀ ਅੰਮ੍ਰਿਤ ਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੀ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਉ ਕਿਰਪਾ ਭਈ ਦਾਸ ਆਪਣਾ ਕੀਨ ਬਿਲਾਵਲ ਮੱਲਾ ਪੰਜਵਾਂ ਹਰ ਭਗਤਾ ਕਾ ਆਸਰਾ ਅਨ ਅਨ ਨਾਹੀ ਠਾਓ ਤਾਣ ਦਿਬਾਣ ਪਰਿਵਾਰ ਧਨ ਪ੍ਰਭ ਤੇਰਾ ਨਾਓ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮਕਾਲ ਗ੍ਰਸੀਏ ਰਹਾਓ ਸੰਤਾਂ ਏਕ ਧਿਆਵਨਾ ਦੂਸਰ ਕੋ ਨਾਹੀ ਇੱਕ ਆਗਿਆ ਬੇਨਤੀ ਰਵਿਆ ਸਰਬ ਠਾਏ ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨ ਨਾਨਕ ਹੈ ਪ੍ਰਗਟ ਸਭ ਮਾਹੀ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕਉ ਪਉ ਨਾਹੀ ਬਿਲਾਵਲ ਮਿਲਾ ਪੰਜਵਾਂ ਬੰਧਨ ਕਾਟੈ ਸੋ ਪ੍ਰਭੂ ਜਾਕੈ ਕਲ ਹਾਥ ਅਵਰ ਕਰਮ ਨਹੀਂ ਛੁੱਟੀਐ ਰਾਖੋ ਹਰ ਨਾਥ ਤਉ ਸਰਨਾਗਤ ਮਾਧਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਓ ਆਸਾ ਪਰਮ ਬੇਕਾਰ ਮੋਹ ਇਨ ਮਹਿ ਲੋਬਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉਂ ਤੂੰ ਰਾਖੈ ਤਿਉਂ ਰਹਾ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇਹੇ ਆਪਣਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਿਲਾ ਪੰਜਵਾਂ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਨੀ ਮੋਹਿਆ ਨਰਕ ਕੀ ਰੀਤ ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰ ਕਾ ਪੈਖਰ ਤਉ ਛੁਟੈ ਜਉ ਉਪਰ ਲਾਦਾ ਰਹਾਉ ਜਪ ਤਪ ਸੰਜਮ ਤਮ ਖੰਡੇ ਜਮ ਤੇ ਦੁਖ ਡਾਂਡ ਸਿਮਰੈ ਨਾਹੀ ਜੋਨ ਦੁਖ ਨਿਰਜੈ ਪਾਂਡ ਹਰ ਸੰਗ ਸਹਾਈ ਮਹਾਮੀਤ ਤਿਸਿਓ ਤੇਰਾ ਭੇਦ ਬੀਦਾ ਪੰਚ ਬਟਵਾਰੀ ਉਪਜਿਓ ਮਹਾਖੇਦ ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਿਲਾ ਪੰਜਵਾਂ ਉਦਮ ਕਰਤ ਆਨੰਦ ਪਿਆ ਸਿਮਰ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਤੇ ਜਪਤ ਹਰ ਜਪ ਹੋ ਜੀਵਾ ਪਾਰ ਬ੍ਰਹਮ ਆਰਾਤੇ ਮੁਖ ਅੰਮ੍ਰਿਤ ਪੀਵਾ ਰਹਾਓ ਜੀ ਜੰਤ ਸਭ ਸੁਖ ਬਸੇ ਸਭ ਕਹਿ ਮਨ ਲੋਚ ਪਰ ਉਪਕਾਰ ਨਿਤ ਚਿਤਵਨੇ ਪਰ ਉਪਕਾਰ ਨਿਤ ਚਿਤਵਨੇ ਨਾਹੀ ਕਸ ਪੋਚ ਧਨ ਸੁਥਾਨ ਬਸੰਤ ਧਨ ਜਹ ਜਪੀਏ ਨਾਮ ਕਥਾ ਕੀਰਤਨ ਹਰ ਅਤ ਕਨਾ ਸੁਖ ਸਹਿਜ ਵਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾਕੇ ਸਭ ਕੇ ਸ਼ਹਾਤ ਬਿਲਾਵਲ ਮਿਲਣਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਪਹਿ ਪਾਇਆ ਸਦਾ ਸਿਮਰ ਚਰਣਾਗਤ ਸਦਾ ਸਿਮਰ ਚਰਣਾ ਬਿੰਦ ਸੀਤਲ ਹੋਤਾਇਆ ਜੀਵਤਿਆ ਅਥਾਇਆ ਜੀਵਤਿਆਂ ਅਥਵਾ ਮੋਇਆ ਕਿਛ ਕਾਮ ਨ ਆਵੈ ਜਿਨ ਇਹੋ ਰਚਨ ਰਚਾਇਆ ਕਉ ਤਿਸ ਸਿਉ ਰੰਗ ਲਾਵੈ ਰਹਾਓ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੁੱਟਾ ਲੈ ਗਾਢੈ ਅੰਡਜ ਜੇਰਜ ਸੇਤਜ ਉਤਪਜਾਂ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ ਹਮ ਤੇ ਕਛੂ ਨ ਹੋਵਨਾ ਸਰਨ ਪ੍ਰਭ ਸਾਧ ਮੋਹ ਮਗਨ ਕੂਪ ਅੰਦ ਤੇ ਨਾਨਕ ਗੁਰ ਕਾੜ ਬਿਲਾਵਲ ਮਿਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾ ਖੋਜੋ ਬਨ ਥਾਨ ਅਸ਼ਲ ਅਸ਼ੇਦ ਅਭੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਨ ਤੇ ਸੁਪਨਾ ਪਲਾ ਬਸੀਏ ਪ੍ਰਭ ਸੰਗ ਰਹਾਓ ਬਰਨ

ਤਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨਸੇ ਤਹਿ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮੱਲਾ ਪੰਜਵਾਂ ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮੱਗਰੀ ਕਬੂ ਨਹੀਂ ਤੂਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਧ ਅਪਾਰ ਧਰਮ ਅਰਥ ਹਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾਕਾ ਨਹੀਂ ਸਮਾਰ ਸਰਣ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਦਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪਈ ਰਾਸ ਕਰਤਾਰਪੁਰ ਕਰਤਾ ਵਸਿਆ ਸੰਤਨ ਕੈ ਪਾਸ ਰਹਾਉ ਬਿਘਨ ਨ ਕਉ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋੜਨਾ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ

ਗੁਰਪੂਰਾ ਹਰ ਜਾ ਪੀਏ ਨਿਤ ਕੀਚੈ ਭੋਗ, ਸਾਧ ਸੰਗਤ ਕਹਿ ਵਾਰਣੈ ਮਿਲਿਆ ਸੰਜੋਗ, ਜਿਸ ਸਿਮਰਤ ਸੁਖ ਪਾਈਐ ਬਿਨਸੈ ਬਯੋਗ, ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਯੋਗ। ਰਾਗ ਬਿਲਾਵਲ ਮੱਲਾ ਪੰਜਵਾਂ, ਦੁਬਦੇਕਾਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਭਇਆ, ਗੁਰਪੂਰਾ ਆਦਿਆ ਸਗਲਾ ਦੁੱਖ ਗਿਆ, ਰਾਖਣ ਹਾਰੇ ਰਾਖੇ ਆਪਣੀ ਕਰਮਿਆ, ਰਹਾਉ ਬਾਹ ਪਕੜ ਪ੍ਰਭ ਕਾਢਿਆ, ਕੀਨਾ ਅਪਨਾਇਆ, ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ ਬਿਲਾਵਲ ਮੱਲਾ ਪੰਜਵਾਂ। ਕਰ ਤਰ ਮਸਤਕ ਥਾਪਿਆ, ਨਾਮ ਦੀਨੋ ਦਾਨ, ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ, ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ, ਜੋ ਜੋ ਚਿਤਵੈ ਸਾਧ ਜਨ, ਸੋ ਲੇਤਾ ਮਾਨ, ਰਹਾਉ ਸਰਨ ਪਰੇ ਚਰਨਾਣ ਬਿੰਦ, ਜਨ ਪ੍ਰਭ ਕੇ ਪ੍ਰਾਨ, ਸਹਿਜ ਸੁਭਾਏ ਨਾਨਕ, ਮਿਲੇ ਜੋਤੀ ਜੋਤ ਸਮਾਨ। ਬਿਲਾਵਲ ਮੱਲਾ ਪੰਜਵਾਂ। ਚਰਨ ਕਮਲ ਕਾ ਆਸਰਾ, ਦੀਨੋ ਪ੍ਰਭ ਆਪ, ਪ੍ਰਭ ਸਰਨਾਗਤ ਜਨ ਪਰੇ, ਤਾਕਾ ਸਤ ਪ੍ਰਤਾਪ, ਰਾਖ

ਦੁਸ਼ਮਣ ਭਾਗੈ ਬਿਲਾਵਲ ਮੱਲਾ ਪੰਜਵਾਂ ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਣ ਦਿਨ ਸਦ ਜਾਗੈ ਤੰਤ ਮੰਤ ਨਹਿ ਜੋ ਹੀ ਤਿਤ ਚਾਖ ਨ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨੁਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕਹਿ ਜੋ ਕਹਿ ਸੋ ਕਰਨਾ ਭਈ ਪ੍ਰਸੰਨ ਗੋਪਾਲ ਰਾਏ ਭਉ ਕਿਛ ਨਹੀਂ ਕਰਨਾ ਦੁਖ ਨਾ ਲਾਗੈ ਕਦੇ ਤੁਧ ਪਾਰ ਬ੍ਰਹਮ ਚਿਤਾਰੀ ਜਮ ਕੰਕਰ ਨੇੜ ਨਾ ਆਵੀ ਗੁਰਸਿੱਖ ਪਿਆਰੀ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁੱਖ ਠਾਉ ਬਿਸਰਾਮ ਭਾਈ ਮਿਲ ਸਾਧ ਸੰਗ ਤਾਕਤੇ ਬੁੜਨ ਤਾਉ ਬਲਿਹਾਰੀ ਗੁਰੇ ਆਪਣੇ ਚਰਨ ਬਲ ਜਾਉ ਅਨੰਦ ਸੁਖ ਮੰਗਲ ਬਨੇ ਪੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਦ ਤੁਨ ਇਹ ਬਨੇ ਸੁਆਉ ਨਾਨਕ ਪ੍ਰਭ ਸੁਪ੍ਰਸੰਨ ਪਏ ਬਾਂਛਤ ਫਲ ਪਾਉ ਬਿਲਾਵਲ ਮੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪਾਪ ਪ੍ਰਕਰਮਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਾਗੇ ਘੱਟ ਸਾਸ ਰਹੋ ਮਾਤ ਪਿਤਾ ਬੰਦਵ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ

ਹੀ ਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਈ ਆਪਣਾ ਸੇਵਕੋ ਮੁੱਖ ਨਿੰਦਕ ਸਾਰ ਤੁਜੈ ਨਾ ਜੋ ਹੈ ਕੋਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਓ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕੀ ਬੇਨਤੀਆ ਮੈਂ ਤੇਰਾ ਜੋਰ ਬਿਲਾਵਲ ਮੱਲਾ ਪੰਜਵਾਂ ਮੀਤ ਹਮਾਰੇ ਸਾਧਨਾ ਰਾਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਿਚਿੰਦ ਰਹਾਓ ਸਗਲ ਮਨੋਰਥ ਪ੍ਰਭ ਕੀਏ ਪੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾਕੀ ਸੇਵ ਊਚ ਅਪਾਰ ਅਗਨਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੇ ਸਾਥ ਬਿਲਾਵਲ ਮੱਲਾ ਪੰਜਵਾਂ ਗੁਰਪੂਰਾ ਰਾਧਿਆ ਹੋਈ ਕਿਰਪਾਲ ਮਾਰਗ ਸੰਤ ਬਤਾਇਆ ਟੁੱਟੇ ਜਮਜਾਲ ਦੁੱਖ ਭੁੱਖਾ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ ਜਲਨ ਬੁੱਝੀ ਸੀਤਲ ਪਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾਕਾ ਵੱਡ ਪ੍ਰਤਾਪ ਬਿਲਾਵਲ ਮੱਲਾ ਪੰਜਵਾਂ ਤਰਤ ਸੁਭਾਵੀ ਸਫਲ ਥਾਨ ਪੂਰਨ ਪਏ ਕਾਮ ਪਉ ਨਾਠਾ ਭਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਨਾ ਕਹਿ ਸੰਗ ਬਸਤ ਸੁਖ ਸਹਿਜ ਵਿਸਰਾਮ ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਓ ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪੈ ਨਾਮ ਨਾਨਕ ਸਰਣਾਗਤੀ ਕਟ ਕਟ ਸਭ ਜਾਨ ਬਿਲਾਵਲ ਮੱਲਾ ਪੰਜਵਾਂ ਰੋਗ ਮਿਟਾਏ ਆਪ ਪ੍ਰਭ ਉਪਜਿਆ ਸੁਖ ਸਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕਿੰਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ ਪ੍ਰਿਥੀ ਕਦੇ ਨਾ ਹੋਵਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ ਮਿਲਾਵਲ ਮਿਲਾ ਪੰਜਵਾਂ ਮਰਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵੇ ਅੰਦਰ ਰੰਗ ਲਾਤਾ

ਦੁਰਗੇ ਪ੍ਰਵਾਨ ਰਾਗ ਬਿਲਾਵਲ ਮਹੱਲਾ ਪੰਜਵਾਂ ਚੁਪਦੇ ਦੁਪਦੇ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਿਹ ਮੰਦਿਰ ਰਤਨ ਕੋਠੜੀ ਖੁੱਲੀ ਅਨੁਪਾ ਰਹਾਓ ਬਿਸਮ

ਵਿਖਿਆ ਠਗੌਰੀ ਖਾਵਤ ਹੀ ਤ੍ਰਿਣਕੋ ਮੰਦਿਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੀ ਐਸੇ ਗੜ ਮੈਂ ਐਠੇ ਹਠੀਲੋ ਫੂਲ ਫੂਲ ਕਿਆ ਪਾਵਤ ਹੀ ਪੰਚ ਦੂਤ ਮੂਡ ਪਰ ਠਾਠੇ ਕੇਸ ਗਹੇ ਫੇਰਾਵਤ ਹੀ ਦ੍ਰਿਸ਼ਟ ਨ ਆਵੈ ਅੰਧ ਅਗਿਆਨੀ ਸੋਈ ਰਹਿਓ ਮਦ ਮਾਵਤ ਹੀ ਜਲ ਪਸਾਰ ਚੋਗ ਵਿਸਤਾਰੀ ਪੰਖੀ ਜਿਉਂ ਫਹਾਵਤ ਹੀ ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਧਿਆਵਤ ਹੀ ਬਿਲਾਵਲ ਮੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਣ ਪਿਆਰੋ ਮਨੇ ਆਧਾਰੋ ਚੀਤ ਚਿਤਵੋ ਜੈਸੇ ਪ੍ਰਾਣ ਤੰਬੋਲੀ ਰਹਾਓ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇ ਮੁਖ ਲਾਗੋ ਜੋਬੜ ਭਾਗੋ ਸੁਹਾਗ ਹਮਾਰੋ ਕਤੋ ਨਾ ਡੋਲੀ ਰੂਪ ਨਾ ਤੂਪ ਨਾ ਗੰਧ ਨਾ ਦੀਪਾ ਓਤ ਪੂਤ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰੇ ਰਵੀ ਸੁਹਾਗਨ ਅਤ ਨੀਕੀ ਮੇਰੀ ਬਨੀ ਖਟੋਲੀ ਬਿਲਾਵਲ ਮੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਮਈ ਜਬ ਤੇ ਭੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਪਈ ਰਹਾਓ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸਾਂਤ ਦਿਆਲ ਦਈ ਕਾਮ ਕਰੋਧ ਤਿਸਨਾ ਅਹੰਕਾਰਾ ਤਾਂ ਤੇ ਹੋਏ ਸਗਲੀ ਖਈ

ਕੈ ਸੰਗੇ ਉਨ੍ਹਾਂ ਕਾਹੂ ਸਗਲ ਪਰੀ। ਪੂਰਨ ਪੂਰ ਰਹਿਓ ਕਿਰਪਾ ਨਿਧ, ਕਹੋ ਨਾਨਕ ਮੇਰੀ ਪੂਰੀ ਭਈ। ਬਿਲਾਵਲ ਮੱਲਾ ਪੰਜਵਾਂ। ਮਨ ਕਿਆ ਕਹਿਤਾ ਹੋ ਕਿਆ ਕਹਿਤਾ, ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ, ਤਿਸ ਆਗੈ ਕਿਆ ਕਹਿਤਾ ਰਹਾਉ। ਅਨ ਬੋਲੇ ਕਹੋ ਤੁਹੀਂ ਪਛਾਨੈ, ਜੋ ਜੀਅਨ ਮੈਂ ਹੋਤਾ। ਰੇਮਨ ਕਾਏ ਕਹਾ ਲਓ, ਡਹਿਕੈ ਜੋ ਪੇਕ ਤੁਸੀਂ ਸੁੰਗ ਸੁਣਤਾ। ਐਸੋ ਜਾਨ ਭਏ ਮਨ ਆਨੰਦ, ਆਨ ਨਬੀਓ ਕਰਤਾ। ਕਹੋ ਨਾਨਕ ਗੁਰ ਭਏ ਦਿਆਰਾ, ਹਰ ਰੰਗ ਨਾ ਕਬਹੂ ਲਹਿਤਾ। ਬਿਲਾਵਲ ਮੱਲਾ ਪੰਜਵਾਂ।

ਐ ਸਿਧਰਤੋ ਨਿੰਦਕ ਉਮਾਹੇ ਭੱਲੋ ਦੇਖ ਦੁੱਖ ਭਰੀਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੇ ਆਇਆ ਹਰ ਜਨ ਸਿਉਂ ਬਾਦ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸਵਾਮੀ ਕਿਆ ਮਾਨਸ ਬਪਕਰੀਏ।

ਬੈਰੀ ਸੰਗ ਹੇਤ ਸਾਧਨ ਤਿਆਗ ਕਰੇ। ਹੋਵਨ ਕੌਰਾ ਅਨਹੋਵਨ ਮਿੱਠਾ, ਵਿਖਿਆ ਮਹਿ ਲਪਟਾਏ ਜਰੇ ਅੰਧਕੂਪ ਮਹਿ ਪਰੇ ਉਪਰਾਨੀ, ਪਰਮ ਗੁਬਾਰ ਮੋਹੇ ਬੰਦ ਪਰੇ ਕਉ ਨਾਨਕ ਪ੍ਰਭ ਹੋ ਦਯਾਰਾ। ਗੁਰ ਭੇਟੇ ਕਾਢੈ ਬਾਹ ਫਰੇ ਬਿਲਾਵਲ ਮੱਲਾ ਪੰਜਵਾਂ। ਮਨ ਤਨ ਰਸਨਾ ਹਰ ਚੀਨਾ, ਪਏ ਅਨੰਦਾ ਮਿਟੇ ਅੰਦੇਸੇ, ਸਰਬ ਸੁਖ ਮੋਹ ਗੁਰ ਮੋਹ ਕਉ ਗੁਰਦੀਨਾ ਰਹਾਓ। ਅਨਪ ਤੇ ਸਭ ਭਈ ਸਿਆਨਪ, ਪ੍ਰਭ ਮੇਰਾ ਦਾਨ ਨਾ ਬੀਨਾ, ਹਾਥ ਦੇ ਰੱਖੇ ਆਪਣੇ।

ਤਾਕ ਰਹਾਉ। ਕਾੜ ਕੁਠਾਰ ਖਸਮ ਸਿਰ ਕਾਟਿਆ, ਕਿਨ ਮੈਂ ਹੋਈ ਗਿਆ ਹੈ ਖਾਕ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਥਾਕ। ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ, ਸੋ ਛੁੱਟ ਗਿਆ ਸਭ ਭਾਈ ਸਾਕ। ਕਹੋ ਨਾਨਕ ਤਿਸ ਪ੍ਰਭ ਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਬਿਲਾਵਲ ਮੱਲਾ ਪੰਜਵਾਂ। ਪੂਰੇ ਗੁਰ ਕੀ ਪੂਰੀ ਸੇਵ, ਆਪੇ ਆਪ ਵਰਤਿਆ ਸਵਾਮੀ, ਕਾਰਜ ਰਾਸ ਕੀਆ ਗੁਰਦੇਵ ਰਹਾਓ। ਆਦ ਮੱਦ ਪ੍ਰਭ ਅੰਤ ਸਵਾਮੀ, ਆਪਣਾ ਥਾਟ ਬਣਾਇਓ ਆਪ। ਆਪਣੇ ਸੇਵਕ ਕੀ ਆਪੇ ਰੱਖੈ, ਪ੍ਰਭ ਮੇਰੇ ਕੋ ਵੱਡ ਪ੍ਰਤਾਪ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਵਸ ਕੀਨੇ, ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ। ਰਾਮ ਨਾਮ ਜਪ ਨਿਰਮਲ ਮੰਤ, ਬਿਲਾਵਲ ਮੱਲਾ ਪੰਜਵਾਂ। ਤਾਪ ਪਾਪ ਤੇ ਰਾਖੇ ਆਪ, ਸੀਤਲ ਭਏ ਗੁਰਚਰਣੀ ਲਾਗੇ। ਰਾਮ ਨਾਮ ਹਿਰਦੇ ਮੈਂ ਜਾਪ ਰਹਾਓ, ਕਰ ਕਿਰਪਾ ਹਸਤ ਪ੍ਰਭ ਦੀਨੇ। ਜਗਤ ਉਧਾਰ ਨਵ ਖੰਡ ਪ੍ਰਤਾਪ, ਦੁੱਖ ਬਿਨਸੇ ਸੁਖ ਅਨੰਦ ਪ੍ਰਵੇਸਾ। ਤ੍ਰਿਸ਼ਨ ਬੁੱਝੀ ਮਨ ਤਨ ਸਚ ਧਰਾਪ,

ਬਲਾ ਵਲ ਮਲਾ ਪੰਜਵਾ ਜਿਸ ਤੇ ਉਪਜਿਆ ਤਿਸੈ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰ ਪੂਰਾ ਪੇਟਿਓ ਵਡਭਾਗੀ ਅੰਤਰਜਾਮੀ ਸੁਗੜ ਸੁਜਾਨ ਹਾ ਦੇ ਰਾਖੇ ਕਰਪਨੇ ਬੜ ਸਮਰੱਥ ਨਿਮਾਣਿਆ ਕੋ ਮਾਨ।

ਆਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ। ਹਰ ਹਰ ਨਾਮ ਜਪਤ ਸੁਖ ਸਹਿਜੇ ਮਜਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮਰਨ ਕੇ ਮਟੇ ਬਸੂਰੇ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟ ਘਟ ਏਕ ਰਹਿਆ ਪਰਪੂਰੇ। ਨਾਨਕ ਸਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਭੇਖ ਹਜੂਰੇ ਬਿਲਾਵਲ ਮੱਲਾ ਪੰਜਵਾਂ।

ਪਾਰ ਸਮਾਰੀ ਸਾ ਸਾਸ ਪ੍ਰਭ ਤੁ ਜੈਤ ਚਿਤਾਰੀ। ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪੈਰ ਤੀਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ। ਬਿਲਾਵਲ ਮੱਲਾ ਪੰਜਵਾਂ ਤਨ ਧਨ ਜੋ ਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕਿਨੋ ਕਰਤ ਬਿਕਾਰ ਨਿਸ ਭੋਰ ਪਿਆ ਰਹਾਉ। ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾਂ ਕਾ ਸਖੀਨ ਖਯਾ ਮੇਰੀ ਮੇਰੀ ਕਰ ਕਰ ਮੁਠੋ ਪਾਪ ਕਰਤ ਨਹਿ ਪਰੀ ਦਇਆ। ਮਹਾਬਿਕਾਰ ਘੋਰ ਦੁੱਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਗਿਆ ਸਰਣ ਪਰੇ ਨਾਨਕ ਸਵਾਮੀ ਕੀ ਬਾਹ ਪਕਰ ਪ੍ਰਭ ਕਾਢ ਲਿਆ। ਬਿਲਾਵਲ ਮੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ। ਗਈ ਵਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਅਰ ਅੰਧ ਕਨੇਰੇ ਪੀਤਮ ਨਾਮ ਹਿਰਦੈ ਉਰਧਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰਾ ਸਵਾਮੀ ਮੇਰਾ ਦਾਸ ਆਪਣੇ ਕੋ ਰਾਖਣ ਹਾਰਾ ਨਾਨਕ ਦਾਸ ਸਦਾ ਹੈ ਚੇਰਾ। ਬਿਲਾਵਲ ਮੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਉਪਾਦ ਪਿਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਣ ਰਹਾਓ। ਜਿਸਕੇ ਜੀ ਤਿੰਨ ਕੀਏ ਸੁਖਾਲੇ ਭਗਤ ਜਨਾ ਕਹੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਪਈ ਮਰਤਾਈ ਮਟੀ ਬਰਾਈ ਦੁਸ਼ਟ ਦੂਤ ਹਰ ਕਾਢੇ ਸ਼ਾਨ ਸੂਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣ ਵਖਾਣ। ਬਿਲਾਵਲ ਮੱਲਾ ਪੰਜਵਾਂ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ। ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ। ਬਿਲਾਵਲ ਮੱਲਾ ਪੰਜਵਾਂ ਮੂਲ ਆਲਨ ਸਿਓ ਪ੍ਰੀਤ ਬਨੀ ਰਹਾਉ ਤੋਰੀ ਨਾ ਟੁੱਟੈ ਸ਼ੋਰੀ ਨਾ ਛੁੱਟੈ ਐਸੀ ਮਾਧੋ ਖਿੰਚਤਨੀ ਦਿਨ ਸਨੈਣ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸਿਆਮ ਸੁੰਦਰ ਕੋ ਅਕਥ ਕਥਾ।

ਵਿਰਦਾਵਲ ਮੁੱਲਾ ਪੰਜਵਾਂ ਹਰ ਕੇ ਚਰਨ ਜਪ ਜਾਓ ਕੁਰਬਾਨ ਗੁਰ ਮੇਰਾ ਪਰਮ ਪਰਮੇਸ਼ਰ ਤਾਕਾ ਹਿਰਦੈ ਧਰ ਮਨ ਧਿਆਨ ਰਹਾਓ ਸਿਮਰ ਸਿਮਰ ਸਿਮਰ ਸੁਖਦਾਤਾ ਜਾਕਾ ਸਕੀਆ ਸਗਲ ਜਹਾਨ ਰਸਨਾ ਰਵੋ ਏਕ ਨਾਰਾਇਣ ਸਾਚੀ ਦਰਗਹਿ ਪਾਵੋ ਮਾਨ ਸਾਧੂ ਸੰਗ ਪ੍ਰਾਪਤ ਜਾਕੋ ਤਿੰਨ ਹੀ ਪਾਇਆ ਇਹੋ ਨਿਧਾਨ ਗਾਵੋ ਗੁਣ ਕੀਰਤਨ ਸਵਾਮੀ ਕਰ ਕਿਰਪਾ ਨਾਨਕ ਦੀ ਜੈਦਾਨ ਬਿਲਾਵਲ ਮੁੱਲਾ ਪੰਜਵਾਂ ਰਾਖ ਲਈਏ ਸਤਿਗੁਰੂ ਕੀ ਸਰਨ ਜੈ ਜੈਕਾਰ ਹੋਆ ਜਗ ਅੰਤਰ ਪਾਰ ਬੰਮੇ ਰੋ ਤਰਨ ਤਾਰਨ ਰਹਾਓ ਬਿਸੰਬਰ ਪੂਰਨ ਸੁਖਦਾਤਾ ਸਗਲ ਸਮੱਗਰੀ ਸਗਲ ਸਮੱਗਰੀ ਪੋਖਣ ਪਰਣ ਥਾਨ ਥਨੰਤਰ ਸਰਵ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨੀ ਡਰਨ ਰਾਗ ਬਿਲਾਵਲ ਮੱਲਾ ਪੰਜਵਾਂ ਦੁਪਦੇ ਕਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਤੀਰਥ ਕੋਟ ਰੰਗਾ। ਜਨ ਕੀ ਤੂਰ ਕੀ ਉਹ ਮਜਨ ਨਾਨਕ, ਜਨਮ ਜਨਮ ਕੇ ਹਰੇਕ ਲੰਗਾ। ਬਿਲਾਵਲ ਮੁੱਲਾ ਪੰਜਵਾਂ। ਜਿਉ ਪਾਵੈ ਤਿਉ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਹੰਬਾਰਕ ਤੁਮ ਪਿਤਾ ਕਿਰਪਾਲ ਰਹਾਉ। ਮੋਹਿ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨਾ ਸਾਕੋ ਤੁਮਰੀ ਘਾਲ, ਤੁਮਰੀ ਗਦ ਮੈਂ ਤੁਮ ਹੀ ਜਾਣੋ, ਜਿਉ ਪਿੰਡ ਸਭ ਤੁਮਰੋ ਮਾਲ। ਅੰਤਰਜਾਮੀ ਪੁਰਖ ਸਵਾਮੀ, ਅਨ ਬੋਲਤ ਹੀ ਜਾਣੋ ਹਾਲ, ਤਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜਿਉ ਅੰਦਰ ਨਿਹਾਲ। ਬਿਲਾਵਲ ਮੁੱਲਾ ਪੰਜਵਾਂ। ਰਾਖਸਤਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤ ਮਨ ਮੋਹਨ ਤੁਝ ਬਿਨ, ਜੀਵਨ ਸਗਲ ਆਕਾਰ ਰਹਾਉ। ਰੰਗ ਤੇ ਰਾਉ ਕਰਤ ਖਿੰਨ ਪਿੱਤਰ, ਪ੍ਰਭ ਮੇਰੋ ਅਨਾਥ ਕੋ ਨਾਥ। ਜਲਤ ਅਗਨ ਮਹਿ ਜਨ ਆਪ ਉਦਾਰੇ, ਕਰ ਆਪਣੇ ਦੇ ਰਾਖੇ ਹਾਥ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸਰਮ ਸਗਲੇ ਲਾਥ। ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਬ। ਬਿਲਾਵਲ ਮੁੱਲਾ ਪੰਜਵਾਂ। ਆਪਣੇ ਸੇਵਕੋ ਕਬੂ ਨਾ ਵਿਸਾਰੋ, ਉਰਲਾ ਗੋਸਵਾਮੀ ਪ੍ਰਭ ਮੇਰੇ, ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਉ। ਪਤਿਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ, ਦੁਖ ਹਿਰਦੈ ਮਤ ਤਾਰੋ। ਜੀਵਨ ਪ੍ਰਾਨ ਹਰ ਤਨ ਸੁਖ ਤੁਮ ਤੇ, ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ ਹੋ, ਮੈਂ ਪਟਲ ਕਿਰਪਾ ਕਰਜਾਰੋ। ਜਲ ਬਿਹੂਨ ਮੀਨ ਕਤ ਜੀਵਨ, ਦੂਧ ਬਿਨਾ ਰਹਿਣ ਕਤ ਬਾਰੋ। ਜਨ ਨਾਨਕ ਪਿਆਸ ਚਰਨ ਕਮਲ ਸੰਕੀ, ਪੇਖ ਦਰਸ ਸਵਾਮੀ ਸੁਖ ਸਾਗੋ। ਬਿਲਾਵਲ ਮੁੱਲਾ ਪੰਜਵਾਂ। ਅੱਗ

ਮਿਟਾਵੋ ਤਉ ਕਰ ਹੀ ਲਾਲਨ ਪਾਵੋ, ਤਬ ਰਸ ਮੰਗਲ ਗੁਣ ਗਾਵੋ, ਆਨੰਦ ਰੂਪ ਧਿਆਵੋ। ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ, ਮੋਹਨ ਰੂਪ ਦਿਖਾਵੈ ਅਬ ਮੋਹੇ ਨੀਂਦਨ ਸੁਹਾਵੈ, ਸਭ ਮੇਰੀ ਤਿੱਖਾ ਬਜਾਨੀ, ਅਬ ਮੈਂ ਸਹਿ ਸਮਾਨੀ, ਮੀਠੀ ਪਰੈ ਕਹਾਣੀ, ਮੋਹਨ ਲਾਲਨ ਪਾਇਓ ਰੀ ਰਹਾਓ। ਦੂਜਾ

ਅਵਰ ਨ ਭਾਵੈ ਚਰਨਾ ਵੈ ਚਰਨਾ ਵੇ ਉਲਝ ਅਲ ਮਕਰੰਦ ਕਮਲ ਜਿਉ ਅਨ ਰਸ ਨਹੀਂ ਚਾਹੈ ਏਕੈ ਹਰ ਲਾਹੈ ਅੰਤੇ ਟੂਟੀਐ ਰਖਦੇ ਛੁਟੀਐ ਮਨ ਹਰ ਰਸ ਕੂਟੀਐ।

ਕਾਲ। ਕਾਰਜ ਸਿੱਧੋ ਦੇ ਸੰਭਾਲ, ਸੋ ਗਿਆਨੀ ਜਿਨ ਸਬਦ ਲਿਵਲਾਈ, ਗੁਰਮੁਖ ਹੋ ਮੈਂ ਪਤ ਗਵਾਈ। ਆਪੇ ਕਰਤੈ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਸ਼ੋਤ। ਬੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮਨ, ਗੁਰਮੁਖ ਸਾਤ ਉੱਤਮ ਕਰਾਵਨ। ਮਨਮੁਖ ਜੋਨੀ ਦੁੱਖ ਸਹਾਵਨ, ਬੰਧਨ ਟੁੱਟੇ ਇੱਕ ਨਾਮ ਸਾਮਮ। ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ। ਦੇਖ ਕਹੋ ਪਾਵੇ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਈ। ਬਿਲਾਵਲ ਮੱਲਾ ਪੰਜਵਾਂ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁਨ ਪਾਪ ਉਤਰੈ। ਮਾਇਆ ਮਦ ਮਾਤੇ ਤ੍ਰਿਪਤ ਨਾਵੈ, ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਤਨ ਤਨ ਕਲਤ ਸਭ ਦੇਖ, ਅਭਿਮਾਨਾ ਬਿਨਾਵੈ ਕਿਸ ਸੰਗ ਨਾ ਜਾਣਾ ਰਹਾਓ। ਕੀਚੈ ਰਸ ਭੋਗ ਖੁਸੀਆਂ, ਮਨ ਕੇਰੀ ਤਨ ਲੋਕਾਂ। ਤਨ ਭਸਮੈ ਟੇਰੀ ਖਾਕੂ ਖਾਕ, ਰਲਿਆ ਸਭ ਫੈਲ।

ਗਾਏ ਛੁੱਟੈ ਗੁਰਮੁਖ ਦਾਰੂ ਗੁਣ ਗਾਏ ਤੋਤੀ ਉੱਜਲ ਤਿਲਕ ਗਲ ਮਾਲਾ ਅੰਤਰ ਅੰਤਰ ਕ੍ਰੋਧ ਪੜੈ ਨਾਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ।

ਹਿਰਦੈ ਨਾਮ ਸਦਾ ਕਿਰਤਾਰਥ, ਸਾਚੀ ਦਰਗਹਿ ਪੂਛਨਾ ਹੋਈ, ਮਾਨੇ ਹੁਕਮ ਸੀਜੈ ਦਰ ਸੋਈ। ਸਤਿਗੁਰ ਮਿਲੈ ਤਾਂ ਤਿਸ ਕੋ ਜਾਣੈ, ਰਹਿ ਰਜਾਈ ਹੁਕਮ ਪਛਾਣੈ। ਹੁਕਮ ਪਛਾਣ ਸੱਚੇ ਦਰ ਵਾਸ, ਕਾਲ ਬਿਕਾਲ ਸ਼ਬਦ ਭਏ ਨਾਸ।

ਨਾਨਕ ਸਾਚੇ ਸਾਧ ਸਮਾਏ। ਬਿਲਾਵਲ ਮੁੱਲਾ ਤੀਜਾ ਅਸ਼ਟਪਦੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ, ਬਿਨ ਨਾਵੈ ਪਾਜ ਲਹਿਗ ਨਿਦਾਨ, ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰਪਟੇ ਹਰ ਨਾਮ ਚਿਤਾਵੈ, ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾਓ।

ਪਈਆ ਹਰ ਹਰ ਨਾਮ ਪੋਤ ਬੋਹਿਥਾ ਖੇਵਟ ਸ਼ਬਦ ਗੁਰ ਪਾਰ ਲੰਗਈਆ ਜਮ ਜਾ ਗਾਤੀ ਨੇੜ ਨਾ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਿ ਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਕਰ ਆਵੈ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਨੀ ਦੇਖ ਦਰਸ ਮਨ ਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੋਨ

ਘਟ ਕਰਮ ਦ੍ਰਿੜਈਆ ਮਾਨਮੁਖ ਪਾਖੰਡ ਭਰਮ ਬਿਗੋਤੇ ਲੋਭ ਲਹਿਰ ਨਾਮ ਭਾਰ ਬੁੜਈਆ ਨਾਮ ਚਪੂਨਾ ਮੈਂ ਗਤ ਪਾਵੂ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪੰਥ ਪਾਈਆ ਇਹੋ ਜਗ ਵਰਣ ਰੂਪ ਸਭ ਤੇਰੀ ਜਿੱਤ ਲਾਵੈ ਸੇ ਕਰਮ ਕਮਈਆ ਨਾਨਕ ਜੰਤ ਵਜਾਈ ਵਜੈ ਜਿਤ ਪਾਵੈ ਤਿਤ ਰਾਹੀ ਚਲੀਆ ਬਿਲਾਵਲ ਮਿਲਾ ਚੌਥਾ ਗੁਰਮੁਖ

ਭਗਤ ਨਿਜ ਪਈਆ। ਮਨ ਬੁੱਧ ਅਰਪ ਤਰੋ ਗੁਰ ਆਗਿਆ ਗੁਰ ਪ੍ਰਸਾਦੀ ਮੈਂ ਅਕਥ ਕਥਈਆ। ਮਨਮੁਖ ਮਾਇਆ ਮੋਹੇ ਵਿਆਪੇ ਇਹੋ ਮਨ ਤਸਨਾ ਜਲਤ ਦਿਖਈਆ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁੱਝੀ ਗੁਰ ਸ਼ਬਦ ਬੁਝਈਆ। ਇਹੋ ਮਨ ਨਾਚੈ ਸਤਿਗੁਰ ਆਗੈ ਆਨੰਦ ਸ਼ਬਦ ਧੁਨ ਧੂਰ ਵਜਈਆ। ਹਰ ਹਰ ਉਸ

ਆ ਘਰ ਲਹੀਆ ਆਸਣ ਸਿੱਧ ਸਿੱਖੈ ਬਹੁ ਤੇਰੀ ਮਨ ਮੰਗੈ ਰਿਦ ਸਿੱਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸਿਤਜ ਉਤਪਜ ਸਭ ਵਰਣ ਰੂਪ ਜੀ ਜੰਤ ਉਪਈਆ ਸਾਧੂ ਸਰਨ ਪਰੇ ਸੋ ਉਪਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ।

ਦਇਆ ਹਰ ਦਇਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਛਲ ਅੰਗੀਕਾਰ ਕਰੀਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮੱਲਾ ਚੌਥਾ।

ਮੰਨ ਲਈਆ। ਹਾਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ ਰਹਾਉ। ਹਾਉ ਨਿਰਖਤ ਫਿਰੋ ਸਭ ਦੇਸ ਦਿਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਮਨ ਤਨ ਘਾਟ ਦਿਓ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ, ਰਿਦ ਅੰਤਰ ਮਨ ਤਨ ਮੀਟ ਲਗਈਆ।

ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੈਸਾਈ ਆਪੇ ਘੋਲ ਕੋਲ ਅੰਗ ਲਈਆ ਜਨ ਕੋ ਠਾਕੁਰ ਕਿਰਪਾ ਧਾਰੀ ਬਾਕ ਪਕ ਨਾਨਕ ਕੱਢ ਲਈਆ ਰਾਗ ਬਿਲਾਵਲ ਮੱਲਾ ਪੰਜਵਾਂ ਅਸ਼ਟਪਦੀ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਕਹਿਣ ਮਲ ਪਾਪ ਕਲਮਲ ਦਹਿਨ। ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ, ਮਨ ਡੋਰ ਪ੍ਰੇਮ ਪ੍ਰੀਤ ਏ ਸੰਤ ਨਿਰਮਲ ਰੀਤ, ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ। ਪ੍ਰਭ ਪੇਖੀਐ ਬਿਸਮਾਦ, ਚੱਖ ਅਨੰਦ ਪੂਰਨ ਸਾਧ ਨੈ ਡੋਲੀਐ, ਇਤ ਊਤ ਪ੍ਰਭ ਬਸੇ ਹਰ ਹਰ ਚੀਤ, ਤਿਨ ਨਾਹੀ ਨਰਕ ਨਿਵਾਸ, ਨਿਤ ਸਿਮਰ ਗੁਣ ਪ੍ਰਭ ਗੁਣਤਾਸ। ਤੇ ਜਮ ਨਾ ਪੇਖੈ ਨੈਣ ਸੁਨ ਮੋਹਿ ਅਨੰਤ ਮੈਨ, ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ। ਹਰ ਨਿਗਮ ਲਹਿ ਨਾ ਪੇਵ, ਨਿਤ ਕਰੈ ਮੁਨ ਜਨ ਸੇਵ, ਦੁਖ ਦੀਨ ਦਰਦ ਨਿਵਾਰ, ਜਾ ਕੀ ਮਹਾ ਬਿਖੜੀ ਕਾਰ, ਤਾਂ ਕੀ ਮਿਤ ਨਾ ਜਾਣੈ ਕੋਈ, ਜਲ ਥਲ ਮਹੀਲ ਸੋਈ।

ਤਿੰਨ ਸਾਜੀ ਸੋ ਕੀਮਤ ਪਾਵੈ, ਕੀਮਤ ਪਾਈ ਰਹਾ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ। ਚੌਥ ਉਪਾਈ ਚਾਰੇ ਬੇਦਾ, ਖਾਣੀ ਚਾਰੇ ਬਾਣੀ ਭੇਦਾ, ਅਸ਼ਟ ਦਸਾ ਖਟ ਤੀਨ ਉਪਾਏ, ਸੋ ਬੁਝੈ ਜਿਸ ਆਪ ਬੁਝਾਏ, ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਹਮ ਤਾਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪ ਅਗੋਚਰ ਪੁਰਖ ਨਿਰਾਲਾ, ਇੱਕ ਪਰਮ ਭੁਖੇ ਮੋਹ ਪਿਆਸੇ, ਇੱਕ ਰਸ ਚਾਕ ਸ਼ਬਦ ਤ੍ਰਿਪਤਾਸੇ, ਇੱਕ ਰੰਗ ਰਾਤੇ ਇੱਕ ਮਰ ਧੂਰ, ਇੱਕ ਦਰ ਕਰ ਸੱਚ ਐ ਦੇਖਿਆ ਦੂਰ, ਝੂਠੇ ਕਹੋ ਨਾਹੀ ਪਤਨਾਉ, ਕਬੂ ਨਾ ਕੁਚਾ ਕਾਲਾ ਕਾਓ, ਪਿੰਜ ਪੰਖੀ ਬੰਦਿਆ ਕੋਈ, ਛੇਰੀ ਪਰ ਮੈਂ ਮੁਕਤ ਨਾ ਕੋਈ, ਤੋਂ

आई नाव नौमी नवे नाथ नव खंडा घट घट नाथ महाबलवंडा।

ਸੁੱਚ ਸੰਜਮ ਸਾਚ ਪਛਾਣੇ ਤੀਰਥ ਤਰਵਰ ਸਮੁੱਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵ ਤਾਰੇ ਡਰ ਡਰ ਮਰੈ ਨਾ ਬੁੱਢੇ ਕੋਈ ਨਿਡਰ ਬੂਡ ਮਰੈ ਪਤ ਕੋਈ ਡਰ ਮਹਿ ਘਰ ਘਰ ਮਹਿ ਡਰ ਜਾਣੇ ਤਪਤ ਨਿਵਾਸ ਸੱਚ ਮਨ ਭਾਣੇ ਚੌਦਸ ਚੌਥੇ ਤਾਵੇ ਲਹਿ ਪਾਵੇ ਰਾਜਸ ਤਾਮਸ ਸਤ ਕਾਲ ਸਮਾਵੇ ਸਸੀਅਰ ਕੈ ਘਰ ਸੁਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਹਿ ਲਿਵਲਾਏ।

0: ਨਾਹੀ ਮਨ ਮਕਭੂਲੇ ਆਵੇ ਜਾਏ। ਘਰ ਦਰ ਥਾਪ ਥਿਰ ਥਾਨ ਸੁਹਾਵੇ, ਆਪ ਪਛਾਣੇ ਜਾ ਸਤਿਗੁਰ ਪਾਵੇ ਜਾਇ। ਆਸਾ ਤੈ ਬਿਨਸ ਬਿਨਾਸਾ, ਫੁੱਟੇ ਖੱਪਰ ਦੁਬਦਾ ਮਨਸਾ, ਮਮਤਾ ਜਾਗਤੇ ਰਹਿ ਉਦਾਸਾ, ਪ੍ਰਣਤ ਨਾਨਕ ਹਮ ਤਾਕੇ ਦਾਸਾ। ਬਿਲਾਵਲ ਮੱਲਾ ਤੀਜਾ ਵਾਰ, ਸਤ ਘਰ ਦਸਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਦਿਤ ਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੈ ਵਰਨ ਕੋਈ, ਓਤ ਪੋਤ ਜਗ ਰਿਆ ਪਰੋਈ, ਆਪੇ ਕਰਤਾ ਕਰੈ ਸੋ ਹੋਈ, ਨਾ ਮਰਤੇ ਸਦਾ ਸੁਖ ਹੋਈ। ਗੁਰਮੁਖ ਬਿਰਲਾ ਬੂਜੈ ਕੋਈ, ਹਿਰਦੈ ਜਪਨੀ ਜਪੋ, ਗੁਣਤਾ ਸਾਹਰ ਅਗਮ ਅਗੋਚਰ ਅਪਰੰਪਰ ਸਵਾਮੀ। ਜਨ ਪਗ ਲਗ ਧਿਆਵ ਹੋਏ ਦਾਸਨ ਦਾਸਾ ਰਹਾਓ। ਸੋਮਵਾਰ ਸਚ ਰਿਆ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੀ ਸਭ ਲਿਵਲਾਵੈ, ਜਿਸ ਦਿਵੈ ਤਿਸ ਪੱਲੇ ਪਾਇ, ਅਗਮ ਗੋਚਰ ਲਿਖਿਆ ਨਾ ਜਾਏ, ਗੁਰ ਕੈ ਸ਼ਬਦ ਹਾਰ ਰਹਿਆ ਸਮਾਏ।
1: ਮੰਗਲ ਮਾਇਆ ਮੋਹ ਪਾਇਆ, ਆਪੇ ਸਿਰ ਸਿਰ ਧੰਦਾ ਲਾਇਆ, ਆ ਬੁਝਾਈ ਸੋਈ ਬੁਝੈ, ਗੁਰ ਕੈ ਸ਼ਬਦ ਕਰ ਸੂਝੈ, ਪ੍ਰੇਮ ਭਗਤ ਕਰੇ ਲਿਵਲਾਏ, ਹੋਮੈ ਮਮਤਾ ਸ਼ਬਦ ਜਲਾਏ। ਬੁੱਧਵਾਰ ਆਪੇ ਬੁਧਸਾਰ, ਗੁਰਮੁਖ ਕਰਣੀ ਸ਼ਬਦ ਵਿਚਾਰ, ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੇ ਹੋਮੈ ਮਲਕ ਹੋਏ, ਦਰ ਸੱਚੈ ਸਤ ਸੋਭਾ ਪਾਏ, ਨਾਮ ਰਤੇ ਗੁਰ ਸ਼ਬਦ ਸੁਹਾਏ, ਲਾਹਾ ਨਾਮ ਪਾਏ ਗੁਰਦੁਆਰ, ਆਪੇ ਦੇਵੈ ਦੇਵਨ ਹਾਰ, ਜੋ ਦੇਵੈ ਤਿਸ ਕੋ ਬਲ ਜਾਈਏ, ਗੁਰਪ੍ਰਸਾਦੀ ਆਪ ਗਵਾਈਏ, ਨਾਨਕ ਨਾਮ ਰੱਖੋ ਔਰ ਧਾਰ, ਦੇਵਨ ਹਾਰੇ ਕੋ ਜੈਕਾਰ, ਵੀਰ ਵਾਰ ਵੀਰ ਭਰਮ ਬੁਲਾਏ, ਪ੍ਰੇਤ ਭੂ ਸਭ ਦੂਜੇ ਲਾਏ, ਆਪ ਉਪਾਏ ਕਰ ਵੇਖੈ ਵੇਕਾ, ਸਭਨਾ ਕਰਤੇ ਤੇਰੀ ਟੇਕਾ, ਜੇ ਜਨ ਤੇਰੇ ਸਰਣ ਆਏ, ਸੋ ਮਿਲੈ ਜਿਸ ਲਹਿ ਮਿਲਾਏ, ਸ਼ੁਕਰਵਾਰ ਪ੍ਰਭ ਰਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ, ਗੁਰਮੁਖ ਹੋਵੈ ਸੋ ਕਰੈ ਵਿਚਾਰ, ਸਚ ਸੰਜਮ ਕਰਨੀ ਹੈ ਕਾਰ, ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਜੇ ਸਭ ਭਾਉ ਹੈ ਦੂਜਾ, ਸ਼ਨਿਸ਼ਰਵਾਰ ਸੁਣ ਸਾਸਤ ਵਿਚਾਰ, ਹੋਮੈ ਮੇਰਾ ਭਰਮੈ ਸੰਸਾਰ, ਮਨਮੁਖ ਅੰਧਾ ਦੂਜੈ ਪਾਏ, ਜਮ ਦਰਬਾਦਾ ਚੋਟਾਂ ਖਾਏ, ਗੁਰ ਪ੍ਰਸਾਦੀ ਸਦਾ ਸੁਖ ਪਾਏ, ਸਚ ਕਰਨੀ ਸਾਚ ਲਿਵ ਲਾਏ, ਸਤਿਗੁਰ ਸੇਵੈ ਸੇਵਡ ਭਾਗੀ, ਹੋਮੈ ਮਾਰ ਸਚ ਲਿਵ ਲਾਗੀ, ਤੇਰੇ ਰੰਗ ਰਾਤੇ ਸਹਿ ਸੁਭਾਏ, ਤੂੰ ਸੁਖਦਾਤਾ ਲਹਿ ਮਿਲਾਏ, ਇੱਕ ਸਤੇ ਦੂਜਾ ਨਾਈ ਕੋਏ, ਗੁਰਮੁਖ ਬੂਜੈ ਸੋਜੀ ਹੋਏ, ਪੰਦਰਾਂ ਥਿੰਤੀ ਤੈ ਸਤਵਾਰ, ਮਹਾਰੂਤੀ ਆਵੈ ਵਾਰ ਵਾਰ, ਦਿਨ ਸਰੈਣ ਤਵੈ ਸੰਸਾਰ, ਆਵਾ ਗੁਣ ਕੀਆ ਕਰਤਾਰ, ਨਿਚਲ ਸਾਜ ਰਿਹਾ ਕਲਧਾਰ, ਨਾਨਕ ਗੁਰਮੁਖ ਬੂਜੈ ਕੋ ਸ਼ਬਦ ਵਿਚਾਰ, ਬਿਲਾਵਲ ਮਹੱਲਾ ਤੀਜਾ।

ਭਾਗੇ ਸਤਿਗੁਰੂ ਭੇਟੇ ਸੋ ਜੀ ਪਾਏ ਪਰਪੰਚ ਚੁਕੈ ਸਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭੇ ਕਰਹਾਉ ਸ੍ਰਿਸ਼ਟੋ ਪਾਏ ਆਪੇ ਸਭ ਵੇਖੈ ਕੋਈ ਨਾ ਮੇਟੈ ਤੇਰੇ ਲੇਖੈ ਸਿੱਧ ਸਾਧਕ ਜੇ ਕੋ ਕਹਿ ਕਹਾਏ ਭਰਮੇ ਭੁੱਲਾ ਆਵੈ ਜਾਏ ਸਤਿਗੁਰ ਸੇਵੈ ਸੋ ਜਨ ਬੂਜੈ ਹੋਮੈ ਮਾਰੇ ਤਾਂ ਦਰ ਸੂਜੈ ਏਕ ਸਤੇ ਸਭ ਦੂਜਾ ਹੁਆ ਇੱਕੋ ਵਰਤੈ ਵਰਨ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਸਤਿਗੁਰ ਭੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਠਾਕਰ ਹਾਏ ਜਿਸਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸ਼ੇ ਦੇ ਵਡਿਆਏ ਤਿਸ ਦੇ ਉੱਪਰ ਨਾਈ ਕੋਏ ਕੌਣ ਡਰੈ ਡਰ ਕਿਸਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਵੀਰ ਆਵੈ ਨਾ ਜਾਏ ਨਾ ਦੁਖ ਪਾਏ ਨਾਮੇ ਰਾਤੇ ਸਹਿ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਕਬਰਮ ਬੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤੈ ਅਵਰ ਨ ਕੋਏ ਮਨ ਰੋਸ ਕੀਜੈ ਦੇ ਜੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੇ ਦਰ ਸਾਚੈ ਸਾਚੇ ਵਿਚਾਰੇ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੈ ਜਾਏ ਗੁਰ ਸ਼ਬਦ ਨਿਚਲ ਸਦਾ ਸਚ ਸਮਾਏ ਥਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੈ ਸਭ ਭਰਮੈ ਕਾਚੇ ਮਨਮੁਖ ਮਰੈ ਮਰ ਵਿਗਤੀ ਜਾਏ ਏਕ ਨਾ ਚੇਤੈ ਦੂਜੈ ਲੁਬਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦ ਕਿਉਂ ਪਾਏ ਪਾਰ ਆਪ ਉਪਾਇਓ ਪਾਵਣ ਹਾਰ ਆਪੇ ਕੀ ਤੋਨ ਗੁਰ ਵਿਚਾਰ

ਮੋਏ ਆਪਣਾ ਜਨਮ ਖੋਏ, ਸਤਿਗੁਰ ਸੇਵੇ ਪਰਮ ਚੁਕਾਏ, ਘਰ ਹੀ ਅੰਦਰ ਸੱਚ ਮੈਲ ਪਾਏ, ਆਪੇ ਪੂਰਾ ਕਰੇ ਸੋਏ। ਇਹ ਥਿੱਤੀ ਵਾਰ ਦੂਜਾ ਦੋਏ, ਸਤਿਗੁਰ ਬਾਜੋ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਕਤ ਗਵਾਰ।

ਪ੍ਰਸਾਦ ਮੌਂਦ ਨਵੇਲਣੀਆਂ ਗੋਏ ਲਿਆਈ ਰਾਮ ਮਟਕੇ ਡਾਰ ਤਰੇ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉਂ ਰਹੀ ਗੋਇਲ ਸਹਿ ਸ਼ਬਦ ਸਿਗਾਰੀਆ ਘਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਜ ਪਿਆਰੀਆ ਧਨ ਪਾਈ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਧਾਰਿਆ ਸੱਚ ਨਵੇਲੜੀਏ ਜੋਵਨ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿ ਨਾਲੀ ਰਾਮ ਨਾ ਆਪਣੇ ਸੰਗਦਾਸੀ ਮੈਂ ਭਗਤ ਹਰ ਕੀ ਭਾਵੈ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੈ ਰਾਮ ਨਾਮ ਰਸਾਲ ਰਸੀਆ ਰਵੈ ਸਾਜ ਪਿਆਰੀਆ ਗੁਰ ਸ਼ਬਦ ਦੀਆਂ ਦਾਨਕੀਆਂ ਨਾਨਕ ਵਿਚਾਰੀਆਂ ਸ਼੍ਰੀ ਧਰ ਮੋਹੇੜੀ ਪਿਰ ਸੰਗ ਸੂਤੀ ਰਾਮ ਗੁਰ ਕੈ ਭਾਈ ਚਲੋ ਸਾ ਸੰਗੂਤੀ ਰਾਮ ਤਨ ਸਾ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਈ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆਂ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭੁਵੰਜਨੋ ਜੋਤ ਸਭਾਏੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਿਆ ਅਲਖ ਪਾਰੇ ਰਾਮ ਅਲਖ ਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹੋਮੈ ਮਮਤਾ ਲੋਭ ਜਲ ਹੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਕ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚੌਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਭ ਅਵਿਨਾਸੀ ਰਾਮ ਅਵਗਤ ਹਰ ਨਾਥ ਨਾਥ ਹੈ ਤਿਸੈ ਭਾਵੈ ਸੋਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਪਿੰਨੜੀ ਰਹਿਣ ਭਲੇ ਦਿਨ ਸੁਹਾਵੇ ਰਾਮ ਨਿਜ ਕਰ ਸੂਤੜੀਏ ਪਿਰਮ ਜਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ ਤਜ ਕੂੜ ਕਪਟ ਸੁਭਾਓ ਦੂਜਾ ਚਾਕਰੀ ਲੁਕਾਣੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਜ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਜ ਮੰਗੈ ਨਦਰ ਕਰ ਤਦਭਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨੇ ਅੜੇ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੂਜਏ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੂਜਏ ਰਹਿ ਅਤੀਤ ਪਰੰਪਰ ਦਾਤਾ ਸਾਜ ਮਨ ਗੁਣ ਸਾਰਿਆ ਉਹ ਪੂਰ ਰਿਆ ਸਰਵਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਗ ਡੋਲਨਾ ਜਾਤ ਕਥੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਸ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਨ ਨਿਵੇਰੋ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਠੈ ਹਰ ਪ੍ਰਭ ਆਇਆ ਰੰਗ ਰਲੀਆਂ ਬਾਣਾ ਰਾਮ ਵਡ ਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਾਂ ਨਾਨਕ ਸਹਿਜ ਮਿਲਾਇਆ ਹਰ ਹਰ ਅਸ ਹਰ ਧਰਾਪੈ ਰਾਮ ਮਾਨਸ ਜਨਮ ਹਰ ਪਾਈਏ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਗ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦ੍ਰੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਛਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲੋ ਮਨ ਵਸੈ ਵਡ ਭਾਗ
ਗੁਰ ਪੂਰੈ ਵੇਖਾਲਿਆ ਨਾਨਕ ਹਰ ਲਿਵ ਲਾਗ ਸ਼ੰਤ। ਮੇਰਾ ਹਰ ਪ੍ਰਭ ਰਾਵਣ ਆਈਆ ਹੋਮੈ ਬਿਖ ਝਾਗੇ ਰਾਮ ਗੁਰਮਤਿਆ ਮਿਟਾਇਆ ਹਰ ਹਰ ਲਿਵ ਲਾਗੇ ਰਾਮ। ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਾਂ ਨਾਨਕ ਹਰ ਪ੍ਰਭ ਪਾਇਆ ਪੂਰੈ ਵਡ ਭਾਗੇ ਰਾਮ। ਹਰ ਪ੍ਰਭ ਹਰ ਮਨ ਭਾਇਆ ਹਰ ਨਾਮ ਵਧਾਈ ਰਾਮ ਗੁਰਪੂਰੈ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ। ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟ ਆਈ ਰਾਮ ਜਾਂ ਨਾਨਕ ਨਾਮ ਆਧਾਰ ਹਰ ਨਾਮ ਸਮਾਈ ਰਾਮ। ਤਨ ਹਰ ਪ੍ਰਭ ਪਿਆਰੈ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ। ਅੱਖੀ ਪ੍ਰੇਮ ਕਸਾਈਆਂ ਜੋ ਮਿਲਕ ਮਸਾਈ ਰਾਮ। ਗੁਰਪੂਰੈ ਹਰ ਮਿਲਿਆ ਹਰ ਰਸ ਅਕਾਈ ਰਾਮ ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵ ਲਾਈ ਰਾਮ। ਹਾਂ ਮੂਰਖ ਮੁਗਦ ਮਿਲਾਇਆ ਕਰ ਕਿਰਪਾ ਧਾਰੀ ਰਾਮ। ਧਨ ਧਨ ਗੁਰੂ ਸਭਾਸੈ ਜਿਨ ਹੋਮੈ ਮਾਰੀ ਰਾਮ ਜਿਨ ਵਡਭਾਗੀਆਂ ਵਡਭਾਗੈ ਹਰ ਹਰ ਉਰ ਧਾਰੀ ਰਾਮ। ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ। ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੇ। ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ। ਦਿਨ ਰਹਿਣ ਠਾਂਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰੋ ਕਿਰਪਾ ਲਹਿ ਮੋਹਿ ਲੜ ਲਾਇਆ। ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ ਖੋਜੀ ਖੋਜਲਦਾ ਹਰ ਸੰਤਨ ਪਾਹਾ ਰਾਮ। ਮਿਲੇ ਸੰਤ ਪਿਆਰੇ ਦਇਆ ਧਾਰੇ ਕਥੈ ਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ। ਕਰ ਜੋੜ ਪ੍ਰਭ ਪੈ ਕਰ ਬੇਨੰਤੀ ਮਿਲੇ ਹਰ ਜਸ ਲਾਹਾ। ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ। ਸੁਖ ਹੈ ਸਮੂਹ ਪਿਆ ਗਿਆ ਵਿਜੋ ਗੋ ਰਾਮ। ਮਿਲ ਸੰਤ ਆਏ ਪ੍ਰਭ ਤਿਆਏ ਬਣੇ ਅਚਰਜ ਜਾਂਜੀਆ। ਮਿਲ ਕਤਰ ਹੋਏ ਸਹਿ ਟੋਏ ਮਨ ਪ੍ਰੀਤ ਉਪਜੇ ਮਾਂਜੀਆਂ। ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ। ਬਿਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਾਰਣ ਜੋਗੋ। ਭਵਨ ਸੁਹਾਵੜਾ ਧਰਤ ਸਵਾਗੀ ਰਾਮ ਪ੍ਰਭ ਖਰ ਆਇੜਾ ਗੁਰ ਚਰਣੀ ਲਾਗੀ ਰਾਮ। ਗੁਰ ਚਰਨ ਲਾਗੀ ਸਹਿ ਜਾਗੀ ਸਗਲ ਇੱਛਾ ਪੁਨੀਆ। ਮੇਰੀ ਆਸ ਪੂਰੀ ਸੰਤ ਤੋਰੀ ਹਰ ਮਿਲੇ ਕੰਤ ਵਿਸ਼ੁਨਿਆ। ਆਨੰਦ ਅਨੰਦਨ ਵਜੈ ਵਾਜੇ ਅਹੰਗ ਮਤ ਮਨ ਕੀ ਤਿਆਗੀ। ਬਿਨਵੰਤ ਨਾਨਕ ਸਰਣ ਸਵਾਮੀ ਸੰਤ ਸੰਗ ਲਿਵ ਲਾਗੀ। ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ। ਅਨਹਦ ਬਜਿੱਤਰਦਾ ਤਿਸ ਧੁਰਨ ਦਰਬਾਰਾ ਰਾਮ। ਆਨੰਦ ਅਨੰਦਨ ਵਜੈ ਵਾਜੇ ਦਿਨ ਸਰਣ ਉਮਹਾ। ਤੈ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨਾ ਤਾਹ। ਹਰਿਦ ਸਿਧ ਸੁਧਾ ਰਸ ਅੰਮ੍ਰਿਤ ਭਗਤ ਪੁਰੇ ਭੰਡਾਰਾ। ਬਿਨਵੰਤ ਨਾਨਕ ਬਲਿਹਾਰ ਵੰਜਾ ਪਾਰ ਬ੍ਰਹਮ ਪ੍ਰਾਨ ਅਧਾਰਾ। ਸੁਣ ਸਖੀਏ ਸਹੇ ਲੜੀਓ ਮਿਲ ਮੰਗਲ ਗਾਵੈ ਰਾਮ। ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੈ ਰਾਮ। ਕਰ ਪ੍ਰੇਮ ਰਾਵੈ ਤਿਸੈ ਭਾਵੈ ਇੱਕ ਨਿਮਖ ਪਲਕ ਨਾ ਤਿਆਗੀਐ। ਗੈ ਕੰਠ ਲਾਈਐ ਨਹਿ ਲਜਾਈਐ ਚਰਨ ਰਾਜ ਮਨ ਪਾਗੀਐ। ਭਗਤ ਟਗੋਰੀ ਪਾਏ ਮੋਹੈ ਅਨੰਤ ਕਤੂ ਨਾ ਧਾਵੈ। ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ। ਬਿਸ ਮਨ ਬਿਸੰਬਈ ਪੇ ਗੁਣਾ ਬਿਨਾਸੀ ਰਾਮ। ਕਰ ਗੈ ਪੂਜਾ ਗਈ ਘਟ ਜਮ ਕੀ ਫਾਸੀ ਰਾਮ। ਗੈ ਪੂਜਾ ਲੀਨੀ ਦਾਸ ਗਿਨੀ ਅੰਕੁਰ ਉਦੋਤ ਜਣਾਇਆ। ਮੁਲਨ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ। ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ। ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਿਨਾਸੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਜੋਤੀ ਜੋ ਤਰਲੀ ਸੰਪੂਰਨ ਥੀ ਆਰਾਮ। ਬ੍ਰਹਮ ਦੀ ਸਹਿ ਬ੍ਰਹਮ ਸੁਣੀਐ ਏਕ ਏਕ ਬਖਾਣੀਐ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰ ਰਸ ਪੀਆ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੈ। ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੀ ਪ੍ਰੀਤਮ ਭਾਵੈ।
ਤਜ ਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬੋੜ ਵਿਧੀ ਨਾ ਧਾਵਾ ਨਾਨਕ ਪਯਮ ਪੈ ਕਰੋ ਕਿਰਪਾ ਤਾਂ ਮੰਗਲ ਗਾਵਾਂ ਅੰਮ੍ਰਿਤ ਪ੍ਰਿਯ ਕਾ ਨਾਮ ਮੈਂ ਅੰਦੁਲੇ ਟਹੁਨੀ ਉਹ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂਬਜਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਢੀਠ ਮਿੱਠੀ ਮਨੈ ਲਾਗੈ ਨਾਮ ਲੈਣ ਨਾ ਆਵੇ ਗ੍ਰੇ ਬਨੈ ਤੀਰੈ ਬਰਤ ਪੂਜਾ ਘਾ ਬਾਟ ਘਟੈ ਜੋਹਨੀ ਨਾਨਕ ਪਯਮ ਪੈ ਦਇਆ ਧਾਰੋ ਮੈਂ ਨਾਮ ਅੰਦੁਲੇ ਟਹੁਨੀ ਮੋਹੇ ਅਨਾਥ ਪ੍ਰਹਿ ਨਾਥ ਜਿਉਂ ਜਾਨੋ ਤਿਉਂ ਰਖੋ ਚਤੁਰਾਈ ਮੋਹੇ ਨਾਹੇ ਰਜਾਵੋ ਕਰ ਹੈ ਮੁਖੋ ਨੈ ਚਤੁਰ ਸੁਗਰ ਸੁਜਾਨ ਬੇਤੀ ਮੋ ਨਿਰਗੁਣ ਗੁਣ ਨਹੀਂ ਨੈ ਰੂਪ ਧੂਪਨਾ ਨੈਣ ਬੰਕੇ ਜੈ ਭਾਵੈ ਤੈ ਰਖ ਤੁਈ ਜੈ ਜੈ ਜੈ ਅੰਪੈ ਸਗਲ ਜਾਕੋ ਕਰੁਣਾ ਪਤ ਗਤ ਕਿਨ ਲਖੋ ਨਾਨਕ ਪਿਅੰਪੈ ਸੇਵ ਸੇਵਕ ਜਿਉਂ ਜਾਨੋ ਤੋ ਮੋਹੇ ਰਖੋ ਮੋਹਿ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ ਮੋਹਿ ਚਾਤੁਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੈ ਪਿਆਸ ਮੇਰੀ ਜੀਐ ਹੀ ਆ ਪ੍ਰਾਣਪਤੀ ਲਾਡਲੇ ਲਾਡ ਲੜਾਏ ਸਭ ਮੈਂ ਮਿਲ ਹੁਮਾਰੀ ਹੋਏ ਗਤੇ ਚੀਤ ਜਿਦਵੋ ਮਿਟ ਅੰਧਾਰੇ ਜਿਉਂ ਆਸ ਚਕਵੀ ਦਿਨ ਚਰੈ ਨਾਨਕ ਪਯਮ ਪੈ ਪ੍ਰੈ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸਵਾਮੀ ਸੁਖੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲ ਕਵਨ ਰਸਨਾ ਗੁਣ ਬਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਰਾ ਨਾਨਕ ਭਯਮ ਪੈ ਮੇਰੀ ਆਸ ਪੂਰੀ ਮਿਲੇ ਸਵਾਮੀ ਅਪਰੰਪਰਾ ਬਿਲਾਵਲ ਮਹਲਾ ਪੰਜਵਾਂ ਸ਼ੰਤ ਮੰਗਲ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਇਆਲ ਪ੍ਰਭ ਸਰਵ ਸੁਖਾਨ ਦਬੀ ਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਏ ਜੀਓ ਸ਼ੰਤ ਸੁਖ ਸਾਗਰ ਪ੍ਰਭ ਆਈਏ ਜਬ ਖੋਵੇ ਭਾਗੋ ਰਾਮ ਮਨ ਨਮਾਨ ਵੰਜਾਈਏ ਚਰਣੀ ਲਾਗੋ ਰਾਮ ਛੋੜ ਸਿਆਣੋ ਚਾਤਰੇ ਦੁਰਮਤ ਬੋਧ ਤਿਆਗੋ ਰਾਮ ਨਾਨਕ ਪੋ ਸਰਣਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀਐ ਜਿਸ ਬਿਨ ਮਰ ਜਾਈਏ ਰਾਮ ਲਾਜਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਭਗਤ ਪਾਵਨ ਪ੍ਰਭ ਦਿਆ ਕਰੇ ਕਉ ਕਤ ਠਹਿਰਾਈਏ ਰਾਮ ਨਾਨਕ ਭਗਤ ਪਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ਼੍ਰੀ ਗੋਪਾਲ ਨਾ ਉਚਰੈ ਬਲ ਗਈਏ ਦਹੁ ਚਾਰਣ ਰਸਨਾ ਰਾਮ ਪ੍ਰਭ ਭਗਤ ਬਛਲਨਾ ਸੇਵਈ ਕਾਇਆ ਕਾਕ ਗ੍ਰਸਨਾ ਰਾਮ ਭ੍ਰਮ ਮੋਹੀ ਦੁਖ ਨਾ ਜਾਣਾਈ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਨਾ ਬਿਸ਼ਟ ਕ੍ਰਿਮ ਭਸਮਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਮਿਲ ਬੈ ਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋ ਮੈਂ ਬਿਖਤਿਆਗਨ ਰਾਮ ਈ ਤੂਤਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ।

معلوم، ਹੁਕਮ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸੈ ਕਰਦਾਰ, ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋਡੈ ਅਹੰਕਾਰ, ਆਸਾ ਮਨਸਾ ਮਾਰੇ ਨਿਰਾਸ਼ ਹੋਏ। ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ। ਉੜਿਆਰਾਂ ਕੇਵੋਂ ਫਿਟਕੀਐ ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ। ਜਨ ਨਾਨਕ ਸਾਚਾਰਾ ਦਿਆ ਗੁਰਮੁਖ ਸੁਖ ਪਾਈ, ਸਲੋਕ ਮਹਲਾ ਦੀ ਜਾਂ ਪੂਰੇ ਭਾਗ ਸਤਿਗੁਰ ਪਾਈਏ, ਜੇ ਹਰ ਪ੍ਰਭ ਬਖਸ਼ ਕਰੇ।

ਦੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਇਨ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੁ ਮੈਂ ਜਾਏ ਅਭਿਮਾਨ ਨਾਨਕ ਨਦਰੀ ਪਾਈ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਸ ਹਰ ਕਰਾਵੈ ਸੋ ਏ ਕਰੈ ਸਭ ਹਰ ਕੇ ਅਰਥੀਏ ਸੋ ਸਭਨਾ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵਲ ਹੈ ਤਿਨ ਸਭ ਚਰਨ ਵਰਨ ਚਾਰੇ ਖਾਣੀ ਸਭ ਸਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਸਾ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਾਲਾ ਦੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਬੇਟੀਏ ਤਾਂ ਸਚ ਨਾਮ ਲਿਵ ਲਾਗੇ ਨਾਨਕ ਸਹਿਜੇ ਸੁਖੋਏ ਅੰਦਰੋਂ ਭਰਮ ਵਾਗੈ ਮਹਲਾ ਦੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇ

0: ਸਰਦਾਰ ਬਨ ਦ ਨਾਨਕ ਸੁਣੋ ਜਨ ਬਾਈ, ਸਤਿਗੁਰ ਸੇਵ ਹੋਮੈ ਮਲ ਜਾਈ, ਅੰਦਰ ਸੰਸਾਰ ਦੁਖ ਵਿਆਪੇ, ਸਿਰ ਧੰਦਾ ਨਿਦਮਾਰ, ਦੂਜੇ ਭਾਈ ਸੂਤੇ ਕਬੋ ਨਾ ਜਾਗੈ ਮਾਇਆ ਮੋਹ ਪਿਆਰ, ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ, ਇਹ ਮਨਮੁਖਾ ਵਿਚਾਰ, ਹਰ ਨਾਮ ਨਾ ਬਖਸ਼ੀਨ ਸੋ ਸੱਚਾ ਸਾਉ, ਤਿਸ ਕੀ ਮੋਹਤਾਜੀ ਲੋਕੜ ਦਾ, ਹੋਰਤ ਹੱਟ ਨਾ ਵੱਥ ਨਾ ਵਿਸਾਉ, ਭਗਤ ਜਨਾ ਕੋ ਸਨਮੁਖ ਹੋਵੈ, ਸੋ ਹਰ ਰਾਸ ਲਏ ਵੇ ਮੁਖ ਭਸ ਪਾਹੋ, ਹਰ ਕੇ ਨਾਮ ਕੇ ਵਪਾਰੀ, ਹਰ ਭਗਤ ਹੈ ਜਮ ਜਗਾਤੀ, ਤਿੰਨਾ ਨੇੜ ਨਾ ਜਾਓ, ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਵੇ ਪਰਵਾਉ, ਸਲੋਕ ਮਹੱਲਾ ਤੀਜਾ, ਇਸ ਜੁਗ ਮੈਂ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਪਰਮ ਬੁਲਾਇਆ, ਗੁਰ ਪ੍ਰਸਾਦੀ ਨਾਮਨ ਵਸਿਆ, ਅੰਦਨ ਨਾਮ ਤੇ ਆਇਆ, ਵਿਖਿਆ ਮਾਹੇ ਉਦਾਸ ਹੈ ਹੁਮੈ ਸ਼ਬਦ ਜਲਾਇਆ, ਆਪ ਤਰਿਆ ਕੁਲ ਉਦਰੇ ਧਨ ਜਣ ਦੀ ਮਾਇਆ, ਸਦਾ ਸਹਿ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ, ਬ੍ਰਹਮਾ ਵਿਸ਼ਨ ਮਹਾਂ ਦਿਉ ਤ੍ਰੈ ਗੁਣ ਭੁੱਲੇ ਹੁਮੈ ਮੋਹ ਵਧਾਇਆ, ਪੰਡਿਤ ਪੜ ਪੜਮੋਨੀ ਭੁੱਲੇ ਦੂਜੇ ਭਾਈ ਜਿਤ ਲਾਇਆ, ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨ ਪਾਇਆ, ਮਨਮੁਖ ਦੁਖੀਏ ਸਦਾ ਭਰਮ ਭੁੱਲੇ, ਤਿਨੀ ਬਿਰਥ ਜਨਮ ਗਵਾਇਓ, ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ, ਨਾਨਕ ਸੂ ਸਲਾਈਏ ਜਿਸ ਵਸ ਸਭ ਕਿਛ ਹੋਏ, ਤਿਸੈ ਸਰੇਵ ਪ੍ਰਾਣੀਓ ਤਿਸ ਬਿਨ ਅਵਰ ਨ ਕੋਏ, ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ, ਜਿਨੀ ਗੁਰਮੁਖ ਹਰ ਨਾਮ ਤਨ ਨਾ ਖੱਟੇ, ਉਸੇ ਦੇਵਾਲੀਏ ਜੁਗ ਮਾਏ, ਓਏ ਮੰਗਦੇ ਫਿਰੈ ਸਭ ਜਗਤ ਮੈਂ, ਕੋਈ ਮੋਹ ਥੁੱਕ ਨਾ ਤਿਨ ਕੋ ਪਾਏ, ਪਰਾਈ ਬਖੀਲੀ ਕਰੈ ਆਪਣੀ ਪ੍ਰਤੀਤ ਖੋਬਨ, ਸਗਵਾ ਵੀ ਆਵ ਲਖਾਏ, ਜਿਸ ਤਨ ਕਾਰਨ ਚੁਗਲੀ ਕਰੈ ਸੋ ਥਨ ਚੁਗਲੀ, ਹੱਥ ਨ ਆਵੈ ਓਏ ਭਾਵੈ ਤਿੱਥੈ ਜਾਏ, ਗੁਰਮੁਖ ਸੇਵਕ ਭਾਏ ਹਰ ਤਨ ਮਿਲੈ ਤਿੱਥ, ਕਰਮ ਹੀਣ ਲੈ ਨਾ ਸਕੈ, ਹੋਰ ਥੈ ਦੇਹ ਦਸੰਤਰ ਹਰ ਤਨ ਨਾਹੀ, ਸਲੋਕ ਮਹੱਲਾ ਤੀਜਾ, ਗੁਰਮੁਖ ਸੰਸਾ ਮੂਲ ਨ ਹੋਵੇ, ਚਿੰਤਾ ਵਿੱਚ ਹੋ ਜਾਈ, ਜੋ ਕਿਛੁ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ, ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲਯਨ ਪੰਨੈ ਪਾਏ, ਮਹੱਲਾ ਤੀਜਾ, ਕਾਲ ਮਾਰ ਮਨਸਾ ਮਨੈ ਸਮਾਣੀ, ਅੰਤਰ ਨਿਰਮਲ ਨਾਉ, ਅੰਦਨ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਉ, ਮੀਠਾ ਬੋਲੇ ਅੰਮ੍ਰਿਤ ਬਾਣੀ, ਅੰਦਨ ਹਰ ਗੁਣ ਗਾਉ, ਨਿਜ ਕਰ ਵਸਾ ਸਦਾ ਸੌਂਦੇ, ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ, ਹਰ ਭਗਤ ਰਤਨ ਜਿਵੇ ਹਰੀ, ਸੋ ਗੁਰ ਹਰ ਧਨ ਹਰ ਪਾਸੋਂ ਦਿਵਾਇਆ, ਜੇ ਕਿਸੈ ਕੋ ਦਿਸ ਆਵੈ ਤਾਂ ਕੋਈ ਕਹੋ ਮੰਗ ਲਏ, ਅਕੈ ਕੋਈ ਕਿਹੋ ਦਿਵਾਏ, ਇਹੋ ਹਰ ਤਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ, ਜਿਸ ਨੂੰ ਸਤਿਗੁਰੂ ਨਾਲ ਹਰ ਸ਼ਰਧਾ ਲਾਏ, ਤੇ ਸਹਰ ਧਨ ਕੀ ਵੰਡ ਹੱਥ ਆਵੈ, ਜਿਸ ਨੂੰ ਕਰਤਾ ਧੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸ਼ਰੀਕ ਨਾਈ, ਕਿਸੇ ਕਾ ਖਤ ਨਾਈ, ਕਿਸੇ ਕਾ ਸੀਵ ਬੰਨੈ ਰੋਲ ਨਾਈ, ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੋਹ ਹਰ ਚਹੁ ਕੁੰਟਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ, ਦਿਉ ਦਿਉ ਨਿਤ ਨਿਤ ਚੜੈ ਸਵਾਇਆ, ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਤੈ ਲਹਿ ਉਬਾਰ, ਸਤਿਗੁਰੂ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ, ਮਹੱਲਾ ਤੀਜਾ, ਹੋਂ ਮੈਂ ਮਾਇਆ ਮੋਣੀ ਦੂਜੇ ਲੱਗੇ ਜਾਏ, ਨਾ ਇਹ ਮਾਰੀ ਨਾ ਮਰੈ ਨਾ ਇਹ ਹੱਟ ਵਿਕਾਏ, ਗੁਰ ਕੈ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ ਸਤਿਗੁਰ ਕੀ ਨਾਮ ਵਸੈ ਮਨਿਆਈ, ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ, ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਧੁਰਹੋਂ ਹੁਕਮ ਬੋਝ ਨਿਸ਼ਾਨ, ਪੁੱਤੀ ਪਾਤੀ ਜਵਾਈ ਸਕੀ ਅਗਹੋਂ ਪਿੱਛੋਂ, ਟੋਲ ਡਿੱਠਾ ਲਹਿਨ ਸਭਨਾ ਕਾ ਅਭਿਮਾਨ, ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ ਸਭ ਜਹਾਨ, ਜੇ ਸਤਿਗੁਰੂ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ, ਜੇ ਵਿਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ, ਜਨ ਨਾਨਕ ਕੈ ਵਲ ਹੋਵਾ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ,
1: ਸਭਨਾ ਕਿਉ ਮਨੋ ਗੁਮਾਨ, ਸਲੋਕ ਮਹੱਲਾ ਪਹਿਲਾ, ਕੋਈ ਵਾਹਿ ਕੋ ਲੁਣਾ ਕੋ ਪਾਏ ਖਲਹਾਨ, ਨਾਨਕੇ ਬਿਨਾਂ ਜਾਪਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰਪੂਰਾ ਮਿਹਰਬਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੁਰ ਧਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣਕ ਹਨ ਪੰਚ ਚੋਰ ਤਿਨਾ ਕਰ ਮੋਹਨ ਹੋਮੈ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਪਰਮ ਲੁਟਾਇਆ ਬਿਕਸੋ ਰਚ ਹਰਚੰਨ ਦੁਸ਼ਟਾਂ ਸੇਤੀ ਪਿਰਹੜੀ ਨਾਲ ਜਨ ਸੁਵਾਦ ਕਰਨ ਨਾਨਕ ਸਾਕਤ ਨਰਕ ਮੈਂ ਜਮ ਬੱਧੇ ਦੁੱਖ ਸਹਾਨ ਪਏ ਕਿਰਤ ਕਮਾਮ ਦੇ ਜਿਵ ਰਾਖ ਤਿਵੈ ਰਹਾਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਸ ਗ੍ਰਾਸ ਸਦਾ ਮਨ ਵਸਾ ਜਮ ਜੋ ਨ ਸਕੈ ਤਿਸ ਹਿਰਦੈ ਹਰ ਹਰ ਨਾਮ ਰਾਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸਾ ਹਉ ਸਤਿਗੁਰੂ ਬਾਣਾ ਤਿਸ ਜਿਨ ਕੋ ਪੁਰਬ ਲਿਖਿਆ ਰਾਸ ਸੰਤ ਜਨਾਸੁ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਾਂ ਘਾਟ ਘਟ ਮੁੱਖ ਪਣਿਆ ਬਹੁਤ ਪਧਿਆਈਆਂ ਸਾਹਿਬ ਨਹਿ ਜਾਹੀ ਗਣੀਆਂ ਸੱਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰ ਪਰਮ ਸੱਚੇ ਜੁ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣਈ ਹਾਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੈ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚਾ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੁਹਿਲਾ ਗੁਰਮੁਖ ਨਾਮ ਗੋਬਿੰਦ ਅਨਦਿਨ ਨਾਮ ਸਲਾਹਨਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਪੌੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੈ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੈ ਸਿਛਲੈ ਗੁਨਾਹ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਰਲਾਵੈ ਜੋ ਮੀਂਹ ਬੁੱਠੇ ਗਲੀਆਂ ਨਾਲਿਆਂ ਟੁੱਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੈ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁੱਖ ਉਤਰਾ ਹਰ ਸਾਂਤ ਤੜ ਆਵੈ ਨਾਨਕ ਇਹ ਚੱਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ ਜੇ ਸਤਿਗੁਰ ਨੂੰ ਮੰਨਾ ਸੋ ਸਭਨਾ ਭਾਵੈ ਸੁਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਸ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ ਸੂਦੇ ਸੂਦੇ ਰਿਗ ਚੱਲੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ ਰਾਹਾਓ ਬਾਰੇ ਬੂਢੇ ਤਰਨੇ ਪਈਆ ਸਭੂ ਜਮ ਲੈ ਜਾਈ ਹੈ ਰੇ ਮਾਨਸ ਵਪਰਾ ਮੂਸਾ ਕੀਨਾ ਮੀਚ ਬਲਈਆ ਖਾਈ ਹੈ ਰੇ ਤਨ ਮੰਤਾ ਅਰ ਨਿਰਤਨ ਮਨਈ ਤਾਂ ਕਿ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰਾ ਐਸੋ ਕਾਲ ਵਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਤਿਨਕੀ ਕਥਾ ਨਿਰਾਰੀ ਰੇ ਆਵੈ ਨਾ ਜਾਹੇ ਨਾ ਕਬਹੁ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰੰਗ ਪਾਣੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥ ਸੰਤ ਬੌਰਾਨੋ ਮੇਰੇ ਬਾਬਾ ਮੈਂ ਸਬੌਰਾ ਸਭ ਖਲਕ ਸਿਆਨੀ ਮੈਂ ਬੌਰਾ ਮੈਂ ਬਿਗਰੋ ਬਿਗਰੈ ਮਤ ਔਰਾ ਰਹਾਓ ਆਪਣਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਪਰਮ ਬੌਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ ਭੂਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਨਾ ਆਪ ਪਛਾਨਾ ਤਾਂ ਇੱਕ ਜਾਨਾ ਅਬੈ ਨ ਮਾਤਾ ਸੋ ਕਬੂ ਨ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਾਣ ਖੰਡ ਜਾਈਐ ਚੁਣ ਖਾਈਐ ਕੰਧਾ ਅਜੋ ਵਿਕਾਰ ਨਾ ਛੋਡਾਈ ਪਾਪੀ ਮਨ ਮੰਦਾ ਕਿਉ ਛੂਟੋ ਕੈਸੇ ਤਰੋ ਪਵ ਜਲ ਨਿਧ ਪਹਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਾਹਾਓ ਵਿਖੇ ਵਿਖੇ ਕੀ ਬਾਸਨਾ ਤਜੀ ਨਹਿ ਜਾਈ ਅਣਖ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਣ ਗਿਆ ਕਿਛ ਕੀਆ ਨਾ ਨੀਕਾ ਇਹ ਜੀਅਰਾ ਨਿਰਮੁਲ ਕਹੋ ਕੌਡੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਾਰ ਨਾ ਹੀ ਦਿਆਲ ਮੋਹੇ ਸੰਸਾਰ ਪਾਪੀ ਹੀ ਬਿਲਾਵਲ ਨਿਤ ਉੱਠ ਕੋਰੀ ਗਾਗਰ ਅਨ ਲੀਪਤ ਜੀਉ ਗਇਓ ਤਾਨਾ ਬਾਨਾ ਕਛੂ ਨ ਸੂਜ ਹਰ ਹਰ ਰਸ ਲਪਟਿਓ ਹਮਾਰੇ ਕੁਲ ਕਉ ਨ ਰਾਮ ਕਹਿਓ ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਹਿਓ ਰਾਹਾ ਉਸਨੋ ਜਠਾਣੀ ਸੁਨੋ ਦਰਾਣੀ ਅਚਰਜ ਏਕ ਪਹਿਓ ਸਾਧ ਸੁਣ ਇਸੂ ਤਿਨ ਮੁੰਡੀਏ ਖੋਏ ਇਹ ਮੁੰਡੀਆ ਕਿਉ ਨਾ ਮੋਇਓ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈ ਚਿਨ ਰਾਖੀ ਹਰ ਨਕਸ਼ ਨਖ ਬਿਧਰਿਓ ਕਰਕੇ ਦੇਵ ਪਿਦਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ ਤੇਰੋ ਜਨ ਹੋਏ ਸੋਈ ਕਤ ਡੋਲਾ ਤੀਨ ਭਵਨ ਪਰ ਛਾਜਾ ਆਤ ਪਸਾਰ ਸਕੈ ਜੋ ਕੋ ਜਨ ਕਉ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਪ੍ਰਮ ਚੂਕੋ ਤ੍ਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨ ਕੀਨੀ ਆਉ ਅਭਿਮਾਨ ਟੇਡ ਪਗਰੀ ਰਹਾਉ ਅਮਰ ਜਨ ਸੰਚੀ ਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੈ ਨਿਵਾਜ ਸਾਜ ਹਮਕੀਏ ਤਿਸੈ ਵਿਸਾਰ ਅਵਰ ਲਗਰੀ ਸੰਦਕ ਤੁਹੇ ਸਾਧਨੀ ਕਹੀਓ ਸਰਨ ਪਰੇ ਤੁਮਰੀ ਫਗਰੀ ਕਹਿ ਕਬੀਰੇ ਬੇਨਤੀ ਸੁਣੀਓ ਮਤ ਘਾਲੋ ਜਮ ਕੀ ਖਬਰੀ ਬਿਲਾਵਲ ਦਰ ਮਾਤੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਵਾਰ ਰਹਾਓ ਤੁਮ ਧਨ ਧਨੀ ਉਧਾਰ ਤਿਆਗੀ ਸਰਾਵਣਾ ਸੁਣੀਅਸ ਜਾਸ ਤੁਮਾਰ ਮਾਂਗੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬੇਪਸਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹੇ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਤਾ ਆਧਾਰੀ ਪ੍ਰਮ ਕਹਿ ਭਾਏ ਭਵੈ ਪਿਖ ਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟਾ ਨਿਤ ਹਰ ਭਜ ਬਵਰੇ ਰਹਾਓ ਜੇ ਤੂੰ ਜਾਗੈ ਸੋ ਤ੍ਰਿਪਵਨ ਭੋਗੀ ਕਹੇ ਕਬੀਰ ਕੇਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੈ ਜਨ ਕਉ ਜਾਨ ਕਹਾ ਕਰੇ ਬੇਚਾਰੇ ਰਹਾਓ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬੰਧ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਵੀ ਪ੍ਰਪੰਚ ਝੂਠ ਗੁਮਾਨਾ ਕਹੇ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛਾ ਕਮਲ ਅਨੂਪ ਪਰਮ ਜੋਤ ਪੁਰਖੋਤਮੋ ਜਾ ਕਹਿ ਰੇਖ ਨਾ ਰੂਪ ਰੇ ਮਨ ਹਾਰ ਭਾਜ ਭ੍ਰਮ ਤਾਜੋ ਜਗ ਜੀਵਨ ਰਾਮ ਰਹਾਉ ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ਜਹ ਵਿੱਚ ਉਪਜੈ ਬਿਨ ਸਹਿ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਾਹਾਉ ਕਾਂਸੀ ਤੇ ਤੁਨ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਿਤਾਂ ਤੁਨ ਕਹਾਂ ਸਮਾਈ ਤ੍ਰਿਕੁੱਟੀ ਸੰਦ ਮੈਂ ਪੇਖਿਆ ਕਟ ਹੂੰ ਕਟ ਜਾਗੀ ਐਸੀ ਬੁੱਧ ਸਮਚਰੀ ਕਟ ਮਾਹ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਵਸਾ ਸੋ ਜਨ ਕਿਉ ਡੋਲੈ ਦੇਵ ਮਾਨੋ ਸਭ ਸੁਖ ਨਉ ਨਿਧਿ ਤਾਕੈ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਤਾਬੇ ਮਤ ਜੋ ਸਭ ਮੈਂ ਪੇਖੈ ਕੁਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਿਰਜਾ ਮਨ ਤੋਲੈ ਦੇਵ ਜਹਾਂ ਜਾਓ ਜਾਏ ਤਹੀ ਸੁਖ ਪਾਵੈ ਮਾਇਆ ਤਾਸ ਨਾ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨਹੀ ਨਾ ਰਹਾਉ, ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜਿਉ ਸਮਾਨਾ। ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਦਾਰਿਦ ਦੇਖ ਸਭ ਕੋ ਹੱਸਾ, ਐਸੀ ਦਸ਼ਾ ਹਮਾਰੀ, ਅਸ਼ਟ ਦਸ਼ਾ ਸਿੱਧ ਕਰ ਤਲਾ, ਸਭ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਛੁ ਨਹੀਂ, ਪਵ ਖੰਡਨ ਰਾਮ, ਸਗਲ ਜੀ ਸਰਨਾਗਤੀ, ਪ੍ਰਭ ਪੂਰਨ ਕਾਮ ਰਹਾਉ, ਜੋ ਤੇਰੀ ਸਰਨਾਗਤਾ ਤਿਨ ਨਾਹੀ ਪਾਰ, ਊਚ ਨਿਜ ਤੁਮ ਤੇ ਤਰੇ, ਆਲਜ ਸੰਸਾਰ ਕਹਿ ਰਵਿਦਾਸ ਅਕਥ ਕਥਾ, ਬਹੁਕਾਏ ਕਰੀਜੈ ਜੈਸਾ ਤੂੰ ਤੈਸਾ ਤੋਂ ਹੀ, ਕਿਆ ਉਪਮਾ ਦੀਜੈ ਬਿਲਾਵਲ, ਜੇ ਕੁਲ ਸਾਧ ਵੈਸਨੋ ਹੋਏ, ਵਰਨਾ ਵਰਨ ਰੰਕ ਨੇ ਈਸਰ, ਬਿਮਲ ਵਾਸ ਜਾਨੀਏ ਜਗਤ ਸੋਏ ਰਹਾਉ, ਬ੍ਰਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ, ਮਲੇਸ਼ ਮਨ ਸੋਏ ਹੋਏ, ਪੁਨੀਤ ਭਗਵੰਤ ਭਜਨ ਤੇ, ਆਪ ਤਾਰ ਤਾਰੇ ਕੁਲ ਦੋਏ, ਤਨ ਸੋ ਗਾਉ ਤਨ ਸੋ ਠਾਉ, ਤਨ ਪੁਨੀਤ ਕੁਟੰਬ ਸਭ ਲੋਏ, ਜਿਨ ਪੀਆ ਸਾਰ ਰਸ ਤਜੇ ਆਣ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ, ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਜੈਸੇ ਪੁਰੈਨ ਪਾਤ ਰਹੇ ਜਲ ਸਮੀਪ, ਪਾਂਡਵ ਦਾਸ ਜਨਮੇ ਜਗ ਓਏ, ਬਾਣੀ ਸਦਨੇ ਕੀ ਰਾਗ ਬਿਲਾਵਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨ੍ਰਿਪ ਕੰਨਿਆ ਕੇ ਕਾਰਨ ਇੱਕ ਪਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਾਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਨਸ ਸਿੰਘ ਸਰਨ ਕਤ ਜਾਈਐ, ਜੋ ਜੰਬਕ ਗ੍ਰਸ ਰਹਾਉ, ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵਾ, ਪ੍ਰਾਣ ਗੈ ਸਾਗਰ ਤਰ ਮਿਲੈ, ਪੁਣ ਕਾਮ ਨ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ, ਬੂਢਮੇ ਨੌਕਾ ਮਿਲੈ, ਕੋ ਕਾਹੇ ਚੜਾਵੋ, ਮੈਂ ਨਾਹੀ ਕਿਛ ਹੋ ਨਹੀਂ, ਕਿਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲੇਹੋ, ਸਦਨਾ ਜਨ ਤੂਰਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ, ਰਾਗ ਗੋਂਡ ਚੌਪਦੇ ਮਹਲ ਚੌਥਾ ਕਰ ਪਹਿਲਾ, ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਜਾਣਾ ਸਭ ਕਿਹ ਜੋ ਜੀਅ ਵਰਤਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮੈਂ ਸੁਆਮੀ ਰਹਿਆ ਸਮਾਈ, ਮੇਰੇ ਮਨ ਆਸਾ ਕਰ ਜਗਦੀਸ ਗੁਸਾਈ, ਜੋ ਬਿਨ ਹਰ ਆਸ ਅਵਰ ਕੀਆ ਹੂੰ ਕੀ ਕੀਜੈ, ਸਾ ਨੇਫਲ ਆਸ ਸਭ ਬਿਰਥੀ ਜਾਈ ਰਹਾਉ, ਜੋ ਦੀਸੇ ਮਾਇਆ ਮੋਹ ਕੁਟਾਂਬ ਸਭ, ਮਤ ਤਿਸ ਕੀ ਆਸ ਲੱਗ ਜਨਮ ਗਵਾਈ, ਜਿਨ ਕਹਿ ਕਿਛ ਹਾਥ ਨਹੀਂ ਕਹ ਕਰੇ ਇਹ ਬਪੌੜੇ, ਇਨ ਕਾ ਵਾਹਿਆ ਕਛ ਨਾ ਬਸਾਈ, ਮੇਰੇ ਮਾਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰਾ ਤੇਰਾ ਕੁਟੰਬ ਸਭ ਛਡਾਈ, ਜੇ ਕਿਸ਼ਾਸ ਅਵਰ ਕਰੇ ਪਰਮਿੱਤਰੀ, ਮਾ ਤੂੰ ਜਾਣਾ ਤੇਰਾ ਕਿਤੇ ਕੰਮ ਆਈ, ਇਹ ਆਸ ਪਰਮਿੱਤਰੀ ਭਾਉ ਦੂਜਾ ਹੈ, ਕਿਨ ਮੈਂ ਝੂਠ ਬਿਨਸ ਸਭ ਜਾਈ, ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ, ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ, ਕਿਛ ਕਿਸੀ ਕਾ ਹਾਥ ਨਾ ਹੀ ਮੇਰੇ ਸੁਆਮੀ, ਐਸੀ ਮੇਰੇ ਸਤਿਗੁਰ ਬੁਝ ਬੁਝਾਈ, ਜਨ ਨਾਨਕ ਕੀ ਆਸ ਤੂੰ ਜਾਣਾ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ, ਗੁੰਡ ਮਹੱਲਾ ਚੌਥਾ ਐਸਾ ਹਰ ਸੇਵੀਐ ਨਿਤ ਧਿਆਈਐ, ਜੋ ਖਿਨਮੈ ਕਿਲਵਿਖ ਸਭ ਕਰੇ ਬਿਨਾਸਾ, ਜੇ ਹਰ ਤਿਆਗ ਅਵਰ ਕੀ ਆਸ ਕੀਜੈ, ਤਾਂ ਹਰ ਨੇਫਲ ਸਭ ਕਾਲ ਗਵਾਸਾ, ਮੇਰੇ ਮਨ ਹਰ ਸੇਵਿਓ ਸੁਖਦਾਤਾ ਸੁਆਮੀ, ਜਿਸ ਸੇਵਿਐ ਸਭ ਭੁੱਖ ਲਹਾਸਾ, ਮੇਰੇ ਮਨ ਹਰ ਉੱਪਰ ਕੀਜੈ ਪ੍ਰਵਾਸਾ, ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਹਰ ਆਪਣੀ ਪੈਜ ਰੱਖੈ ਜਨ ਦਾਸਾ ਰਹਾਉ, ਜੇ ਆਪਣੀ ਬਿਰਥਾ ਕਹੋ ਅਵਰਾ ਪੈ, ਤਾਂ ਆਗੈ ਆਪਣੀ ਬਿਰਥਾ ਬਹੁ ਬਹੁਤ ਕਢਾਸਾ, ਆਪਣੀ ਬਿਰਥਾ ਕਹੋ ਅਰਪਣੈ ਸੁਆਮੀ ਪੈ, ਜੋ ਤੁਮਰੇ ਦੁੱਖ ਤਤਕਾਲ ਕਟਾਸਾ, ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ, ਅਵਰਾ ਪੈ ਕਹਿ ਮਨ ਲਾਜਮ ਰਸਾ, ਜੋ ਸੰਸਾਰ ਹੈ ਕਹਿ ਕੁਟੰਬ ਮਿੱਤਰ ਭਾਈ, ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੈ, तित नेड़ै को ना टुकासा मन मेरे अपना हर सेव दिन राती जो तो दुपकरै दुख सुखासा तिसका परवासा क्यों कीजै मन मेरे जो अंति अवसर रख ना सकासा हर जाप मंत गुरु उपदेश लै जापो तिन अंत छडाए जिन हर प्रीत चितासा जिन नानक अनदिन नाम जपो हर संतो हो ए छूटन का साचा परवासा गूंड महला चौथा हर सिमरत सदा होए आनंद सुख अंतर शांत शीतल मन अपना जैसे सकत सूर बो जलता गुर सस देखे लै जाहे सब तपना मेरे मान अनदिन त्याए नाम हर जपना जहां कहां तुझ राख सब ठाई सो ऐसा प्रभ सेव सदा तू अपना रहाओ जाम है सब निदान सो हर जप मन मेरे गुरमुख खोज लहो हर रत्ना जिन हर त्याया तिन हर पाया मेरा स्वामी तिनके चरण मलो हर दसना शब्द पछाण राम रस पावो ओह उत्तम संत भयो वड बढ़ना तिस जन की वड्याई हर आप वधाई ओ कटै ना किसै की कटहाई एक तिल तिल तिल ना जिस ते सुख पावै मेर मेरे सो सदा त्याए नित कर जुरना जन नानक को एक हर दान एक दीजै नित वसै हृदय हरि मोहे चरना गूंड महला चौथा जितने शाह पातशाह उमराव सिकदार चौधरी सब मिथ्या झूठ पाओ दूजा जान हर अविनाशी सदा थिर निहचल तिस मेरे मान भज परवान मेरे मन नाम हरि भज सदा दीवान जो हर महल पावे गुर बचनी तिस जेवड़ अवर नाही किसै का तान रहाओ जितने तनवंत कुलवंत मिलखवंत दीसै मन मेरे सब बिनस जाहे जो रंग कसुंभ कचान हर सत निरंजन सदा सेव मन मेरे जित हर दरगह पावे तू मान ब्राह्मण खत्री सूद वैस चार वर्ण चार आश्रम है जो हर त्यावै सो प्रधान जो चंदन निकट वसै हिरड़ पपड़ा तो सत्संगत मिल पतत परवान उह सबते सूचा जाके हृदय वसया भगवान जन नानक तिसके चरण पखाला जो हर जन नीच जात सेव कान गूंड महला चौथा हर अंतर जामी सब तवरता जिहा हार कराए तिहा को करिए सो ऐसा हर सेव सदा मन मेरे जो तुदनों सब दूर आख लईए मेरे मान हर जप हर नित पढ़िए हर बिन कुमार जिवाल ना सक ता मेरे मान कायत करिए रहाव हर परपंच किया सब करते बिच आपे अपनी जोत तरिया हर एको बोला हर एक बुलाए गुर पूरा हर एक दिखाइए हर अंतर नाले बाहर नाले कहो तिस पासों मन क्या चो रही है ने कपट सेवा कीजे हर केरी ता मेरे मान सर्व सुख पई है जिसदा वास सब किश सो सब तू बड़ा सो मेरे मन सदा त्याई है जन नानक सो हर नाल है तेरे हर सदा त्याए तू तुद लै छड़ई है गोंड महला चौथा हर दर्शन को मेरा मन बहुत तपत है जो त्रिखावंत बिन नीर मेरे मन प्रेम लगो हर तीर हमरी बेदन हर प्रभ जान मेरे मन अंतर की पीर रहाओ मेरे हर प्रीतम की को बात सुनावै सो भाई सो मेरा वीर मेल मेल सखी गुण कहो मेरे हर प्रभ के ले सतगुर की मत धीर जन नानक की हर आस पुजावो हर दर्शन सांत शरीर शक्का एक राग गोंड महला पंजवा चौप दे कर पहला एको अंकार सतगुर प्रसाद सब करता सब भुगता रहाओ सुनतो करता पेखद करता अदृष्टो करता दृष्टो करता उपद करता परलों करता व्यापद करता हा पिवे अलिपतो करता भुक्तो करता बुझत करता आवत करता जात भी करता निर्गुण करता सरगुण करता गुरप्रसाद नानक साम दृष्टा गोंड महला पंजवा भाक्यो मीन कपक की न्याई तू उर्ज रहो कुसुम बहले भगतारै सास लेखा लै तौ उदर हर गुण गाय ले मन समझ छोड़ अवाय ले अपने रहन को ठौर न पावा काहे पर कह जाय ले रहाओ जो मैगल इंद्री रस प्रेरियो तू लाग प्रो कुटुम्बाय ले जो पंखी कतर हुए फिर बिछरा थिर संगत हर हर त्याय ले जैसे मीन रसन साध बिनस्यो ओ मूठो मूड लुभाए ले ਤੂੰ ਹੋਆ ਪੰਚ ਵਾਸ ਵੈਰੀ ਕਾ ਛੂਟੇ ਪਰਸਰ ਨਾਇਲੇ ਉਹ ਕਿਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀਜਨ ਤਾਇਲੇ ਪਾਵੋ ਦਾਨ ਸਦਾ ਦਰਸ਼ ਪੇਖਾਂ ਮਿਲ ਨਾਨਕ ਦਾਸ ਦਸਾਇਲੇ ਰਾਗ ਗੋਂਡ ਮਹੱਲਾ ਪੰਜਵਾਂ ਚੁੱਪ ਦੇ ਘਰ ਦੂਜਾ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀ ਜਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪੁਗਾਏ ਸੋ ਪ੍ਰਭ ਤਾਜ ਮੂੜੇ ਕੱਤ ਜਾਏ ਪਰ ਬਮਕੀ ਲਾਗੋ ਸੇਵ ਗੁਰਤੇ ਸੁਜੈ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਦ ਪਰਲੋ ਨਿਮਖ ਬਜਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨ ਜਾਵੈ ਨਿਚਲ ਤਨੀ ਬੇਅੰਤ ਗੁਣਾ ਤਾ ਕੇ ਕੇਤਕ ਗਣੀ ਲਾਲ ਨਾਮ ਜਾ ਕਾ ਭਰੇ ਭੰਡਾਰ ਸਗਲ ਘਟਾਂ ਦੇਵਾ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਆਗ ਨਿਮਖ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹੇਤ ਚੀਤ ਗੁੰਡ ਮਹੱਲਾ ਪੰਜਵਾਂ ਨਾਮ ਸੰਕੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟੈ ਪਾਪ ਕੋਟ ਰਾਸ ਦੀ ਹਰੇ ਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਰ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਭ ਮਹਿ ਨਾਮੋ ਡੀਠਾ ਨਾਮ ਦਰਗਮ ਖੁਜਲੇ ਨਾਮ ਸਗਲੇ ਕੁਲ ਉਧਰੇ ਨਾਮ ਹਮਾਰੇ ਕਾਰਜ ਸੀਦ ਨਾਮ ਸੰਗੇ ਮਨੁਆ ਗੀਤ ਨਾਮੇ ਹੀ ਹਮ ਨਿਰਭਉ ਪਏ ਨਾਮੇ ਆਵਣ ਜਾਵਣ ਰਹੇ ਗੁਰਪੂਰਾ ਮੇਲੇ ਗੁਣਤਾਸ ਕਹੁ ਨਾਨਕ ਸੁਖ ਸਹਿਜ ਨਿਵਾਸ ਗੁੰਡ ਮਹੱਲਾ ਪੰਜਵਾਂ ਨਿਮਾਨੇ ਕਉ ਜੋ ਦੇਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰਾਖਣ ਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹਿ ਧਿਆਏ ਕਟ ਆਵ ਕਟ ਜਾਤ ਕਤ ਸਹਾਈ ਰਹਾਉ ਰੰਕ ਰਾਉ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੁਰਾਣ ਬੀਓ ਪੂਛਣਾ ਮਸਲ ਧਰ ਜੋ ਕਿਛ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਜਾਣਸ ਕੋਏ ਆਪੇ ਆਪ ਨਿਰੰਜਨ ਸੋਏ ਆਪੇ ਕਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲੱਗ ਪਾਏ ਗੁੰਡ ਮਹੱਲਾ ਪੰਜਵਾਂ ਜਾ ਕੇ ਸੰਗ ਇਹ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਵਿਖ ਹੋਏ ਨਾਸ ਜਾ ਕੇ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਵ ਜਾ ਕੇ ਮੰਤਰ ਹਰ ਹਰ ਮਨ ਵੱਸਾ ਜਾ ਕੇ ਉਪਦੇਸ਼ ਭਰਮ ਪੁਰ ਨੱਸਾ ਜਾ ਕੇ ਕੀਰਤ ਨਿਰਮਲ ਸਾਰ ਜਾ ਕੀ ਰਿਨ ਬਾਂਛ ਸੰਸਾਰ ਕੋਟ ਪਤਤ ਜਾ ਕੇ ਸੰਗ ਉਧਾਰ ਏਕ ਨਿਰੰਕਾਰ ਜਾ ਕਾ ਨਾਮ ਆਧਾਰ ਸਰਬ ਜੀਆਂ ਕਾ ਜਾਨਾ ਭਇਓ ਕਿਰਪਾ ਨਿਧਾਨ ਨਿਰੰਜਨ ਦਿਓ ਪਾਰ ਬ੍ਰਹਮ ਜਪ ਭਏ ਕਿਰਪਾਲ ਤਾਂ ਭੇਟੇ ਗੁਰ ਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੂਖ ਸਹਿਜ ਆਨੰਦ ਹਰਨਾਏ ਗੁੰਡ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਦੇ ਲੈ ਤਾਰੋ ਗੁਰ ਪਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਪਰਮ ਭੁੱਲੈ ਸੰਸਾਰ ਗੁਰ ਬਿਨ ਕੋਏ ਨਾ ਉੱਤਰ ਸਪਾਰ ਰਹਾਉ ਪੂਲੇ ਕਉ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਊਰਧ ਕਮਲ ਵਿਗਾਸ ਅੰਧਕਾਰ ਮੈਂ ਭਇਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣੇ ਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨਾ ਜੋਗ ਪਰ ਗੁਰ ਪਰਮੇਸ਼ਰ ਹੈ ਪੀ ਹੋਗ ਕਹੁ ਨਾਨਕ ਪ੍ਰਭ ਹੈ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਪਾਈ ਗੁੰਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਏ ਨਾ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਨ ਜੋ ਤਿਸ ਭਾਵੈ ਸੋ ਪਰਵਾਨ ਰਹੋ ਗੁਰ ਚਰਨੀ ਜਾ ਕਾ ਮਨ ਲਾਗਾ ਦੁਖ ਦਰਦ ਪ੍ਰਮ ਤਾਕਾ ਪਾਗਾ ਗੁਰ ਕੀ ਸੇਵਾ ਪਾਏ ਮਾਨ ਗੁਰ ਉੱਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਘਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪਾ ਗੁਰ ਕਾ ਸੇਵਕ ਦਸ ਦਸ ਜਾਪਾ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਿਆ ਸਮਾਏ ਕਹੁ ਨਾਨਕ ਜਾ ਕੇ ਪੂਰੇ ਪਾਗ ਗੁਰ ਚਰਨੀ ਤਾਕਾ ਮਨ ਲਾਗ ਗੁੰਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਉ ਅਲਖ ਪਿਓ ਸਰਬ ਪੂਜ ਚਰਨ ਗੁਰ ਸੇਓ ਗੁਰਬਿਨ ਅਵਰ ਨਾਹੀ ਮੈਂ ਥਾਉ ਅਣਦਿਨ ਜਪੋ ਗੁਰੂ ਗੁਰ ਨਾਉ ਰਹਾਉ। ਗੁਰ ਮੇਰਾ ਗਿਆਨ ਗੁਰ ਰਿਦਾ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਪਾਰ, ਗੁਰ ਸੇਵਾ ਜਮ ਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਐ ਵੱਡ ਪੱਗੀ, ਗੁਰ ਕੀ ਸੇਵਾ ਦੁੱਖ ਨ ਲਾਗੀ, ਗੁਰ ਕਾ ਸ਼ਬਦ ਨ ਮੇਟੈ ਕੋਏ, ਗੁਰ ਨਾਨਕ ਨਾਨਕ ਹਰਿ ਸੋਏ। ਗੁੰਡ ਮਹੱਲਾ ਪੰਜਵਾਂ, ਰਾਮ ਰਾਮ ਸ਼ੰਕਰ ਵਿਵਹਾਰ, ਰਾਮ ਰਾਮ ਰਾਮ ਪ੍ਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਭ ਰਹਿਓ ਸਮਾਏ, ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ ਰਹਾਉ। ਰਾਮ ਰਾਮ ਤਨ ਸੰਚ ਭੰਡਾਰ, ਰਾਮ ਰਾਮ ਰਾਮ ਰਾਮ ਕਰ ਆਹਾਰ, ਰਾਮ ਰਾਮ ਬਿਸਰ ਨਹੀਂ ਜਾਏ, ਕਰ ਕਿਰਪਾ ਗੁਰ ਦੀਆ ਬਤਾਏ, ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲਿਵ ਲਾਏ, ਰਾਮ ਰਾਮ ਜਪ ਨਿਰਮਲ ਪਏ, ਜਨਮ ਜਨਮ ਕੇ ਕਿਲ ਵਿਖ ਗਏ, ਰਮਤ ਰਾਮ ਜਨਮ ਮਰਨ ਨਿਵਾਰਾ, ਉੱਚਤ ਰਾਮ ਪਏ ਪਾਰ ਉਤਾਰਾ, ਸਭ ਤੇ ਊਚ ਰਾਮ ਪ੍ਰਗਾਸ, ਨਿਸਵਾਸਰ ਜਪ ਨਾਨਕ ਦਾਸ। ਗੁੰਡ ਮਹੱਲਾ ਪੰਜਵਾਂ, ਹੁਣ ਕਉ ਖਸਮ ਕੀਨੀ ਠੱਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ ਰਹਾਉ, ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ, ਲੁੱਟ ਲੇਹੇ ਸਾਕਤ ਪਤ ਖੋਵੈ, ਸਾਧ ਜਨਾ ਪਗ ਮਲ ਮਲ ਧੋਵੈ, ਪੰਚ ਪੂਤ ਜਨੇ ਇਕ ਮਾਏ, ਉਤਪਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕੈ ਸੰਗ ਰਾਚ ਰਸੇ, ਇਨਕੋ ਛੋਡ ਉੱਪਰ ਜਨ ਬੱਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸ ਕੇ ਸੇਤ ਰੱਖੇ ਹਟਾਏ, ਕਹੋ ਨਾਨਕ ਭਗਤ ਪ੍ਰਭ ਸਾਰ, ਭਗਤੀ ਸਭ ਹੋਏ ਖੁਆਰ। ਗੁੰਡ ਮਹੱਲਾ ਪੰਜਵਾਂ, ਕਲ ਕਲੇਸ਼ ਮਿਟੈ ਹਰ ਨਾਏ, ਦੁੱਖ ਬਿਨਸੈ ਸੋ ਕੀਨੋ ਠਾਉ, ਜਪ ਜਪ ਅੰਮ੍ਰਿਤ ਨਾਮ ਐ ਗਾਏ, ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ ਰਹਾਉ, ਗੁਰ ਕੇ ਚਰਨ ਰਿਦਾ ਉਰਤਾਰੇ, ਆਗਣ ਸਾਗਰ ਤੇ ਉਤਰੇ ਪਾਰੇ, ਜਨਮ ਮਰਨ ਸਭ ਮਿਟੇ ਉਪਾਦ, ਪ੍ਰਭ ਸੋ ਲਾਗੀ ਸਹਿ ਸਮਾਧ, ਥਾਨ ਥਨੰਤਰ ਏਕੋ ਸੁਆਮੀ, ਸਗਲ ਕਟਾਕਾ ਅੰਤਰ ਜਾਮੀ, ਕਰ ਕਿਰਪਾ ਜਾ ਕੋ ਮਤ ਦੇ, ਆਠ ਪੈਰ ਪ੍ਰਭ ਕਾ ਨਾਉ ਲੇ, ਜਾ ਕੇ ਅੰਤਰ ਵਸੈ ਪ੍ਰਭਾਪ, ਤਾਂ ਕੇ ਹਿਰਦੈ ਹੋਏ ਪ੍ਰਗਾਸ, ਭਗਤ ਭਾਏ ਹਰ ਕੀਰਤਨ ਕਰੀਐ, ਜਾਂ ਪਰ ਬ੍ਰਹਮ ਨਾਨਕ ਨਿਸਤਰੀਐ। ਗੁੰਡ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਦੇ ਸਤਨ ਤੇ ਮਾਰ, ਹੋਏ ਰਹੀ ਐ ਸਗਲ ਕਿਰੀਨਾ, ਘੜ ਘੜ ਰਮਈਆ ਸਭ ਮੈਂ ਚੀਨਾ, ਇਨ ਵਿਦ ਰਮੋ ਗੋਪਾਲ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਆਠ ਪੈਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋ ਇਹ ਸੁਆਓ, ਤਾਜੇ ਬਿਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਜਿੰਤੂ ਕੀ ਆ ਤਿਸ ਕੋ ਜਾਨ, ਆਗੈ ਦਰਗੈ ਭਵ ਮਾਨ, ਮਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗਰ ਵਾਲਾ, ਉਹ ਦਿਆਲ ਦੇਹੋ ਪ੍ਰਵਦਾਨ, ਨਾਨਕ ਜਪ ਜੀਵੈ ਪ੍ਰਭ ਨਾਮ। ਗੁੰਡ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਣਕ ਬਾਰ ਵੰਦਨ ਕਰਤਾਰ, ਪ੍ਰਭ ਕੀ ਸ਼ਰਨ ਗਹੀ ਸਭ ਤਿਆਗ, ਗੁਰ ਸੋਪਨ ਹਨ ਭਏ ਵੱਡ ਭਾਗ, ਆਠ ਪੈਰ ਗਾਈਐ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਹਰ ਗੁਣ ਰਮਤ ਭਏ ਆਨੰਦ, ਪਾਹਰ ਬ੍ਰਹਮ ਪੂਰਨ ਬਖਸ਼ੰਦ, ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ, ਕਰਮ ਧਰਮੇ ਤਤ ਗਿਆਨ, ਸਤਸੰਗ ਜਪੀਏ ਹਰ ਨਾਮ, ਸਾਗਰ ਤਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ, ਰੱਖ ਲਈਏ ਆਪਣੀ ਕਿਰਪਾ ਤਾਰ, ਪੰਚ ਦੂਤ ਭਾਗੇ ਵਿਕਰਾਲ, ਜੂਐ ਜਨਮ ਨਾ ਕਬਹੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਗੁੰਡ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਅਨੰਦ ਕਰੇ, ਬਾਲਕ ਰਾਖ ਲੀਏ ਗੁਰਦੇਵ, ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜੰਤ ਸਗਲੇ ਬਖਸ਼ਿੰਦ, ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਰ ਬਮ ਜਪ ਸਦਾ ਨਿਹਾਲ ਰਹਾਉ, ਪ੍ਰਭ ਦਿਆਲ ਦੂਸਰ ਕੋਈ ਨਾਹੀ, ਘਟ ਕਰੇ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰਾ, ਪਤਤ ਪਾਵਨ ਪ੍ਰਭ ਬਿਰਧ ਤੁਮਾਰਾ, ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਐ ਭਗਵੰਤ, ਸੋਗ ਰੋਗ ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਵਾਂਛਤ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਿਆਰ, ਸਰਬਨ ਦਾਨ ਮਹਾ ਵਿਚਾਰ, ਨਾਨਕ ਬਖਸ਼ ਲੀਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ। ਗੁੰਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਇ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੈ ਬਿਲਾਏ, ਦੁਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰੀਏ ਸੰਸਾਰ, ਵਡਭਾਗੀ ਪਾਈਏ ਪੁਰਖੇ ਅਪਾਰ ਰਹਾਉ, ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕੋ ਪੋ ਨਾ ਸਕੈ ਜਮ ਕਾਲ, ਜਗ ਮੈਂ ਆਇਆ ਸੋ ਪਰਵਾਨ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ

ਸਾਰ ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ। ਗੁੰਡ ਮਹੱਲਾ ਪੰਜਵਾਂ, ਪਵ ਸਾਗਰ ਬੋਏ ਥਰ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ, ਹਰ ਗੁਣ ਰਮਤ ਨਾਹੀ ਜਮ ਪੰਥ, ਮਹਾਂ ਵਿਚਾਰ ਪੰਚ ਦੂਤ ਮੰਥ, ਤਉ ਸਰਨਾਈ ਪੂਰਨ ਨਾਥ, ਜਨ ਤਪਣੇ ਕੋ ਦੀਜੈ ਹਾਥ ਰਹਾਉ, ਸਿਮਰਤ ਸ਼ਾਸਤਰ ਵੇਦ ਪੁਰਾਣ, ਪਾਰ ਬ੍ਰਹਮ ਕੈ ਕਰੈ ਵਖਿਆਨ, ਜੋਗੀ ਜਤੀ ਬੈਸਨੋ ਰਾਮਦਾਸ, ਮਿਰਤ ਨਾਹੀ ਬ੍ਰਹਮ ਅਵਿਨਾਸ, ਕਰਨ ਪਲਾਹ ਕਰੇ ਸਿਵ ਦੇਵ, ਤਿਲ ਨੀ ਬੂਜਾ ਲਾਖਿ ਪੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮੈਂ ਬਿਰਲੇ ਕਈ ਕੇ, ਮੋਹ ਨਿਰਗੁਣ ਗੁਣ ਕਿਸ਼ੁ ਨਾਹੇ, ਸਰਬਨ ਦਾਨ ਤੇਰੀ ਦ੍ਰਿਸ਼ਟੀ ਮਾਹੇ, ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀਜੈ ਗੁਰਦੇਵ। ਗੁੰਡ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਤ ਵਿਦਾਰੋ, ਸੰਤ ਕਾ ਨਿੰਦਕ ਆਕਾਸ ਤੇ ਟਾਰੋ, ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤ ਉਧਾਰੋ ਤਤਖਣ ਤਾਲ, ਸੋਈ ਸੰਤ ਜੇ ਪਾਵੈ ਰਾਮ, ਸੰਤ ਗੋਬਿੰਦ ਕਾ ਏਕ ਕਾਮ ਰਹਾਉ, ਸੰਤ ਕੇ ਉੱਪਰ ਦੇ ਪ੍ਰਭ ਹਾਥ, ਸੰਤ ਕਾ ਸੰਗ ਬਸੇ ਦਿਨ ਰਾਤ, ਸਾਧ ਸਾਧ ਸੰਤ ਪ੍ਰਤਪਾਲ, ਸੰਤ ਕਾ ਦੋਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ, ਜਿਸ ਕੋ ਰਾਖੈ ਸਿਰਜਨਹਾਰ, ਚੱਕ ਮਾਰੂ ਸਗਲ ਸੰਸਾਰ, ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਭ ਤਿਸ ਕੀ ਰਾਸ, ਨਾਨਕ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦਜੀਤ। ਗੁੰਡ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਰਾਇਣ, ਰਸਨਾ ਸਿਮਰਤ ਪਾਪ ਬਿਲਾਇਨ, ਰਹਾਉ ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਅਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿ ਜਮ ਭਾਗ ਪਲਾਇਨ, ਨਾਰਾਇਣ ਦੰਤ ਭਾਨੇ ਡਾਇਨ, ਨਾਰਾਇਣ ਸਤ ਸਤ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਘੁਮਾਈ ਬਾਪ, ਨਾਰਾਇਣ ਸਤ ਸੰਗ ਨਾਰਾਇਣ, ਵਾਰੰਵਾਰ ਨਾਰਾਇਣ ਗਾਇਨ, ਵਾਸਤੇ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਗੁੰਡ ਮਹੱਲਾ ਪੰਜਵਾਂ, ਜਾ

ਸਾਸ ਰੱਖਿਆ ਆਪਣਾ ਕੰਠ ਲਾਏ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨ ਮੈਂ ਰੁਲਤਾ ਖਾਕੂ ਨਾਲ, ਹੈ ਵੀ ਸਾਚਾ ਹੋ ਬਨਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਾਣ ਆਧਾਰ, ਗੁੰਡ ਮਹੱਲਾ ਪੰਜਵਾ, ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਰਬ੍ਰਹਮ ਕਾ ਰੂਪ ਰਹਾਉ, ਨਾ ਇਹ ਬੂਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮਜਾਲਾ, ਨਾ ਇਹ ਬਿਨਸੈ ਨਾ ਇਹ ਜਾਏ, ਆਹ ਜੁਗਾਦੀ ਰਹਿ ਸਮਾਏ, ਨਾ ਇਸ ਉਸਨ ਨਹੀਂ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕੇ ਹਿਸਕਾ ਇਹ ਕਰਨਾ ਜੋਗ, ਨਾ ਇਸ ਬਾਪ ਨਹੀਂ ਸਮਾਇਆ, ਇਹ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪਨ ਲਾਗਾ, ਘਟ ਘਟ ਅੰਤਰ ਸਦ ਹੀ ਜਾਗੈ, ਤੀਨ ਗੁਣਾ ਇੱਕ ਸ਼ਕਤ ਉਪਾਇਆ, ਮਹਾਂ ਮਾਇਆ ਹੈ ਤਾਂ ਕੀ ਛਾਇਆ, ਅਛਲ ਅਛੇਦ ਅਭੇਦ ਦਇਆਲ, ਦੀਨ ਦਇਆਲ ਸਦਾ ਕਿਰਪਾਲ, ਜਾ ਤਾਂ ਕਿ ਗਤ ਮਿਤ ਕਛੂ ਨ ਪਾਏ, ਨਾਨਕ ਤਾਂ ਕੈ ਬਲ ਬਲ ਜਾਏ, ਗੁੰਡ ਮਹੱਲਾ ਪੰਜਵਾਂ, ਸੰਤਨ ਕੈ ਬਲ ਹਰ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਕਿਲ ਵਿਖ ਸਭ ਗਏ, ਸੰਤ ਸਰਨ ਵਡ ਭਾਗੀ ਪਏ।

ਕਾਮ ਕ੍ਰੋਧ ਦੇ ਸਥਾਨ ਤੇ ਜਾਏ, ਰਾਮ ਰਤਨ ਵਸੈ ਮਨ ਆਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਕਟ ਕਰ ਜਾਨ, ਭਾਈ ਭਗਤ ਪ੍ਰਭ ਕੀਰਤਨ ਲੱਗ, ਜਨਮ ਜਨਮ ਕਾ ਸੋਇਆ ਜਾਗ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰੋ ਸੱਚ ਵਪਾਰ, ਦਾਸ ਜਨਾ ਕੀ ਮਨ ਸਾਪੂਰ, ਨਾਨਕ ਸੁਖ ਪਾਵੈ ਜਨ ਧੂਰ, ਰਾਗ ਗੋਂਡ ਅਸ਼ਟਪਦੀਆਂ ਮਹੱਲਾ ਪੰਜਵਾ, ਕਰ ਦੂਜਾ ਇੱਕ ਓਅੰਕਾਰ, ਸਤ ਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾ ਕੀ ਸੇਵ, ਅੰਤਰਜਾਮੀ ਪੁਰਖ ਵਿਧਤਾ, ਆਠ ਪੈਰ ਨਾਮ ਰੰਗ ਰਤਾ, ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਗੁਰ ਆਖਣ ਹਰ ਰਹਾਉ, ਪਾਤਸ਼ਾਹ ਸ਼ਾਹ ਉਮਰਾਓ ਪਤੀ ਆਏ, ਦੁਸ਼ਟ ਅਹੰਕਾਰੀ ਮਾਰ ਪਚਾਏ, ਨਿੰਦਕ ਮੋਕਿਨੋ ਰੋਗ, ਜੈ ਜੈਕਾਰ ਕਰੇ ਸਭ ਲੋਗ, ਸੰਤਨ ਕੈ ਮਨ ਮਹਾ ਆਨੰਦ, ਸੰਤ ਜਪੇ ਗੁਰਦੇਵ ਭਗਵੰਤ, ਸੰਗਤ ਕੇ ਮਖੂਜਲ ਪਹੇ, ਤਾਂ ਗਏ ਸਗਲ ਰੁਥਾਨ ਨਿੰਦਕ ਕੇ ਗਏ, ਸਾਧ ਸਾਧ ਚੰਦ ਸਤਿ ਸਲਾਹੇ, ਪਾਰ ਬ੍ਰਹਮ ਗੁਰੂ ਬੇ ਪ੍ਰਵਾਹੇ, ਸਗਲ ਮਿਟ ਪਏ ਮਿਟੇ ਜਾ ਕੀ ਸ਼ਰਨ, ਨਿੰਦਕ ਮਾਰ ਪਾਏ ਸਭ ਤਰਨ, ਜਨ ਕੀ ਨਿੰਦਾ ਕਰੈ ਨਾ ਕੋਏ, ਜੋ ਕਰੇ ਸੋ ਦੁਖੀਆ ਹੋਏ, ਆਠ ਪਹਿ ਜਨ ਏਕ ਧਿਆਏ, ਜਮੂਆ ਤਾਕੈ ਨਿਕਟ ਨ ਜਾਏ, ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਲ ਮਾਨੈ ਨਿੰਦਕ ਵੇਕਾਰੀ, ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਭਰੇ ਨਿੰਦਕ ਨਰਕ ਪਾਇਆ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਪਰ ਜਾਏ, ਨੀ ਧਰਿਆ ਸਤਿਗੁਰ ਤਰ ਤੇਰੀ, ਕਰ ਕਿਰਪਾ ਰਾਖੋ ਜਨ ਕੇਰੀ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੇ ਸਿਮਰਨ ਪੈ ਜਿਸ ਵਾਰੀ, ਰਾਗ ਗੁੰਡ ਬਾਣੀ ਭਗਤਾਂ ਕੀ, ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲਿਆ ਸੰਤ ਮਸਟ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰੱਬ ਰਹੀਐ ਰਹਾਉ, ਸੰਤਨ ਸੋ ਬੋਲੇ ਉਪਕਾਰੀ, ਮੂਰਖ ਸੋ ਬੋਲੇ ਚੱਕ ਮਾਰੀ, ਬੋਲਤ ਬੋਲਤ ਬੜਾ ਬਕਾਰਾ, ਬਿਨ ਬੋਲੇ ਕਿਆ ਕਰੇ ਹੈ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲਾ, ਭਰਿਆ ਹੋਏ ਸੋ ਕਬੂ ਨਾ ਡੋਲੈ, ਗੋਂਡ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ ਰਹਾਉ, ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਹੋ ਕਬੀਰ ਤਬ ਹੀ ਨਰ ਜਗ, ਜਮਕਾ ਡੰਡ ਮੁੰਡ ਮੈਂ ਲੱਗ, ਗੁੰਡ ਆਕਾਸ਼ ਗਗਨ ਪਾਤਾਲ ਗਗਨ ਹੈ, ਚੌਂ ਦਿਸ ਗਗਨ ਰਹਾਇਲੇ, ਆਨੰਦ ਮੂਲ ਸਦਾ ਪੁਰਖੋਤਮ, ਕਰ ਬਿਨਸੈ ਗਗਨ ਨਾ ਜਾਇਲੇ, ਮੋਹਿ ਬੈਰਾਗ ਪਇਓ, ਜੇ ਇਹ ਜੀਓ ਆਏ ਕਹਾਂ ਗਇਓ, ਰਹਾਉ ਪੰਚ ਤੱਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀਨ ਰੇ, ਕਰਮ ਵੱਧ ਤੁਮ ਜੀਓ ਕਹਿ ਤਹਾਉ, ਕਰਮੈ ਕਹਿਣ ਜੀਓ ਦੇਨ ਰੇ, ਹਰ ਮੈਂ ਤਨ ਹੈ ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ, ਰਾਗ ਗੋਂਡ ਬਾਣੀ ਕਬੀਰ ਜੀਓ ਕੀ, ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੁੰਡ ਮੈਂ ਮਾਰਿਓ, ਹਸਤ ਭਾ ਕੈ ਚੀਸਾ ਮਾਰਾ, ਇਹ ਮੂਰਤ ਕੈ ਹਉ ਬਲਿਹਾਰਾ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹਾਉ, ਰੇ ਮਹਾਵਤ ਤੁਏ ਡਾਰੋ ਕਾਟ, ਇਸੇ ਤੁਰਾਵੋ ਘਾਲੋ ਸਾਟ, ਹਸਤਨਾ ਤੋਰੈ ਧਰੇ ਧਿਆਨ, ਵਾਕੈ ਹਿਰਦੈ ਬਸਾ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਖੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ, ਬੁੱਝੀ ਨਹੀਂ ਕਾਜੀ ਅੰਧਿਆਰ, ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ, ਗੋਂਡ

ਇਹ ਗ੍ਰਹੀ ਨਾ ਉਦਾਸੀ, ਨਾ ਹੀ ਰਾਜ ਨਾ ਭੀਖ ਮੰਗਾਸੀ, ਨਾ ਇਸ ਪਿੰਡ ਨਰਕ ਤੂ ਰਾਤੀ, ਨਾ ਹੀ ਬ੍ਰਹਮਣ ਨਾ ਹੀ ਖਾਤੀ, ਨਾ ਹੀ ਤਪਾ ਕਹਾਵੈ ਸੇਖ, ਨਾ ਇਹ ਜੀਵੈ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋ ਰੋਵੈ, ਜੋ ਰੋਵੈ ਸੋਈ ਪਾਤੇ ਖੋਵੈ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਤੋਂ ਮਿਟਵਾਇਆ, ਤੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟ ਨ ਮੰਸ ਗੁੰਡ, ਟੂਟੇ ਤਾਗੇ ਨੇ ਖੁੱਟੀ ਪਾਣ, ਦੁਆਰ ਉੱਪਰ ਚਿਲਕਾ ਬਹਿ ਕਾਣ, ਕੁਛ ਵਿਚਾਰੇ ਫੂਏ ਫਾਲ, ਇਹ ਮੁੰਡਿਆ ਸਿਰ ਚੜਬੋ ਕਾਲ, ਇਹ ਮੁੰਡਿਆ ਸਗਲੋ ਦਰਬ ਕੋਈ, ਆਵਤ ਜਾਤ ਨਾਕਸਰ ਹੋਈ ਰਹਾਉ, ਤੁਰੀ ਨਾਰ ਸ਼ਾਹ ਹੈ ਛੋਟ ਕੀ, ਤੁਰੀ ਨਾਰ ਕੀ ਛੋਟੀ ਬਾਤਾ, ਰਾਮ ਨਾਮ ਬਾਕ ਮਨ ਰਾਤਾ, ਲੜਕੀ ਲੜਕਨ ਖੈਬੋ ਨਾ ਹੈ, ਮੁੰਡਿਆ ਅਣਦਿੰਤਾ ਪੇ ਜਾ ਹੈ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਉਨਕੋ ਸਾਤਰ ਉਨਕੋ ਬਖਾਟ, ਮੂੰਡ ਪਲੋਸ ਕਮਰ ਬਦ ਪੋਥੀ, ਹਮਕੋ ਚਾਬਣ ਉਨਕੋ ਰੋਟੀ, ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੂਡਤ ਕੀ ਟੇਕ, ਸੁਣ ਅੰਦਲੀ ਲੋਈ ਬੇਪੀਰ, ਇਨ ਮੁੰਡੀਅਨ ਭੱਜ ਸਰਨ ਕਬੀਰ, ਗੁੰਡ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ, ਰਖਵਾਰੇ ਕਾ ਹੋਏ ਵਿਨਾਸ, ਆਗੈ ਨਰਕ ਈਹਾਂ ਭੋਗ ਬਿਲਾਸ, ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ ਰਹਾਓ, ਸੁਹਾਗਣ ਗਲ ਸੋਹਾ ਹਾਰ, ਸੰਤ ਕੋ ਬਿਖ ਬਿਗਸਤ ਸੰਸਾਰ, ਕਹਿ ਕਰ ਸਿੰਗਾਰ ਬਹਿ ਪਖਿਆਰੀ, ਸੰਤ ਕੀ ਠਿਟਕੀ ਫਿਰੈ ਵਿਚਾਰੀ, ਸੰਤ ਭਾਗੋ ਪਾਛਾ ਪਰੈ, ਗੁਰਪ੍ਰਸਾਦੀ ਮਾਰੋ ਡਰੈ, ਸਾਕਤ ਕੀਓ ਪਿੰਡ ਪਰਾਇਨ, ਹਮਕੋ ਦ੍ਰਿਸ਼ਟ ਪਰੈ ਤ੍ਰਖ ਡਾਇਨ, ਹਮ ਤਿਸਕਾ ਬੋ ਜਾਣੈ ਪਿਓ, ਜਬ ਹੋਏ ਕਿਰਪਾਲ ਮਿਲੇ ਗੁਰਦੇਓ, ਕਹੋ ਕਬੀਰ ਅਬ ਬਾਹਰ ਪਰੀ, ਸੰਸਾਰਾ ਕੈ ਅੰਚਲ ਲਰੀ ਗੋਂਡ, ਗ੍ਰਹਿ ਸੋਭਾ ਜਾ ਕਰਿ ਨਾਹੇ, ਆਵਤ ਪਹੀਆ ਖੂਦੇ ਜਾਹੇ, ਬਾਕੈ ਅੰਤਰ ਨਾਹੀ ਸੰਤੋਖ, ਬਿਨ ਸੁਹਾਗਣ ਲਾਗੈ ਦੁਖ, ਤਨ ਸੁਹਾਗਣ ਮਹਾਂਪਵੀਤ, ਤਪੇ ਤਪੀਸਰ ਡੋਲੈ ਚੀਤ ਰਹਾਉ, ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਦਾਜ ਤਾਜ ਜਗਤ ਸੋ ਸੂਤੀ, ਸਾਧੂ ਕੈ ਠਾਡੀ ਦਰਬਾਰ, ਸਰਨ ਤੇਰੀ ਮੋਹ ਕੋ ਨਿਸਤਾਰ, ਸੁਹਾਗਣ ਹੈ ਅਤ ਸੁੰਦਰੀ, ਪਗ ਨੇਵਰ ਸ਼ਨ ਕਿਸ਼ਨ ਹਰੀ, ਜੋ ਲਗ ਪ੍ਰਾਣ ਤਉ ਲਗ ਸੰਗੇ, ਨਾਹੇ ਤ ਚੱਲੀ ਬੇਗ ਉੱਠ ਨੰਗੇ, ਸੁਹਾਗਣ ਭਵਨ ਤ੍ਰੈ ਲੀਆ, ਦਸ ਅੱਠ ਪੁਰਾਣ ਤੀਰਥ ਰਸ ਕੀਆ, ਬ੍ਰਹਮਾ ਬਿਸਨ ਮਹੇਸ਼ਰ ਬੇਦੇ, ਵੱਡੇ ਭੂਪਤ ਰਾਜੇ ਹੈ ਛੇਦੇ, ਸੁਹਾਗਣ ਉਰਵਾਰ ਨਾ ਪਾਰ, ਪਾਂਚ ਨਾਰਦ ਕੈ ਸੰਗ ਵਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ, ਗੁੰਡ ਜੈਸੇ ਮੰਦਰ ਮੈਂ ਬਲਹਰ ਨਾ ਠਹਿਰਾ, ਨਾਮ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟਿਕਾਵੈ, ਸਾਧੂ ਬੇਨ ਐਸੇ ਅਵਗਤ ਜਾਵੈ, ਜਾਰੂ ਤਿਸੈ ਜੋ ਰਾਮ ਨ ਚਿਤ, ਤਨ ਮਨ ਰਮਤ ਰਹਿ ਮੈਂ ਖਿਤ, ਰਾਹਾਉ ਜੈਸੇ ਬਹਲ ਹਰ ਬਿਨਾ ਜਿਮੀ ਨਹੀਂ ਬੋਈਐ, ਸੂਤ ਬਿਨਾ ਕੈਸੇ ਮਨੀ ਪਰੋਈਐ, ਕੁੰਡੀ ਬਿਨ ਕਿਆ ਗੰਠ ਚੜਾਈਐ, ਸਾਧੂ ਬਿਨ ਤੈਸੇ ਅਵਗਤ ਜਾਈਐ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ, ਕੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ, ਜੈਸੇ ਬਾਜੇ ਬਿਨੇ ਲੀਜੇ ਫੇਰੀ, ਖਸਮ ਦੁਹਾਗਣ ਤਾਜੋ ਹੇਰੀ, ਕਹ ਕਬੀਰ ਏਕਾ ਕਰ ਕਰਨਾ, ਗੁਰਮੁਖ ਹੋਏ ਬੌਰ ਨੀ ਮਰਨਾ, ਗੁੰਡ ਕੁੱਟਣ ਸੋਏ ਜੋ ਮਨ ਕੋ ਕੁੱਟ, ਮਨ ਕੁੱਟੇ ਤੋ ਜਮ ਤੇ ਛੁੱਟ, ਕੁੱਟ ਕੁੱਟ ਮਨ ਕਸ ਵੱਟੀ ਲਾਵੈ, ਸੋ ਕੁੱਟਣ ਮੁਕਤ ਬਹੁ ਪਾਵੈ, ਕੁੱਟਣ ਕਿਸੇ ਕਹੋ ਸੰਸਾਰ, ਸਗਲ ਬੋਲਣ ਕੈ ਮਾਹੇ ਵਿਚਾਰ, ਰਹਾਉ ਨਾਚਣ ਸੋਏ ਜੋ ਮਨ ਸੋ ਨੱਚ, ਝੂਠਣਾ ਪਤੀਐ ਪਰਚੈ ਸੱਚ, ਇਸ ਮਨ ਆਗੇ ਪੂਰਾ ਤਾਲ, ਇਸ ਨਾਚਣ ਕੇ ਮਨ ਰਖਵਾਲ, ਬਜਾਰੀ ਸੋ ਜੋ ਬਜਾਰ ਸੋਦਾ, ਪਾਂਚ ਪਲੀਤੈ ਕਹੋ ਪਰਬੋਧਾ, ਨੌ ਨਾਇਕ ਕੀ ਸਗਲ ਪਛਾਨਾ, ਸੋ ਬਜਾਰੀ ਹਾਮ ਗੁਰ ਮਾਨੇ, ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ, ਕਹੋ ਕਬੀਰ ਹਮ ਐਸੇ ਲਖਨ, ਤਨ ਗੁਰਦੇਵ ਆਤ ਰੂਪ ਵਿਚਖਨ, ਗੁੰਡ ਧਨ ਗੋਪਾਲ ਧਨ ਗੁਰਦੇਵ, ਤਨ ਅਨਾਦ ਭੁੱਖੇ ਕਵਲ ਟਹਿ ਕੇਵ, ਤਨ ਸੰਤ ਜਿਨ ਐਸੀ ਜਾਨੀ, ਤਿਨ ਕਹੋ ਮਿਲਬੋ ਸਾਰੰਗ ਪਾਣੀ, ਆਦਿ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕਹਿ ਸਾਧ ਰਹਾਉ, ਜਪੀਏ ਨਾਮ ਜਪੀਏ ਅੰਨ, ਅੰਬੈ ਕਹਿ ਸੰਗ ਨੀਕਾ ਬੰਨ, ਅੰਨ ਬਾਹਰ ਜੋ ਨਰ ਹੋਵੈ, ਤੀਨ ਭਵਨ ਮੈਂ ਆਪਣੀ ਖੋਵੈ, ਛੋਟਾ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਓਏ ਰੰਡ, ਜਗ ਮੈਂ ਬਖਤੇ ਦੂਧਾ ਤਹਾਰੀ, ਗੁਪਤੀ ਖਾਵੈ ਵੱਟ ਕਾ ਸਾਰੀ, ਅੰਨ ਬਿਨਾਂ ਨਾ ਹੋਏ ਸੁਕਾਲ, ਤਜੇ ਅੰਨ ਨਾ ਮਿਲੇ ਗੋਪਾਲ, ਕਹੋ ਕਬੀਰ ਹਮ ਐਸੇ ਜਾਣਿਆ,
ਤਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੁੰਡ ਬਾਣੀ ਨਾਮ ਦਿਓ ਜੀ ਕੀ ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਦਾਨੇ ਤਉ ਨਾ ਪੁੱਜੈ ਹਾਰ ਕੀਰਤਨ ਨਾਮਾ ਆਪਣੇ ਰਾਮੈ ਭਜਰੇ ਮਨ ਆਲਸੀਆ ਰਹਾਉ ਗਇਆ ਪਿੰਡ ਪਰਤਾ ਬਨਾਰਸ ਅਸਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਖ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਪਾਜ ਨਾਮਾ ਤਰਸ ਭਵ ਸਿੰਧੰ ਗੋਂਡ ਨਾਦ ਭ੍ਰਮੇ ਜੈਸੇ ਮੇਰੇ ਗਾਏ ਪ੍ਰਾਣ ਤਜੇ ਵਾਕੂ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿੱਤ ਅਨੰਤ ਨਾ ਫੇਰੋ ਰਹਾਓ ਜੋ ਮੀਨਾ ਹੇਰੇ ਪਸੁਆਰਾ ਸੋਨਾ ਗੜਤੇ ਹਿਰੇ ਸੋ

ਤੇ ਸੁਰ ਹੋਏ ਜਾਤ ਨਿਮਖ ਮਹਿ ਸਤਿਗੁਰ ਬੁੱਧ ਸਿਖ ਲਾਈ ਨਰ ਤੇ ਉਪਜ ਸੁਰਗ ਕਉ ਜੀਤਿਓ ਸੋ ਅਵ ਖਦਮੈ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੈ ਨੈਣ ਟਿਕਾਵ ਮੋਹੇ ਤੇਰੇ ਨਾਮ ਅਵਿਲੰਬ ਬਹੁਤ ਜਨ ਉਧਰੈ ਨਾਮੇ ਕੀ ਨਿਜ ਮਤ ਇਹ ਗੁੰਡ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾਂ ਬਿਨ ਬਫਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਦਸ਼ਾਹ ਛੁਟਲਾ ਥਾਨ ਚੋਖਤਾ ਮਾਖਨ ਕੁਟਲਾ ਨਾਮ ਦਿਉ ਨਰਾਇਣ ਪਾਇਆ ਗੁਰ ਭੇਟ ਦ ਅਲਖ ਲਖਾਇਆ ਜੈਸੇ ਬਿਖੈ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਕੋਂਡ ਬਾਣੀ ਨਾਮ ਦਿਓ ਜੀਓ ਕੀ ਕਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹੀਂ ਦੁਖ ਜਮਾ ਰਾਹਾਉ ਹਰ ਹਰ ਨਾਕਸ਼ ਹਰੇ ਪੁਰਾਨ ਅਜੈ ਮਲ ਕੀਓ ਬੈਕੁੰਠ ਥਾਨ ਸੁਆ ਪੜਾਵਤ ਗਣਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਕਤਨੀ ਕਪਟ ਪਰੀ ਸਿਮਰਨ ਦਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਦਨ ਜਨ ਕੀਆ ਜੀ ਦਾਨ ਕਾਲੀ ਕੋਦੀਆ ਪਰਨਵ ਨਾਮਾ ਐ ਸੋਹਰੀ ਜਸ ਜਪਤ ਪਏ ਅਪਧਾ ਟਰੀ ਗੁੰਡ ਪੈਰੋ ਪੂਤ ਸੀਤਲਾ ਥਾਵੈ ਖਰ ਬਾਹਨ ਉਪਾਉ ਸ਼ਾਰੂ ਡਾਵੈ ਹਉ ਤੋ ਏਕ ਰਮਈਆ ਲੈ ਹੋ ਆਣ ਦੇ ਬਦਲਾਵਣ ਤੈ ਹੋ ਰਹਾਉ ਸਿਵ ਸਿਵ ਕਰਤੇ ਜੋ ਨਰ ਤਿਆਵੈ ਬਰਦ ਚੜੈ ਡਾਉਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸਹਿ ਨਾਰ ਹੋਇਆ ਉਤਰੈ ਤੂੰ ਕਹੀ ਅਤਿ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ ਰਾਮ ਨਾਮ ਕੋ ਬੀਤਾ ਪਰ ਨਵੈ ਨਾਮਾ ਇਉਂ ਕਹਿ ਗੀਤਾ ਬਿਲਾਵਲ ਗੋਂਡ ਐਸੇ ਆਜ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਂ ਦਿਓ ਧੌਲੇ ਬਲਦ ਚੜਿਆ ਆਵਤ ਦੇ

ਜਤ ਹੋਏ ਦਰਬਾਰ ਤੁਹੀਂ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੁਆ ਪਰਗਸ ਕਰ ਕਿਰਪਾ ਲੀਨੇ ਕੀਟ ਦਾਸ ਕਹ ਰਵਦਾਸ ਅਬ ਤਿਸਨਾ ਚੁਕੀ ਜਪ ਮੁਕੰਦ ਸੇਵਾ ਤਾਹੂ ਕੀ ਗੁੰਡ ਜਿਉ ਅੜਸੜ ਤੀਰਥ ਨਾਵੈ ਜੋ ਦੁਆਦ ਸਿਲਾ ਪਿਜਾਵੈ ਜਿਉ ਕੂਪ ਤਟਾ ਦਿਵਾਵੈ ਕਰ ਨਿੰਦ ਸਭ ਬਿਰਥਾ ਜਾਵੈ ਸਾਧ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਣੋ ਨਰਕ ਹੀ ਪਰ ਰਹਾਉ ਜਿਉ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸਿੰਘਰ ਸਮੇਤ ਸਗਲੀ ਸਿਮਰਤ ਸ੍ਰਵਣੀ ਸੁਣੈ ਕਰੈ ਨਿੰਦ ਕਵਣੈ ਨਹੀਂ ਗੁਣੈ ਜਿਉ ਅਣਕ ਪ੍ਰਸ਼ਾਦ ਕਰਾਵੈ ਭੂਮਦਾਮ ਸੋਭਾ ਮੰਡਪ ਪਾਵੈ ਕਰ ਆਪਣਾ ਬਿਗਾਰ ਬਿਰਾਨਾ ਸੰਡ ਕਰ ਨਿੰਦ ਬੋ ਜੋਨੀ ਹੰਡ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਦ ਵਿਚਾਰਿਆ ਕੌਰਵ ਦਾਸ ਪਾਪੀ ਨਰਕ ਸੁਧਾਰਿਆ।

ਨਾਨਕ ਏਕ ਮਿਲੈ ਇਨ ਵਿਦ ਸਾਗਰ ਤਰੀਐ ਜੀਵ ਧਿਆ ਇਉਂ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜਾ ਲੋਕ ਸੁਣੈ ਪਦ ਝੋਲੀ ਕੈ ਮੰਗਣ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗਾ ਗੋਰਖ ਸੋਏ ਜਿਨ ਗੋਏ ਉੱਠ

ਐ ਪਾਣੀ ਮਰਨਾ ਬੁਝਾਇਆ ਜਾਏ, ਐਸਾ ਦੀਵਾ ਨੇਤਰ ਰਾਏ, ਬੋਲੇ ਭਾਵਨ ਵੱਡਾ ਹੋਏ, ਜਾਪੈ ਜੋ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤਨ ਪਾਈਏ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਾਰੰਗਤ ਹੋਏ, ਰਾਮ ਕਲੀਮਾ ਹੱਲਾ ਪਹਿਲਾ, ਤੁਧਨੁ ਨਿਭਨ ਮੰਨਣ ਤੇਰਾ ਨਾਉ, ਸਾਚ ਭੇਟ ਵੈਸਨ ਕੋ ਥਾਉ, ਸਤਸੰਗ ਤੋਂ ਖੁਵੈ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਉ, ਪ੍ਰਾਪਤ ਪੋਤਾ ਕਰਮ ਪਸਾਉ, ਤੂੰ ਦੇਵੈ ਮੰਗਤ ਜਨ ਚਾਉ, ਪਾਂਡੈ ਪਾਉ ਪਵੈ ਤਿਥਿ ਆਏ, ਤੋਤੇ ਛੋਟੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰ, ਆਪਣੀ ਕੀਮਤ ਆਪੇ ਤਰਾ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ, ਲੋਕ ਇਤਕਾਰ ਕਹੈ ਜਨ ਮੰਗਤ ਜਾਨ, ਮੰਗਤ ਮਨ ਨਾ ਪਾਇਆ, ਸਹਿਕੀਆਂ ਗੱਲਾਂ ਦਰ ਕੀਆਂ ਬਾਤਾਂ, ਹਾਂ ਤੈ ਤਾਂ ਕਹਿਣ ਕਹਾਇਆ, ਰਾਮ ਕਲੇ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੈ ਬਿਦ ਜਾਣਾ, ਉਤਪਉ ਚਲਤ ਆਪ ਕਰ ਚੀਨਾ, ਆਪੇ ਤਤ ਪਛਾਣ, ਐਸਾ ਗਿਆਨ ਵਿਚਾਰਹਿ ਕੋਈ, ਤਿਸ ਤੇ ਮੁਕਤ ਪਰਮਗਤ ਹੋਈ ਰਹਾਉ, ਤਿਨ ਮੈਂ ਰਹਿਣ ਰਹਿਣ ਮੈਂ ਦਿਲੀਅਰ, ਉਸਨ ਸੀਤ ਬਿਦ ਸੋਈ, ਤਾਂ ਕਿ ਗਤ ਮੈਂ ਤਬਰ ਨਾ ਜਾਣਾ, ਗੁਰ ਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਧੁਨ ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕੈ ਸਾਦ ਬਲਿਹਾਰੀ, ਜਿਨ ਏਕ ਸ਼ਬਦ ਲਵਲਾਈ, ਰਾਮ ਕਲੀ ਮੈਂ ਹੱਲਾ ਪਹਿਲਾ, ਜਾ ਹਰ ਪ੍ਰਭ ਕਿਰਪਾ ਧਾਰੀ, ਤਾਹੋਂ ਮੈਂ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰਜਨ ਹਰ ਪ੍ਰਭ ਹਵੈ, ਅਹਿਨਤ ਭਗਤ ਕਰ ਦਿਨ ਰਾਤੀ, ਲਾ ਛੋੜ ਹਰ ਕੇ ਗੁਣ ਗਾਵ ਰਹਾਉ, ਤੁਨ ਵਾਜੇ ਅਨਹਦ ਕੋਰਾ, ਮਨ ਮਾਨਿਆ ਹਰ ਰਸ ਮੋਰਾ, ਗੁਰ ਪੂਰੈ ਸਚ ਸਮਾਇਆ, ਗੁਰ ਆਦਿ ਪੁਰਖ ਹਰ ਵਿਭਾਇਆ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤਹਾਂ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜਹ ਆਪ ਗਿਆ ਪਉ ਪਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕਹੁ ਨਾਨਕ ਸ਼ਬਦ ਮਿਲਾਇਆ, ਰਾਮ ਕਲੀ ਮਹੱਲਾ ਪਹਿਲਾ, ਸ਼ਾਦਨ ਪੂਜਨ ਮੰਗਦ ਪਗ, ਖੁਦਿਆ ਦੁਸ਼ਟ ਜਲੈ ਦੁਖ ਅਗ, ਗੁਰਮਤਿ ਨਹੀਂ ਲੀਨੀ ਦੁਰਮਤ ਪਤ ਖੋਈ, ਗੁਰਮੁਖ ਭਗਤ ਪਾਵੈ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਸੈ, ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਭੀਖਿਆ ਪਾਏ ਸ਼ਬਦ ਤ੍ਰਿਪਤਾਸੈ ਰਹਾਉ, ਪੰਚ ਵੈਲ ਗੱਡੀਆ ਦਿਹਤਾਰੀ, ਰਾਮ ਕਲਾ ਨਿਭੈ ਪਤ ਸਾਰੀ, ਤਾਰ ਤੂਟੀ ਗੱਟ ਸਿਰਪਾਰ, ਲੱਕੜੀ ਬਿਖਰ ਜਰੀ ਮੰਜ ਪਹਾਰ, ਗੁਰ ਕਾ ਸ਼ਬਦ ਵਿੱਚ ਹਰ ਜੋਗੀ, ਦੁੱਖ ਸੁੱਖ ਸਾਮ ਕਰਨਾ ਸੋਗ ਬਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਥਿਰ ਕੰਧ ਜਪੈ ਨਿਰੰਕਾਰੀ, ਸਹਿਜ ਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੂਟਾ, ਮਨ ਮੈਂ ਮੁੰਦਰਾ ਹਰ ਗੁਰ ਸ਼ਰਨਾ, ਨਾਨਕ ਰਾਮ ਭਗਤ ਜਨ ਤਰਨਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਰਾਗ ਰਾਮ ਕਲੀ ਮਹੱਲਾ ਤੀਜਾ, ਘਰ ਪਹਿਲਾ ਸਤਿਯੁਗ ਸਾਚ ਕਹਿ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈ ਰਹੇ ਚਾਰ, ਗੁਰਮੁਖ ਬੂਝੈ ਕੋ ਵਿਚਾਰ, ਯੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੈ, ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ, ਤ੍ਰੇਤਾ ਇੱਕ ਕਲ ਕਿੰਨੀ ਦੂਰ, ਪਾਖੰਡ ਵਰਤਿਆ ਹਰ ਜਾਣਨ ਦੂਰ, ਗੁਰਮੁਖ ਬੂਝੈ ਸੋਜੀ

ਤਨ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ ਤਨ ਤਨ ਵਡ ਭਾ ਗੁਰ ਸ਼ਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੁਝੇ ਬੂਝੈ।

ਜਾਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਏ ਆਲ ਪਵਿੱਤਰ ਅਲੁਗਨੀ ਆਗਿਆਕਾਰੀ ਸਦਾ ਸੁਖ ਪੁੰਚਾ ਜਾਤ ਕਦ ਪੇਖੋ ਹਰ ਗੁਣੀ ਨਾ ਸਿਵ ਸਕਦੀ ਜਲ ਨਹੀਂ ਪਵਣਾ ਤਹਿ ਕਾਰ ਨਹੀਂ ਮੇਦਨੀ ਸਤਿਗੁਰ ਜੋ ਕਾ ਤਹ ਨਿਵਾਸਾ ਜੈ ਅਵਗਤ ਨਾਥ ਅਗਮ ਧੁਨੀ ਤਾਨ ਮਨ ਸਾਰ ਕਾ ਸਨ ਸਭ ਹਰ ਕਾ ਹਰ ਕੇ ਗੁਣ ਹਉ ਚਗਨੀ ਕਹ ਨਾਨਕ ਹਮ ਤੁਮ ਗੁਰ ਖੋਈ ਹੈ ਅੰਬਾ ਅੰਬ ਮਲੁਗ ਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹੇ ਨਿਰਾਰੀ ਸਾਧਕ ਸਿੱਧ ਨ ਜਾਨਾ ਅੰਮ੍ਰਿਤ ਕੋ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਹਿ ਖਜਾਨਾ ਅਚੱਜ ਕਿਛ ਕਹਿ ਨ ਜਾਈ ਬਸਤ ਅਗੋਚਰ ਭਾਈ ਰਹਾਓ

ਪੇਖੈ ਤਿਸ ਬਨ ਆਵੈ ਸੋਈ ਜਾਣਾ ਕਰਨਾ ਹਾਰਾ ਕੀਤਾ ਕਹਿ ਵਿਚਾਰਾ ਆਪਣੀ ਗਤ ਮਿਤ ਆਪੇ ਜਾਣ ਹਰ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਖਿਆ ਤ੍ਰਿਪਤ ਰਹਿਆ ਗਾਈ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨਾਈ ਰਾਮ ਕਲੀਮਾ ਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਇਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸ਼ਰ ਮੇਰਾ ਅਣਕ ਰਾਜ ਭੋਗ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤ ਨਾਵਸ ਦੂਜੀ ਬਾਤਾਂ ਸਿਰ ਉੱਪਰ ਰਖਵਾਰਾ ਬੇਹ ਪਰਵਾਰ ਰਹਿਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਉਹਨਾਂ ਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਛੋੜਨਾ ਕਤਹੁ ਜਾਤਾ ਵਰਨਾ ਸਾਕੁ ਜੈਸਾ ਤੂੰ ਹੈ ਸਾਚੇ ਲਾਖੇ ਪਾਰਾ ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮਾ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਵਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੈ ਨਾਹੀਂ ਤਾਂ ਹਮ ਕੈਸੀ ਤਾਤੀ ਏਕਾ ਇੱਕ ਇੱਕ ਤੂੰ ਹੀ ਏਕਾ ਇੱਕ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨਕ ਲਾਲਾ ਤੁਮ ਦੇਵੋ ਤਿਲ ਸੰਕ ਨ ਮਾਨੋ ਹਮ ਪੁੰਚੇ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੈ ਸਭ ਲਾਡਰ ਰਾਵੈ ਤੁਮ ਸਦਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਭੀ ਸੰਗ ਅਘਾਏ ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿ ਨ ਜਾਏ ਰਾਮ ਕਲੀ ਮਹੱਲਾ ਪੰਜਵਾਂ ਕਰ ਕਰ ਤਾਲ ਪਖਾਵਜ ਨੈਨੋ ਮੱਥ ਵਜਰ ਬਾਬਾ ਕਰਨੋ ਮਦ ਬਾਸਰੀ ਬਾਜੈ ਜਿਹਵਾ ਧੁਨ ਆਗਾਜਾ ਨਿਰਤ ਕਰੇ ਕਰ ਮਨੁ ਗਾਨਾ।

ਨਰ ਹਰ ਜਾਨ ਹਦੂਰੇ, ਕੁੰਗਰ ਖੜਗ ਤਿਆਗ ਵਸੂਰੇ, ਸਹਿਜ ਆਨੰਦ ਖਾਵੈ ਪਾਵੈ, ਇਹ ਨਿਰਤਕਾਰੀ ਜਨਮ ਨਾ ਆਵੈ, ਜੇ ਕੋ ਆਪਣਾ ਠਾਕੁਰ ਪਾਵੈ, ਕੋਟ ਮਾਦੇ ਕੀਰਤਨ ਗਾਵੈ, ਸਾਧ ਸੰਗਤ ਕੀ ਜਹਾਵੋ ਟੇਕ, ਤਾਉ ਕਹੁ ਨਾਨਕ ਤੇ ਕੀਰਤਨ ਏਕ। ਰਾਮ ਕਲੀਮਾ ਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਸੇਵੈ ਗੁਸਈਆਂ, ਕੋਈ ਆਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਰਹਾਉ ਕੋਈ ਨਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੈ ਵੇਦ, ਕੋਈ ਕਤੇਬ, ਕੋਈ ਉਡੈ ਨੀਲ, ਕੋਈ ਸੁਪੇਦ, ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਬਾਚੈ ਭਿਸਤ, ਕੋਈ ਸੁਰਗਿੰਦੂ, ਕਹੁ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਰਤਨ ਭੇਦ ਜਾਤਾ। ਰਾਮ ਕਲੀਮਾ ਹੱਲਾ ਪੰਜਵਾਂ, ਪਵਣੈ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈਏ ਕਰੋਬਣ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰਹੁ ਵਿਚਾਰਾ, ਇਹ ਤੋ ਚਲਤ ਪਿਆਰਾ, ਹਾਉ ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪਈ ਉੱਠਦ ਦਹਾਈ, ਸਰ ਪਰਮ ਮੋਹ ਕਹਿ ਬਾਂਦੇ ਬੰਦ, ਸੁਪਨ ਪਿਆ ਪਖਲਾਏ ਅੰਧ, ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨਾ ਕੋ ਮੂਆ ਨਾ ਮਰਨ ਜੋਗ, ਉਹ ਅਵਨਾਸੀ ਹੀ ਉਹ ਬਿਨੈ ਬਿਨਸੈ ਅਵਨਾਸੀ ਹੋਗ, ਜੋ ਇਹ ਜਾਣੋ ਇਹ ਸੋਏ ਨਾਹੇ, ਜਾਣਾ ਹਾਰੇ ਕੋ ਬਲ ਜਾਓ, ਕਹੁ ਨਾਨਕ ਗੁਰ ਪਰਮ ਚੁਕਾਇਆ, ਨਾ ਕੋ ਮਰਨ ਆਵਤ ਜੈ। ਰਾਮ ਕਲੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਂਕਾਲ ਰਹਾਓ, ਕੋਟ ਜਨਮ ਪ੍ਰਮ ਪ੍ਰਮ ਪ੍ਰਮ ਆਇਓ, ਵੱਡਾ ਭਾਗ ਸਤਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖਾ ਇਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾ, ਕਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਚਾਰ ਪੁਕਾਰ, ਨਾ ਤੂੰ ਮਾਨਾ ਖੱਟ ਪੀਏ ਕਾ ਬਤ ਵਖਾਨ, ਦਾਸ ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਹਿਆ, ਕਿੰਕਰੀ ਅਨੂਪ ਵਾਜੈ ਜੋਗੀ ਅੰਮ੍ਰਿਤ ਵਾਰੂ ਰੇ ਰਹਾਉ, ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਿਤੀਆ ਮੈਂ ਕਿਛ ਭਇਆ ਦੋ ਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦੇਖਾਇਆ, ਏਕਾ ਸੂਤ ਪ੍ਰੋਏ ਮਣੀਐ, ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਨੀਐ, ਫਿਰਤੀ ਮਾਲਾ ਬਹੁ ਵਿਦ ਪਾਏ, ਖਿੰਚਿਆ ਸੂਤਾਂ ਆਈ ਥਾਏ, ਚੌਹਮਾ ਏਕੈ ਮੱਟ ਹੈ ਕੀਆ, ਤੈ ਬਿਖੜੇ ਥਾਨ ਅਣਕ ਖਿੜਕੀਆ, ਖੋਜਤ ਖੋਜਤ ਦੁਆਰਾ ਆਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ, ਇਉਂ ਕਿੰਕਰੀ ਅਨੂਪ ਵਾਜੈ, ਸੋਹਣਾ ਜੋਗੀ ਕਹਿ ਮਨ ਮਿੱਠੀ ਲੱਗ ਰਹਾ। ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਤਾਗਾ ਕਰਕੇ ਲਾਈ ਥਿਗਲੀ, ਲਓ ਨਾੜੀ ਸੂਆ ਹੈ ਅਸਤੀ, ਅੰਬੇ ਕਰਕੇ ਡੰਡਾ ਧਰਿਆ, ਕਹਿ ਤੂੰ ਜੋਗੀ ਗਰਵੈ ਭਰਿਆ, ਜਬ ਨਾਥ ਦਿਨ ਰਾਈ, ਤੇਰੀ ਖਿੰਤਾ ਦੋ ਦਿਹਾਈ, ਰਹਾਉ ਗਹਿਰੀ ਭਭੂਤ ਲਾਏ ਬੈਠਾ ਤਾੜੀ, ਮੇਰੀ ਤੇਰੀ ਮੁਦਰਾ ਤਾਰੀ, ਮੰਗੈ ਟੂਕਾ ਤ੍ਰਿਪਤ ਨਾ ਪਾਵੈ, ਨਾਥ ਜੋਠ ਚ ਛੋੜ ਜਾਚੈ ਲਾਜ ਨਾ ਆਵੈ, ਚਲਚਿਤ ਜੋਗੀ ਆਸਨ ਤੇਰਾ, ਸਿੰਘੀ ਵਾਜੇ ਨਿਤੁਦਾ।

ਗੋਪਾਲਾ ਨਾਮੇ ਖਿੰਤਾ ਨਾਮੇ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉਂ ਜਪਿਆ ਨਾਥ ਨਿਰਾਈ ਹਨ ਪਾਇਆ ਗੁਰਗੁਰ ਸਾਈਂ ਰਹਾਉ ਦੂਜਾ ਰਾਮ ਕਲੀ ਮਹਲਾ ਪੰਜਵਾ ਕਰਨ ਕਰਾਵਣ ਸੋਈ ਆਨੰਦ

ਰਾਜ ਰੰਗ ਰੂਪ ਸਭ ਕੂਰ, ਨਾਮ ਬਿਨ ਹੋਏ ਜਲਸੀ ਤੂਰ, ਪਰਮ ਭੁੱਲੇ ਬਾਦ ਅਹੰਕਾਰੀ, ਸੰਗ ਨਾਹੀ ਰੇ ਸਗਲ ਪਸਾਰੀ, ਸੋਗ ਹਰਖ ਮੈਂ ਦੇ ਬਿਰਧਾਨੀ, ਸਾਖਤ ਏ ਵੀ ਕਰਤ ਬੇਹਾਨੀ, ਹਰ ਕਾ ਦਾਸ ਅੰਮ੍ਰਿਤ ਕਲਮਾਹੇ, ਇਹ ਨਿਧਾਨਾ ਸਾਧੂ ਪਾਹੇ, ਨਾਨਕ ਗੁਰ ਗੋਬਿੰਦ ਜਿਸ ਤੂਠਾ, ਘੜ ਘੜ ਮਈਆ ਤਿੰਨ ਹੀ ਡੀਠਾ, ਰਾਮ ਕਲੀਮਾ ਹੱਲਾ ਪੰਜਵਾ, ਪੰਜ ਸ਼ਬਦ ਪੂਰਨ ਨਾਦ, ਘੜ ਘੜ ਰਵਈਆ ਤਾਵਾਂਦ ਬਾਜੇ ਚਜ ਬਿਸਮਾਦ, ਕੇਲ ਕਰ ਸੰਤ ਰਾ ਹਰ ਲੋਕ, ਪਾਰ ਬ੍ਰਹਮ ਪੂਰਨ ਜੋਗ, ਸੁਖ ਸਹਿਜ ਆਨੰਦ ਭਵਨ, ਸਤਸੰਗ ਬੈਸ ਗੁਣ ਗਾਵੈ, ਤੈ ਰੋਗ ਸੁਗਨੀ ਜਨਮ ਮਰਨ ਰਹਾਉ, ਉਹਾਂ ਸਿਮਰੈ ਕੇਵਲ ਨਾਮ, ਬਿਰਲੇ ਪਾਵੇ ਹੋ ਬਿਸਰਾਮ, ਭੋਜਨ ਪਾਉ ਕੀਰਤਨ ਆਧਾਰ, ਨੇਚਲ ਆਸਨ ਬੇਸ਼ੁਮਾਰ, ਡਿੱਗ ਨ ਡੋਲੈ ਕਤਹੂੰ ਨਾ ਤਾਵੈ, ਗੁਰਪ੍ਰਸਾਦ ਕੋ ਇਹ ਮਹਿਲ ਪਾਵੈ, ਭਰਮ ਪੈ ਮੋਹ ਨ ਮਾਇਆ ਜਾਲ, ਸੁਨ ਸਮਾਧ ਪ੍ਰਭੂ ਕਿਰਪਾਲ, ਤਾਂ ਕਾ ਅੰਤ ਨ ਪਾਰਾਵਾਰ, ਆਪੇ ਗੁਪਤ ਆਪੇ ਪਾਸਾਰ, ਜਾ ਕੈ ਅੰਤਰ ਹਰ ਹਰਨ ਸਵਾਦ, ਕਹਿ ਨਾ ਜਾਈ ਨਾਨਕ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਭੇਟ ਸੰਗ ਪਰਬਮ ਚਿਤ ਆਇਆ, ਸੰਗਤ ਕਰਨ ਸੰਤੋਖ ਮਨ ਪਾਇਆ, ਚਾ ਸੰਤਾ ਚਰਨ ਮਾਥਾ ਮੇਰ ਪੌਤ, ਅਣਕ ਬਾਰ ਸੰਤਨ ਡੰਡੌਤ, ਇਹ ਮਨ ਸੰਤਨ ਕੈ ਬਲਿਹਾਰੀ, ਜਾ ਕੀ ਉੱਠ ਗਈ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਉ, ਸੰਤਾ ਚਰਨ ਧੋਏ ਧੋਏ ਪੀਵਾਂ, ਸੰਤਾ ਦਰਸ ਪੇਖ ਪੇਖ ਜੀਵਾਂ, ਸੰਤਾਂ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ

ਕਹਾਉ ਬਿਨ ਹਰ ਸਗਲ ਨਿਰਾਰਥ ਕਾਮ ਸੁਹਿਨਾ ਰੂਪਾ ਮਾਠੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਊਹਾਂ ਤੇਰੋ ਊਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨੀ ਹਿਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਤਾਂ ਕਿ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹਿ ਪ੍ਰਵਾਨ ਰਾਮ ਕਲੀ ਮਹਲਾ ਪੰਜੀਵਾ ਸਿੰਚੈ ਦਰਬ ਦੇ ਦੁਖ ਲੋਗਾ ਤੇਰੇ ਕਾਜ ਨਾ ਅਵਰਾ ਜੋਗ ਕਰ ਹੰਕਾਰ ਹੋਏ ਵਰਤ ਅੰਧ ਜਮ ਕੀ ਜੇਵੜੀ ਤੂੰ ਆਗੈ ਬਹੰਦ ਛਾਟ ਵਡਾਣੀ ਤਾਤ ਮੂੜੇ ਇਹਾਂ ਬਸਣਾ ਰਤ ਮੂੜੇ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ ਰਾਤ ਰਹੇ ਤੂੰ ਸੰਗ ਸੁਪਨਾ ਰਹਾ ਬਾਲ ਵਿਵਸਥਾ ਬਾਰਕ ਅੰਧ ਪਰ ਜੋਬਨ ਲਾਗਾ ਤੁਰਗੰਧ ਤ੍ਰਿਤਿਆ ਵਿਵਸਥਾ ਸਿੰਚੇ ਮਾਏ ਬਿਰਧ ਪਿਆ ਛੋੜ ਚੱਲਿਓ ਪਛਤਾਏ ਚਰੰਗ ਕਲ ਪਾਈ ਤੁਰ ਲੱਭਦੇ ਨਾਮ ਬਿਹੂਣੀ ਹੋਈ ਖੇ ਪਸੂ ਪ੍ਰੇਤ ਮੁਗਤ ਦੇ ਬੁਰੀ ਤਿਸ ਨਾ ਬੂਝ ਜਿਨ ਇਵ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਛੁਟਕੇ ਬੰਦ ਬਖਸ਼ ਬਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾ ਕਰ ਸੰਯੁਗ ਬਨਾਈ ਕਾਚ ਤੇ ਸੰਗ ਰਹੋ ਇਨ ਰਾਜ ਪ੍ਰਤ ਪਾਰ ਨਿਸਾਰ ਸਮਰ ਅੰਤ ਕੀ ਬਾਰ ਉਠ ਸੁਧਾਰ ਨਾਮ ਬਿਨਾ ਸਭ ਝੂਠ ਪ੍ਰਾਨੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪ੍ਰਾਨੀ ਰਹਾਓ ਤੀਰਥ ਨਾਇਨ ਉਤਰ ਸਮੈਲ ਕਰਮ ਧਰਮ ਸਭ ਹਮਾ ਫੈਲ ਲੋਕ ਪਚਾਰਾ ਗਤ ਨੀ ਹੋਏ ਨਾ ਬਿਹੂਣੇ ਚਲ ਸਰ ਰੋਏ ਬਿਨ ਹਰ ਨਾਮ ਨਾ ਟੂਟਸ ਪਟਲ ਸੋ ਦੇ ਸਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾਸੇ ਸੂਖ ਸਮਾਏ ਰਾਖੇ ਰਖਣ ਹਰ ਆ ਰਖ ਆਪ ਸਗਲ ਸੁਖਾ ਪ੍ਰਭ ਤੁਮਰਾ ਹੱਥ ਸਜਿਤ ਲਾਵੈ ਤਿਤ ਲਾਗੇ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛ ਕਰੇ ਸੋਈ ਸੁਖ ਜਾਨਾ ਮਨ ਅਸਮਝ ਸਤਸੰਗਪਤੀ ਆਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਾਹਲੇ ਸਤਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਾਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅੱਠ ਸੜ ਤੀਰਥ ਜੈ ਸਾਤ ਭਗਤ ਹਰਾ ਆਤਹ ਬੈਕੁੰਠ ਜੈ ਨਾਮ ਉਚਰਾ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਘੜ ਘੜ ਰਹਿ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾ

ਆਹੇ ਟੋਟ ਨ ਆਵੈ ਖੁੱਟ ਭੰਡਾਰ, ਨਾਨਕ ਭਗਤ ਸੋਹਾ ਹਰ ਦੁਆਰ। ਰਾਮ ਕਲੀ ਮਹੱਲਾ ਪੰਜਵਾਂ, ਰਤਨ ਜਵੇਹਰ ਨਾਮ, ਸਾਧਨ ਤੋਹ ਗਿਆਨ, ਸੂਖ ਸਹਿ ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਹੋਤਾ, ਮੇਰੇ ਰਾਮ ਕੋ ਭੰਡਾਰ, ਖਾਤ ਖਰਚਤ ਕਾਸ਼ ਟੋਟ ਨ ਆਵੈ, ਅੰਤ ਨਾਹੀ ਹਰ ਪਾਰਾ ਬਾਰ ਰਹਾਉ। ਕੀਰਤਨ ਨਿਰਮੋਲਿਕ ਹੀਰਾ, ਆਨੰਦ ਗੁਣੀ ਗੇ ਹੀਰਾ, ਅਣਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ, ਸੁਨ ਸਮਾਦ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤਹ ਬਾਸਨ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤਾਂ ਹਰਖ ਸਗ ਸੋਗਨਾ ਜੋ ਜਨਮ ਨ ਮਰਤ, ਕਰ ਕਿਰਪਾ ਜਿਸ ਅਬ ਦਿਵਾਇਆ, ਸਤ ਸੰਗ ਤਿਨ ਹਰ ਧਨ ਪਾਇਆ। ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ। ਰਾਮ ਕਲੀ ਮਹੱਲਾ ਪੰਜਵਾਂ, ਮਹਿਮਾ ਨਾ ਜਾਣੈ ਭੇਦ, ਬ੍ਰਹਮੈ ਨੀ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰਬ੍ਰਹਮ ਬੇਅੰਤ, ਆਪਣੀ ਗਾਥਾ ਪਜਾਨਾ, ਸੋਣ ਸੋਣ ਅਵਰ ਵਖਾਨਾ, ਰਾਹੁ ਸੰਕਰਾ ਨੀ ਜਾਣੈ ਭੇਬ, ਖੋਜਤ ਹਰਿ ਦੇਵ, ਦੇਵੀਆਂ ਨੀ ਜਾਣੈ ਮਰਮ, ਸਭ ਉਪਰ ਲਖ ਪਰ ਬ੍ਰਹਮ, ਆਪਣਾ ਰੰਗ ਕਰਤਾ ਕੇਲ, ਆਪ ਬਿਛੋਰਾ ਆਪੇ ਮੇਲ, ਇੱਕ ਭਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਨਾਏ, ਸੰਤਨ ਕੀ ਸੁਣ ਸੱਚੀ ਸਾਖੀ, ਜੋ ਸੋ ਬੋਲੇ ਜੋ ਪੇਖ ਆਖੀ, ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ, ਕਿਛੁ ਕਾਜ ਨਾ ਕੀਓ ਜਾਣ, ਸੁਰਤ ਮਤ ਨਾਹੀ ਕਿਛੁ ਗਿਆਨ, ਜਾਪ ਤਾਪ ਸੀਲ ਨਹੀਂ ਧਰਮ, ਕਿਛੁ ਨ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਵਰਨਾ ਕੋਈ, ਭੁੱਲਿਆ ਚੂਕੈ ਪ੍ਰਭ ਤੇਰੇ ਰਹਾਉ, ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ, ਵਿਖੇ ਵਿਆਦ ਕੇ ਗਾਮ ਮੈਂ ਬਾਸ, ਕਰਨ ਹਰ ਮੇਰੇ ਪ੍ਰਭ ਏਕ, ਨਾਮ ਤੇ ਤੇਰੇ ਕੀ ਮਨ ਮੈਂ ਟੇਕ, ਸੁਣ ਸੁਣ ਜੀਵ ਮਨ ਇਹ ਵਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ, ਤੂੰ ਅਗਣਿਤ ਜੀ ਕਾ ਦਾਤਾ, ਜਿਸੇ ਜਨਾਬ ਹੈ ਤੂੰ ਤਿੰਨ ਤੂੰ ਜਾਤਾ, ਜੋ ਪਾਇਓ ਤਿਸ ਤੇਰੀ ਆਸ, ਸਗਲ ਅਰਧ ਪ੍ਰਭਗੁਣਤਾਸ, ਨਾਨਕ ਦਾਸ ਤੇਰਾ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ। ਰਾਮ ਕਲੀ ਮਹੱਲਾ ਪੰਜਵਾਂ, ਰੱਖਣ ਹਾਰ ਦਇਆਲ, ਕੋਟ ਪਵ ਖੰਡੇ ਨਿਮਕ ਖਿਆਲ, ਸਗਲ ਅਰਧ ਜੰਤ ਮਿਲਿਆ ਪ੍ਰਭ ਗੁਰਮਿਲ ਮੰਤ, ਜੀਅਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਵਾਮੀ, ਘੜ ਘੜ ਰਾਤਾ ਮੇਰਾ ਪ੍ਰਭ ਰਹਾਉ, ਤਾਂ ਕਿ ਗਈ ਮਨ ਓਟ, ਬੰਧਨ ਤੇ ਹੋਈ ਛੋਟ, ਹਿਰਦਾ ਜਾਪ ਪਰਮਾਨੰਦ, ਮਨ ਮਾਹੇ ਪਏ ਆਨੰਦ, ਤਾਰਨ ਤਰਨ ਹਰ ਸਰਨ, ਜੀਵਨ ਰੂਪ ਹਰ ਚਰਨ, ਸੰਤਨ ਕੇ ਪ੍ਰਾਣ ਦਹਾਰ, ਉੱਚੇ ਤੇ ਉੱਚੇ ਆਪਾਰ, ਸੋ ਮਤ ਸਾਰ ਜਥਰ ਸਿਮਰੀਜੈ, ਕਰ ਕਿਰਪਾ ਜਸਾਪੇ ਦੀਜੈ, ਸੂਖ ਸਹਿਜ ਆਨੰਦ ਹਰ ਨਾਓ, ਨਾਨਕ ਜਪਿਆ ਗੁਰ ਮਿਲ ਗਾਓ। ਰਾਮ ਕਲੀ ਮਹੱਲਾ ਪੰਜਵਾਂ, ਸਗਲ ਸਿਆਣ ਪਛਾੜ, ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ, ਸੋ ਸਾਵਧਾਨ ਆਪਣੇ ਗੁਰ ਸਿਓ, ਆਸਾ ਮਨਸਾ ਪੂਰਨ ਹੋਵੇ, ਪਾਵੈ ਸਗਲ ਨਿਧਾਨ ਗੁਰ ਸਿਓ ਰਹਾਓ, ਦੂਜਾ ਨਹੀਂ ਜਾਣੈ ਕੋਏ, ਸਤਿਗੁਰ ਨਿਰੰਜਨ ਸੋਏ, ਮਾਨੁਖ ਕਾ ਰੂਪ ਨਾ ਜਾਣ, ਮਿਲੀ ਨਿਮਾਣੇ ਮਾਨ, ਗੁਰ ਕੀ ਹਰ ਟੇਕ ਟਿਕਾਏ, ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮਾਂਗ ਨਿਧਾਨ, ਤਾਂ ਦਰਗਾ ਪਵੈ ਮਾਨ, ਗੁਰ ਕਾ ਬਚਨ ਜਪ ਮੰਤ, ਇਹਾ ਭਗਤ ਸਾਰ ਤੱਤ, ਸਤਿਗੁਰ ਪੈ ਦਿਆਲ, ਨਾਨਕ ਦਾਸ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਉਹ

ਹਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜੋ ਜਪਾ ਤਿਸਕੀਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਦੁਰਲੱਭ ਦੇਹ ਸਵਾਰ, ਜਾਹੇ ਨਾ ਦਰਗਹਾਰ, ਹਲਤ ਪਲਤ ਦੋਹੇ ਵਡਿਆਈ, ਅੰਤ ਕੀ ਬੇਲਾ ਲੈ ਛਡਾਈ। ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਉ ਰਹਾਓ, ਉਠਤ ਬੈਠਤ ਜਾਪ।

ਸਗਲ ਧਰਮਕ ਮੈਂ ਉਹ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਪਾਰ ਪੂਰਨ ਤੇਰੀ ਹੋਵੈ ਆਸ ਜਮ ਕੀ ਕਟੀਐ ਤੇਰੀ ਪਾਸ ਗੁਰ ਕਾ ਉਪਦੇਸ਼ ਸੁਨਿਜ ਨਾਨਕ ਸੁਖ ਸਹਿਜ ਸਮੀਜ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਣ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸ ਆਰਾਧ ਸਦਾ ਸੁਖ ਹੋਏ ਕਾਹੇ ਪਰਮ ਪ੍ਰਮੇ ਬੇਗਾਨੇ ਨਾਮ ਬਿਨਾਂ ਕਿਛ ਕਾਮਨ ਆਵੈ ਮੇਰਾ ਮੇਰਾ ਕਰ ਬਹੁਤ ਪਛਤਾਨ ਰਹਾਓ ਜੋ ਜੋ ਕਰੇ ਸੋਈ ਮੰਨ ਲੇ ਬਿਨ ਮਨ ਰਲ ਹੋਵੈ ਖੇ ਤਿਸ ਕਾ ਪਾਣਾ ਲਾਗਾ ਮਿੱਠਾ ਗੁਰਪ੍ਰਸਾਦ ਬਿਰਲੇ ਮਨ ਬੂਠਾ ਵੇ ਪ੍ਰਵਾਹ ਅਗੋਚਰ ਆਪ ਆਠ ਪੈਰ ਮਨ ਤਾਗੋ ਜਾਪ ਜਿਸ ਚਿਤ ਹੈ ਬਿਨਸੈ ਦੁੱਖਾ ਹਲਤ ਪਲਤ ਰਹੁ ਉਜਲ ਮੁਖਾ ਕੌਣ ਕੌਣ ਉਦਰੇ ਗੁਣ ਗਾਏ ਗੁਣ

ਰਹਾਉ ਕਰਨ ਕਰਾਵਨ ਆਪ ਤਿਸਕੋ ਸਦਾਮਨ ਜਪ ਦੇਸ ਕੀ ਸੇਵਾ ਕਰਨ ਨੀਤ ਸੱਚ ਸਹਿ ਸੁਖ ਪਵੈ ਮੀਤ ਮੇਰਾ ਠਾਕੁਰ ਸਾਹਿਬ ਮੇਰਾ ਅਤਪਾਰਾ ਖਿਨ ਮੈਂ ਸਭ ਤਪਨ ਰਾਹਾ ਤਿਸ ਬਿਨ ਅਵਰਨਾ ਕੋਈ ਜਨ ਕਰ ਕਰ ਸੋਈ ਕਰ ਕਿਰਪਾ ਅਰਦਾਸ ਸੁਨੀਜੈ ਆਪਣੇ ਸੇਵਕ ਦਰਸ਼ਨ ਦੀਜਾ ਨਾਨਕ ਜਾਪੀ ਜਪ ਜਾਪ ਸਭ ਤੇ ਉੱਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾ ਬਿਰਥਾ ਪਰਵਸ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੁੱਟੀ ਸਭ ਆਸ ਅਚਿੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਦਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਜੇ ਸ਼ਬਦ ਚੌਂਕੀ ਵਿੱਚ ਆਪ ਜੀ ਨੇ ਕੀਰਤਨ ਸਰਵਣ ਕੀਤੇ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਔਰ ਜਥੇ ਦਾ ਕੱਲ੍ਹ ਦਾ ਦਿਨ ਸਾਡੇ ਪਾਸ ਹੈ, ਉਸ ਤੋਂ ਬਾਅਦ ਸੋਮਵਾਰ ਨੂੰ ਇਹਨਾਂ ਦੀ ਵਾਪਸੀ ਹੈ। ਸਤਿਗੁਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਲੱਖਣ ਕੇ ਪੱਡਾ ਨਗਰ ਵੱਲੋਂ ਅਖੰਡ ਪਾਠ ਆਰੰਭ ਹੈ। ਕੱਲ੍ਹ ਨੂੰ ਭੋਗ ਪੈਣਗੇ ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਅੱਜ ਤਿੰਨ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਹੈ, ਅਤੇ ਉਸ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਦਲਜੀਤ ਕੌਰ ਢਿੱਲੋਂ ਪਰਿਵਾਰ ਦੀਆਂ ਪੋਤੀਆਂ ਅਤੇ ਭਾਈ ਸਾਹਿਬ ਰੁਪਿੰਦਰਜੀਤ ਸਿੰਘ ਜੀ ਸੁਰਿੰਦਰ ਕੌਰ ਕਾਹਲੋਂ ਪਰਿਵਾਰ ਦੀਆਂ ਦੋਹਤੀਆਂ ਅਤੇ ਹਰਪ੍ਰੀਤ ਸਿੰਘ ਸਰਨਜੀਤ ਕੌਰ ਢਿੱਲੋਂ ਦੀਆਂ ਬੱਚੀ ਹਰਨੂਰ ਕੌਰ ਅਤੇ ਬੱਚੇ ਇਲਾਹੀ ਕੌਰ ਢਿੱਲੋਂ ਸ਼ੁਕਰਾਨੇ ਵਜੋਂ ਬੱਚੀਆਂ ਦੀ ਚੜ੍ਹਦੀ ਕਲਾ ਲਈ, ਪਰਿਵਾਰ ਦੀ ਚੜ੍ਹਦੀ ਕਲਾ ਲਈ, ਪਰਿਵਾਰ ਵੱਲੋਂ ਸਹਿਜ ਪਾਠ ਦੀ ਸੇਵਾ ਆਪਣੇ ਘਰ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਕੀਤੀ ਹੈ। ਵੱਡੇ ਭਾਗਾਂ ਵਾਲੇ ਨੇ ਉਹ ਪਰਿਵਾਰ ਜਿਨ੍ਹਾਂ ਘਰ ਬਾਣੀ ਦਾ ਪ੍ਰਵਾਹ ਚੱਲਦਾ ਹੈ। ਵੈਸੇ ਸਿੱਖ ਨੂੰ ਹੁਕਮ ਹੋਏ ਕਿ ਸਿੱਖ ਨੇ ਪਾਠ ਖੁਦ ਆਪਣਾ ਜ਼ਿੰਦਗੀ ਦੇ ਵਿੱਚ ਆਪ ਕਰਨਾ, ਅਤੇ ਜਿਨ੍ਹਾਂ 'ਤੇ ਬਖਸ਼ਿਸ਼ ਹੈ ਉਹ ਕਰ ਰਹੇ ਨੇ, ਉਹਨਾਂ ਦਾ ਧੰਨਵਾਦ। ਕੋਸ਼ਿਸ਼ ਕਰੀਏ ਆਪਾਂ ਵੀ ਸਾਰੇ ਕਿ ਹਰ ਇੱਕ ਸਿੱਖ ਦਾ ਸਹਿਜ ਪਾਠ ਆਰੰਭ ਹੋਣਾ ਚਾਹੀਦਾ, ਔਰ ਹਰ ਇੱਕ ਸਿੱਖ ਦੇ ਘਰ ਵਿੱਚ ਪੋਥੀਆਂ ਹੋਣ, ਔਰ ਹਰ ਇੱਕ ਸਿੱਖ ਰੋਜ਼ ਜਾਣ ਤੋਂ ਪਹਿਲਾਂ, ਹਰ ਕਾਰੋਬਾਰ ਤੋਂ ਪਹਿਲਾਂ ਗੁਰੂ ਦੇ ਦਰਸ਼ਨ ਅਤੇ ਗੁਰੂ ਨਾਲ ਗੱਲ ਕਰਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਗੁਰਚਰਨਾਂ ਨਾਲ ਜੋੜ ਕੇ ਕੋਈ ਵੀ ਕਾਰਜ ਕਰੇਗਾ, ਸਤਿਗੁਰੂ ਬਖਸ਼ਿਸ਼ਾਂ ਦੇ ਬੈਂਗ ਰਹਿਮਤ ਕਰਦੇ ਨੇ। ਸੋ ਢਿੱਲੋਂ ਪਰਿਵਾਰ ਜਿਨ੍ਹਾਂ ਨਾਲ ਦਾਸ ਦਾ ਬਹੁਤ ਜ਼ਿਆਦਾ ਬੱਚੇ ਹਰਪ੍ਰੀਤ ਸਿੰਘ ਹੁਣੀ ਜਦੋਂ ਦੇ ਛੋਟੇ ਛੋਟੇ, ਔਰ ਇਸ ਪਰਿਵਾਰ ਦੀ ਵੀ ਬੜੀ ਦੇਣ ਹੈ। ਇਹ ਦਸਤਾਰ ਦਾ ਮਸਲਾ ਜਿਹੜਾ ਸਾਡਾ ਭਾਈ ਸਾਹਿਬ ਨੇ ਬੜੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਅੱਗੇ ਲਾ ਕੇ ਇਸ ਨੂੰ ਕਾਮਯਾਬ ਕੀਤਾ, ਇਹਨਾਂ ਨੂੰ ਬਹੁਤ ਬਹੁਤ ਵਧਾਈਆਂ। ਔਰ ਗੁਰੂ ਕਿਰਪਾ ਕਰੇ, ਭਾਈ ਰੁਪਿੰਦਰਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ, ਗੁਰੂ ਗ੍ਰੰਥ ਨਾਲ ਜੁੜੇ ਨੇ, ਸਭ ਪਰਿਵਾਰਾਂ ਨੂੰ ਸਤਿਗੁਰ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਪੇਸ਼ ਕਰਦਾ। ਆਓ ਜੋ ਸਹਿਜ ਪਾਠ ਆਰੰਭ ਕੀਤੇ ਗਏ ਨੇ ਉਹਨਾਂ ਦੇ ਸੰਪੂਰਨਤਾ ਸਹਿਤ ਭੋਗ ਪੈਣਗੇ, ਉਪਰੰਤ ਸੋਧ ਰਾਏ ਸਾਹਿਬ ਦੇ ਪਾਠ ਦੀ ਸੇਵਾ ਹੋਏਗੀ, ਉਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ, ਅਤੇ ਠੀਕ 7:15 ਸਰਬੱਤ ਦੇ ਪੱਲੜੀ ਪੰਥ ਦੀ ਚੜ੍ਹਦੀ ਕਲਾ ਸਮੂਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਹੋਏਗੀ। ਉਸ ਤੋਂ ਬਾਅਦ ਦੀਵਾਨ ਸਿਰਣਗੇ, ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਆਓ ਬੜੇ ਪਿਆਰ ਨਾਲ ਗੁਰਚਰਨਾਂ ਵਿੱਚ ਜੁੜੀਏ, ਸਹਿਜ ਪਾਠ ਦੇ ਸੰਪੂਰਨ ਦੱਸਿਆ ਭੋਗ, ਬੜੇ ਪਿਆਰ ਨਾਲ ਸ਼ਲੋਕ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਨਾਮ। ਸ੍ਰੀ ਵਾਹਿਗੁਰੂ ਜੀ ਡਡਾਉਤ ਬੰਦਨ ਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਵਿਆਇਆ, ਪਰਿਆ ਤੋ ਸਰਣਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿ। ਸਲੋਕ ਮਹਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸੇਜ ਮੁਖ ਨਾ ਮੋੜਨ, ਜਿਨ ਜਾਤਾ ਸਾਈਂ ਚੜ ਚੜ ਪਾਉਂਦੇ, ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ, ਤਣੀ ਵਿਹੂਣਾ ਪਾੜ ਬਟੰਬਰ ਬਾਹੀ, ਸੇਤੀ ਜਲ ਤੂੜੀ ਵਿੱਚ ਲਡੰਦੜੀ, ਸੋਹਾ ਨਾਨਕ ਤੈ ਸਹਿਨਾ ਲਹਿ, ਗੁਰ ਕੈ ਸ਼ਬਦ ਰਾਧੀਏ ਨਾਮ ਰੰਗ ਬੈਰਾਗ, ਜੀ ਤੈ ਵੰਜ ਬਰਾਈਆ ਨਾਨ ਸਭ ਮਾਰੂ ਵੈਰਾਗ, ਜਾਮੂ ਇੱਕ ਤਾਂ ਲੱਖ ਤੋ, ਜਿੱਤੀ ਹੀ ਪਿੰਦੜੇ ਦਰ ਕਿਤੜੇ, ਬਾਮਣ ਬਿਰਥਾ ਗਿਓ ਜਨਮ ਜਿੰਦਗੀ ਤੋਂ ਸੋ ਵਿਸਰਾਏ, ਸੋਰ ਸੋਰਾ ਪੀ ਜੀਐ ਕਉ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ, ਦਰਗਹਿ ਨਿਰਮਲ ਸੋਏ, ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰਈ, ਅੰਦਰ ਨਾਮ ਦਾਸ ਦਾ ਗੁਣ ਸਾਰੀ, ਏਕਾ ਟੇਕਾ ਗਮ ਮਨ ਤਨ ਪ੍ਰਭ ਧਾਰੀ, ਲੱਗਾ ਰੰਗ ਉਪਾਰ ਕੋ ਨਾ ਉਤਾਰੀ, ਗੁਰਮਹਾਰ ਗੁਣ ਗਾਏ ਸਹਿ ਸੋ ਸਾਰੀ, ਨਾਨਕ ਨਾਮ ਦਾਨ ਦੇਵ ਰਹਾਰੀ, ਕਰੇ ਚੰਗਾ ਮਹਾਨ ਦੋਈ ਗੰਤ ਲਾਹੇ, ਆਪਣੀ ਨੰਦਿਆ ਲਿਆ ਪੇਲੇ ਹੋ ਲਾਏ, ਜਾਣ ਦਿਓ ਮਤੀ ਅਵਦੇ ਵਿੱਚੋਂ ਪਰਮੰਜਾਏ, ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕੇ ਦੇ ਦੇ ਵਸ ਦੂਜੀ ਨਾਹੇ ਜਾਏ, ਨਾਨਕ ਸੁਖ ਆਨੰਦ ਪੈ
ਪ੍ਰਭ ਕੀ ਮਨ ਰਜਾਏ ਗੁਰਪੁਰਾ ਜਿਨ ਸਿਮਰਿਆ ਸੇ।

ਕੈ ਅਠਾਰਾਂ ਦਸ ਬੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਢਿੱਲੋਂ ਪਰਿਵਾਰ ਵੱਲੋਂ ਜੋ ਸਹਿਜ ਪਾਠ ਘਰ ਆਰੰਭ ਕੀਤੇ ਗਏ ਸਨ, ਉਹਨਾਂ ਦੇ ਸੰਪੂਰਨਤਾ ਸਭ ਭੋਗ ਪਏ ਨੇ। ਗੁਰੂ ਕਿਰਪਾ ਕਰੇ ਪਰਿਵਾਰ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ। ਸੋ ਹੁਣ ਨਿਤਨੇਮ ਦੀ ਬਾਣੀ ਸੋਧ ਰਹਿ ਸਭ ਦੇ ਪਾਠ ਹੋਣਗੇ। ਉਸ ਤੋਂ ਉਪਰੰਤ ਅੱਜ ਬੀਬੀ ਤਜਿੰਦਰ ਕੌਰ ਹੇਰ ਪਰਿਵਾਰ, ਅਨਮੋਲ ਸਿੰਘ ਸੰਧੂ ਅਤੇ ਸੁਖਬੀਰ ਕੌਰ ਸਿੱਧੂ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਨੇ। ਉਪਰੰਤ 7:45 ਜਿਹੜੀ ਹੈ ਉਹ ਅਰਦਾਸ ਹੋਏਗੀ, ਅਤੇ ਸਭ ਪਰਿਵਾਰਾਂ ਨੂੰ ਬੇਨਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਪਰਿਵਾਰਾਂ ਨੂੰ ਸੁਖਮਣੀ ਸਾਹਿਬ ਦੇ ਪਾਠ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੈਠ ਕੇ ਸੁਖਮਣੀ ਸਾਹਿਬ ਦੇ ਪਾਠ ਜਿਹੜੇ ਨੇ 7:20 'ਤੇ ਸ਼ੁਰੂ ਹੋਣਗੇ। ਆਪ ਜੀ ਨੇ ਬੜੇ ਪਿਆਰ ਨਾਲ ਸੁਖਮਣੀ ਸਾਹਿਬ ਦੇ ਪਾਠ ਸਰਵਣ ਕਰਨੇ, ਅਰਦਾਸ ਵਿੱਚ ਸ਼ਾਮਿਲ ਹੋਣਾ। ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸਭ ਨੂੰ ਬੇਨਤੀ ਸ਼ਰਧਾ ਮੁਤਾਬਕ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਨਿਤਨੇਮ ਅਨੁਸਾਰ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਆਪਾਂ ਸੁਖਮਣੀ ਸਾਹਿਬ ਦੇ ਪਾਠ ਸਰਵਣ ਕਰਨੇ ਨੇ। ਪਰਿਵਾਰ ਦਾ, ਢਿੱਲੋਂ ਪਰਿਵਾਰ ਦਾ ਧੰਨਵਾਦ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ। ਰਹਿਰਾ ਸਾਹਿਬ ਸੋਧ ਰਾਗਾਸਾ ਮਹਲਾ ਪਹਿਲਾ ਇਕਿਓ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਭ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਹ ਭਰੀ ਸੋ ਕਹੀਏ ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਨੋ ਪੌਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਨੋ ਚਿਤ ਗੁਪਤ ਲਿਖ ਜਾਣਨ ਲੇਲੇ ਧਰਮ ਵਿਚਾਰੇ। ਗਾਵਣ ਤੁਨੋ ਈਸਰ ਬਰਮਾ ਦੇਵੀ ਸੋਹ ਤੇਰੇ ਸਾਸ ਵਾਰੇ।